ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰਗੁਰਹਾਈ, ਕਹਿ ਨਾ ਜਾਈ ਤੇਰੀ ਤਲਵੱਡਿਆਈ, ਸਭ ਸਤ ਸਭ ਤਪ ਸਭ ਚੰਗੇ ਆਈਆ, ਸਦਾ ਪੁਰਖਾ ਕੀਆ ਵੱਡੇ ਆਈਆ, ਸਦਬਣ ਸਿੱਧੇ ਕਿਰਨ ਨਾ

ਪਿਆਸੋ ਹਰ ਹਰ ਨਾਮ ਲੈ ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗਹੀਣ ਜਾ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰਮਤਿ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ

ਸਹਿਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਜ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰਿਜਕ ਸੁੰਬਾਹੇ ਠਾਕੁਰ ਕਾਹੇ ਮਨ ਪੌਕਰਿਆ ਊਡੇ ਊਡਾਵੈ ਸਹਿ ਕੋਸਾ ਤਿਸ ਪਛੈ ਵਚਰੇ ਛਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਆਸ

ਜਨ ਹਰ ਧਿਆਇਆ ਜੀ ਤਿੰਨ ਟੂਟੀ ਜੰਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਚੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਚੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਚੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌ ਪਈ ਪੁੰਨ ਰਾਸ਼ਸ ਕਾ ਘਾਟਾ ਸੀਸਾ ਸ੍ਰੀ ਅਸਕੇ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨਾਨ ਵਧਾ।

ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੁ ਰਣਾਲੇ, ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ ਜੇ ਦੇਹ ਸੋ ਪਾਵਏ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵਏ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾ ਸੇ ਨਾਮ ਹਰ ਕੈ ਲਾਗੇ, ਕਹਿ ਨਾਨ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨਹਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ, ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ ਨਿਤ ਨਿਤਰਾ ਖੁਰ ਧਾਰੋ, ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ,

ਨੇਤਰੀ ਸਤਿਗੁਰ ਪੇਖਣਾ ਸਰਵਣੇ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਦੇ ਜਗ ਮ

ਸਾਹਿਬ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਰੇ ਭਜਨ ਬਾਣੀ ਕਾ ਪ੍ਰਤਾਪ ਸਗਲੇ ਦੁੱਖਾਂ ਕਲੇਸ਼ਾਂ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਾਜ਼ਰਾ ਜ਼ਰੂਰ ਸਰਕਲਾ ਪ੍ਰਭੂਰ ਚੌਰਤਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਹਿਬ ਜੀ ਨੂੰ ਪਤਾ ਹੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਵਿਆਹ ਗੁਰ ਪੁਰਬ ਦੀ ਖੁਸ਼ੀ ਵਿੱਚ ਕੱਲ੍ਹ ਰੋਜ਼ ਤੋਂ ਅਖੰਡ ਪਾਠ ਸਾਹਿਬ ਸੰਗਤਾਂ ਵੱਲੋਂ ਆਰੰਭ ਕਰਾਏ ਗਏ ਸਨ। ਕੱਲ੍ਹ ਨੂੰ ਸਵੇਰੇ ਭੋਗ ਪੈਣਗੇ, ਉਸ ਦੇ ਸੰਬੰਧ ਵਿੱਚ ਹੀ ਕੀਰਤਨ ਸਮਾਗਮ ਹੋ ਰਹੇ ਵੀਰਵਾਰ ਤੋਂ ਹੋ ਰਿਹਾ। ਉਸਦੇ ਵਿੱਚ ਸਾਡੇ ਕੋਲ ਸਾਬਕਾ ਹਜ਼ੂਰੀ ਰਾਗੀ ਜਥਾ ਭਾਈ ਹਰਚਰਨ ਸਿੰਘ ਖਾਲਸਾ ਪਹੁੰਚੇ ਹੋਏ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸਪੈਸ਼ਲ ਸਤੇ 'ਤੇ ਪਹੁੰਚੇ ਨੇ। ਹੁਣ ਆਪ ਜੀ ਨੂੰ 7 ਵਜੇ ਤੱਕਰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਕੱਲ੍ਹ ਨੂੰ ਸਵੇਰੇ 9 ਵਜੇ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਪਹੁੰਚ ਕੇ ਆਪਾਂ ਗੁਰਬਾਣੀ ਦਾ ਲਾਹਾ ਲਈਏ। ਸਾਰੇ ਪਰਿਵਾਰਾਂ ਦਾ ਜੋ ਸੋ ਇਸ ਸਮਾਗਮ ਦੇ ਸਮਾਗਮਾਂ ਨੂੰ ਆ ਰਹੇ ਨੇ ਲੰਗਰਾਂ ਦੇ ਵਿੱਚ, ਹੋਰ ਵੀ ਜੋ ਸਮਾਵਾਂ ਜਿਸੇ 'ਤੇ ਵੀ ਨਿਭਾ ਰਹੇ ਸਾਰਿਆਂ ਪਰਿਵਾਰਾਂ ਦਾ ਔਰ ਵੀਰਾਂ ਦਾ ਬੀਬੀਆਂ ਦਾ ਬਹੁਤ ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਜਿੱਥੇ ਵੀ ਸਮਾਨ ਨਿਭਾ ਰਹੇ ਨੇ। ਆਓ ਹੁਣ ਆਪਾਂ ਭਾਈ ਸਾਹਿਬ ਜੀ ਤੋਂ 7 ਵਜੇ ਤੱਕ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ਦੁਰਮਤ ਤਿਆਗ ਮਹਾਰਾਜ ਕਹਿੰਦੇ ਲਾਹਾ ਕਿਛ ਲੇਵੋ ਜੋ ਉਪਜੈ ਬੜੀ ਗਹਿਰੀ ਖੇਡ ਆ ਸਤਿਗੁਰੂ ਦੇ ਉਪਦੇਸ਼ ਦੀ ਗੁਰੂ ਦੇ ਸ਼ਬਦ ਨੂੰ ਕਮਾਉਣਾ ਬੜੀ ਔਖੀ ਗੱਲ ਹੈ ਤਾਂ ਹੀ ਕਮਾਇਆ ਜਾ ਸਕਦਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਦੇਣ ਉਹਦੀ ਕੀਰਤੀ ਵੀ ਤਾਂ ਹੁੰਦੀ ਹੈ ਵੀ ਉਹ ਜੇ ਸਿਰ 'ਤੇ ਹੱਥ ਰੱਖੇ ਤੇ ਬੁਲਾਇਆ ਬੋਲੀ ਖਸਮ ਦਾ ਮਹਾਰਾਜ ਕਹਿੰਦੇ ਲਾਹਾ ਕਿਛ ਲੇਵੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ 'ਤੇ ਜਿਹੜੀ ਕਹਿੰਦੇ 7-8 ਪਿੰਡਾਂ ਦੀ ਜ਼ਮੀਨ ਲਵਾਈ ਨਾ ਰਾਏ ਉਲਾਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਇਆ ਵੀ ਕਮਾਲ ਦੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਲਵਾਈ ਹੈ ਜ਼ਮੀਨ ਬਾਬਾ ਸ਼੍ਰੀ ਚੰਦ ਨੇ ਦਾਅਵਾ ਹੀ ਨਹੀਂ ਕੀਤਾ ਵੀ ਮੈਨੂੰ ਆਹ ਜ਼ਮੀਨ ਚਾਹੀਦੀ 7-8 ਪਿੰਡਾਂ ਦੀ 1800 ਏਕੜ ਜ਼ਮੀਨ ਕਹਿੰਦੇ ਆ ਉਹ ਜ਼ਮੀਨ ਲੈਣੀ ਨਹੀਂ ਗਏ ਛੱਡ ਕੇ ਆ ਗਏ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਅਤੇ ਤਿਆਗ ਜਿਹੜਾ ਇਹ ਬੜੀ ਔਖੀ ਹੈ ਇਹ ਗੱਲ ਨੂੰ ਸਮਝਣਾ ਬੜੀ ਔਖੀ ਗੱਲ ਉਹ ਕਹਿੰਦੇ ਰਾਏ ਬੁਲਾਰ ਦੇ ਖਾਨਦਾਨ ਦੇ ਵਿੱਚ ਉਹਨੂੰ ਅੱਗੇ ਜਿਹੜੇ ਹੁਣ ਪੀੜ੍ਹੀ ਦੇ ਵਿੱਚ ਹੀ ਉਹਨਾਂ ਕੋਲ ਕੋਰਟ ਦੇ ਵਿੱਚ ਕੇਸ ਕੀਤਾ ਵੀ ਇਹ ਸਾਡੀ ਜ਼ਮੀਨ ਹੈਗੀ ਸਾਡੇ ਪੁਰਖੇ ਨੇ ਕਦੇ ਉਹ ਕਹਿੰਦੇ ਗਲਤੀ ਨਾ ਗੁਰੂ ਨਾਨਕ ਦੇ ਨਾਂ ਕਰ ਦਿੱਤੀ ਨਨਕਾਣਾ ਸਾਹਿਬ ਦੇ ਨਾਂ ਸਾਨੂੰ ਚਾਹੀਦੀ ਉਹ ਕੇਸ ਹਾਰ ਗਏ ਵਕੀਲ ਕਹਿੰਦਾ ਉਹ ਭਲਿਓ ਆ ਜਿਹੜੀ ਤੁਹਾਡੀ ਸਾਰੀ ਜ਼ਮੀਨ ਹੈਗੀ ਆ ਇੱਕ ਵੀ ਸਿੱਖ ਨਹੀਂ ਵਾਹੁੰਦਾ ਇਸ ਜਿੰਨੇ ਪਾਉਂਦੇ ਪਏ ਮੁਸਲਮਾਨ ਵਾਹੁੰਦੇ ਪਏ ਗੁਰੂ ਨਾਨਕ ਦੇ ਨਾਮ ਜ਼ਮੀਨ ਬੋਲਦੀ ਅੱਜ ਸਿੱਖ ਇੱਕ ਨੇ ਵੀ ਆ ਕੇ ਅਤੇ ਤੁਹਾਡੇ ਕੋਲ ਕਦੀ ਆ ਕੇ ਗੁਰੂ ਨਾਨਕ ਦੀ ਕਿਸੇ ਔਲਾਦ ਨੇ ਅੰਸ਼ ਬੰਸ਼ ਨੇ ਆ ਕੇ ਤੋਂ ਜ਼ਮੀਨ ਨਹੀਂ ਮੰਗੀ ਹੈਗੀ ਤੁਹਾਡੇ ਵਾਸਤੇ ਲਾਹਨਤ ਹੈਗੀ ਫਿਰ ਤੁਸੀਂ ਇਹ ਗੱਲ ਨਾ ਸਮਝੋ ਕੇਸ ਹਾਰ ਗਏ ਸੀ ਖੈਰ ਜੀ ਕਈ ਕਹਿੰਦੇ ਕੇਸ ਵਾਪਸ ਵੀ ਲੈ ਲਿਆ ਇਸ ਤਰ੍ਹਾਂ ਹੋਇਆ ਕੁਝ ਇਹ ਗੱਲ ਸਮਝ ਗਈ ਅਸੀਂ ਅਕਸਰ ਦੁਨੀਆਂ ਦੇ ਵਿੱਚ ਜਦੋਂ ਵਿਚਰਦੇ ਰਹਿੰਦੇ ਕੀਰਤਨੀਏ ਗਾਹੇ ਵਗਾਹੇ ਮੁਲਕਾਂ ਦੇ ਵਿੱਚ ਅਤੇ ਸਾਡੇ ਬ੍ਰਿਟਿਸ਼ ਕੋਲੰਬੀਆ ਇੱਥੇ ਵੈਨਕੂਵਰ ਦੇ ਲਾਗੇ ਇੱਕ ਸ਼ਹਿਰ ਪੈਂਦਾ ਕਲੋਨਾ ਪਹਾੜਾਂ ਦੇ ਵਿੱਚ ਕੈਮਲੂਪ ਅਤੇ ਵਿਲੀਅਮ ਲੇਕ ਇਹੋ ਜਿਹੇ ਨਿੱਕੇ ਨਿੱਕੇ ਸ਼ਹਿਰ ਅਤੇ ਉੱਥੇ ਅਸੀਂ ਕੀਰਤਨ ਕਰਨ ਗਏ ਅਤੇ ਕੀਰਤਨ ਕਰ ਜਿਵੇਂ ਗੁਰਮੁਖ ਪਿਆਰੇ ਘਰਾਂ 'ਚ ਬੁਲਾ ਲੈਂਦੇ ਆ ਪ੍ਰਸ਼ਾਦੇ ਪਾਣੀ ਵਾਸਤੇ ਗੁਰੂ ਕੇ ਕੀਰਤਨੀਆਂ ਨੂੰ ਅਸੀਂ ਕਿਸੇ ਦੇ ਘਰ ਗਏ ਅਤੇ ਉੱਥੇ ਨਾ ਉਹ ਸਿੰਘ ਅਤੇ ਸਿੰਘਣੀ ਬਜ਼ੁਰਗ ਉਮਰ ਸੀ ਉਹਨਾਂ ਦੀ 50-55-60 ਸਾਲ ਦੀ ਹੋਏਗੀ ਅਤੇ ਦੋਵੇਂ ਸੀਗੇ ਅਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਦੋਂ ਬਚਨ ਕੀਤੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਬੱਚੇ ਕਿੱਥੇ ਹੈ ਉਹ ਕਹਿੰਦੇ ਚੱਕਰ ਇਹ ਆ ਵੀ ਬੱਚੇ ਸਾਡੇ ਪੜ੍ਹ ਲਿਖ ਗਏ ਉਹਨਾਂ ਸੋਫਟਵੇਅਰ ਦੀ ਪੜ੍ਹਾਈ ਕਰ ਲਈ ਆ ਅਤੇ ਵੈਨਕੂਵਰ ਡਾਊਨ ਟਾਊਨ 'ਚ ਰਹਿੰਦੇ ਉੱਥੇ ਜੋਬਾਂ ਕਰਦੇ ਅਤੇ ਮੈਂ ਕਿਹਾ ਵੀ ਤੁਸੀਂ ਇੱਥੇ ਕੀ ਕਰਦੇ ਹੋ ਕਹਿੰਦੇ ਸਾਡੀ 1000 ਏਕੜ ਸੇਬਾਂ ਦਾ ਫਾਰਮ ਹੈਗਾ ਬੱਚੇ ਛੱਡ ਕੇ ਭੱਜ ਗਏ ਇਹ ਗੱਲ ਮੈਂ ਤਾਂ ਕਹਿ ਰਿਹਾ ਵੀ ਅਸੀਂ ਵੀ ਇੰਡੀਆ ਤੋਂ ਆ ਕੇ ਅਤੇ ਰਿਵਰ ਸਾਈਡ ਸੈਕਰਾਮੈਂਟੋ ਦੇ ਭਾਈ ਸਾਹਿਬ ਫਰੈਜ ਨੂੰ ਰਹਿੰਦੇ ਹਾਂ ਅਸੀਂ ਜਿਹੜੀ ਇੰਡੀਆ ਪ੍ਰੋਪਰਟੀ ਛੱਡ ਕੇ ਆਏ ਉਹ ਇੰਡੀਆ ਰਹਿ ਗਈ ਆ ਜਿਹੜੀ ਅਮੈਰੀਕਾ ਵਿੱਚ ਹੈ ਅਮੈਰੀਕਾ 'ਚ ਹੀ ਰਹਿ ਜਾਣੀ ਆ ਅੱਗੇ ਫਿਰ ਖਾਲੀ ਹੱਥ ਹੀ ਜਾਣਾ ਹੈ ਸਿੱਖਾਂ ਦੀ ਬੜੀ ਕਿਰਪਾ ਮਹਾਰਾਜ ਦੀ ਇਹਨਾਂ ਮਿਹਨਤਾਂ ਕਰਕੇ ਮੁਸ਼ਕਤਾਂ ਕਰਕੇ ਧਨ ਦੌਲਤਾਂ ਕਮਾਈਆਂ ਨੇ ਕਮਾਉਣੀਆਂ ਚਾਹੀਦੀਆਂ ਭਾਈ ਗੁਰੂ ਨੇ ਆਪਣੇ ਸਿੱਖ ਨੂੰ ਕਿਰਤੀ ਬਣਾਇਆ ਉਹ ਗੁਰੂ ਦਾ ਇੱਕ ਸਿੱਖ ਹੈਗਾ ਭਾਈ ਮਾਨਸੁਖ ਬੜਾ ਤਕੜਾ ਵਪਾਰੀ ਹੋਇਆ ਭਾਈ ਮੱਖੀ ਲੱਖੀ ਸ਼ਾਹ ਲਵਾਣਾ ਬੜਾ ਤਕੜਾ ਵਪਾਰੀ ਹੋਇਆ ਸਤਿਗੁਰੂ ਨਾਨਕ ਪਾਤਸ਼ਾਹ ਨੇ ਭੂਮੀਏ ਚੋਰ ਨੂੰ ਕਿਹਾ ਵੀ ਆਪਣੀ ਕਿਰਤ ਬਦਲ ਦੇ ਸੱਜਣ ਠਾਕ ਨੂੰ ਕਿਹਾ ਆਪਣੀ ਕਿਰਤ ਬਦਲੇ ਤੇਰਾ ਬਿਜ਼ਨਸ ਠੀਕ ਨਹੀਂ ਹੈ ਭਾਈ ਮਨਸੁੱਖ ਨੂੰ ਨਹੀਂ ਕਿਹਾ ਵੀ ਤੂੰ ਕਾਰੋਬਾਰ ਨਾ ਛੱਡ ਭਾਈ ਲੱਖੀ ਸਾਹਿਬ ਨੂੰ ਵੀ ਨਹੀਂ ਕਿਹਾ ਵੀ ਤੂੰ ਕਾਰੋਬਾਰ ਛੱਡ ਕਿਉਂਕਿ ਉਹਨਾਂ ਦੀ ਕਿਰਤ ਦੇ ਵਿੱਚ ਧਰਮ ਸੀਗਾ ਉਹਨਾਂ ਦੀ ਕਿਰਤ ਦੇ ਵਿੱਚ ਝੂਠ ਸੀਗਾ ਪਾਪ ਸੀਗਾ ਹੁਣ ਤੁਸੀਂ ਜਿੰਨੀਆਂ ਇੱਥੇ ਕਿਰਤਾਂ ਕਰਦੇ ਪਏ, ਜੇਕਰ ਇੰਨੀਆਂ ਕਿਰਤਾਂ ਕਰਕੇ, ਮਿਹਨਤਾਂ ਕਰਕੇ, ਮਸ਼ਕਤਾਂ ਕਰਕੇ, ਧਨ ਦੌਲਤਾਂ ਜੋੜ ਕੇ, ਵੱਡੀਆਂ ਵੱਡੀਆਂ ਪ੍ਰੋਪਰਟੀਆਂ ਜੋੜ ਕੇ, ਜੇ ਤੁਹਾਡੇ ਬੱਚੇ ਅੱਗੋਂ ਤੁਹਾਨੂੰ ਤਲਾਂਜਲੀ ਦੇ ਗਏ ਤਾਂ ਕੀ ਕਰਨਾ ਤੁਸੀਂ ਇਹੋ ਜਿਹੀਆਂ ਧਨ ਦੌਲਤਾਂ ਨੂੰ? ਫਿਰ ਸੋਚਣ ਵਾਲੀ ਗੱਲ। ਮੈਂ ਇੱਥੇ ਇਹ ਨਹੀਂ ਦੱਸਣਾ ਚਾਹੁੰਦਾ ਵੀ ਤੁਹਾਡੇ ਬੱਚੇ ਭੱਜ ਗਏ ਆ, ਤੁਹਾਡੇ ਕਹਿਣੇ 'ਚ ਹੋਣਗੇ। ਮੇਰਾ ਕਹਿਣ ਤੋਂ ਭਾਵ ਵੀ ਸਾਡਾ ਚੌਂਕੀਦਾਰਾਂ ਦਾ ਫਰਜ਼ ਹੁੰਦਾ, ਅਗਾਹ ਕਰੀਏ ਵੀ ਸਟੇਜ 'ਤੇ ਗੁਰੂ ਦੀ ਗੱਲ ਕਰਕੇ ਜਾਈਏ, ਹੋਕਾ ਦੇ ਕੇ ਜਾਈਏ, ਜਿਹਦੇ ਵਾਸਤੇ ਸਾਨੂੰ ਮਹਾਰਾਜ ਨੇ ਸ਼ਬਦ ਬਖਸ਼ਿਆ ਸਾਡੀ ਝੋਲੀ। ਆਪਣੇ ਬੱਚਿਆਂ ਨੂੰ ਗੁਰਮਤ ਵੱਲ ਲਿਆਓ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਰਹੇ ਹੋ, ਮੁਸਲਮਾਨ ਜਿੰਨਾ ਅਮੀਰ ਬਣਦਾ ਉਨਾ ਹੀ ਕੱਟੜ ਮੁਸਲਮਾਨ ਬਣਦਾ ਜਾਂਦਾ ਹੈ। ਦੇਖੇ ਸ਼ੇਖ ਤੁਸੀਂ ਕਿੰਨੇ ਅਮੀਰ ਨੇ, ਆਪਣੇ ਲਿਬਾਸ ਬਦਲਦੇ ਨਹੀਂ ਬਦਲਦੇ। ਸਿੱਖ ਨੂੰ ਮਾੜੀ ਜਿੰਨੀ ਅਮੀਰੀ ਮਿਲਦੀ ਆ ਨਾ ਵਿਦੇਸ਼ਾਂ ਦੇ ਵਿੱਚ ਆ ਕੇ, ਅਤੇ ਉਹ ਕਹਿੰਦਾ ਵੀ ਗੁਰਮਤ ਕੀ ਹੈਗੀ ਹੈ, ਗੁਰੂ ਨਾਨਕ ਹੀ ਕਹਿੰਦਾ ਪਖੰਡ ਹੈਗਾ ਏ। ਉਹ ਜਿਉਂ ਜਿਉਂ ਅਮੀਰ ਹੁੰਦਾ ਤਿਉਂ ਤਿਉਂ ਸਿੱਖ ਕੱਚੇ ਹੋਈ ਜਾਂਦੇ ਆ। ਬਸ ਗੱਲ ਇਹ ਨਹੀਂ ਸਮਝ ਲਓ ਹੁਣ ਵੀ ਅਮੀਰੀ ਧਨ ਦੌਲਤ ਦੀ ਨਹੀਂ, ਅਮੀਰੀ ਇਹ ਹੈਗੀ ਜੇ ਤੁਸੀਂ ਵਿਰਸਾ ਸਾਂਭ ਲਿਆ, ਤੁਹਾਡੇ ਬੱਚੇ ਸਾਂਭ ਲਏ ਤੇ ਗੱਲ ਮੁੱਕੀ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਬਸ ਇਹੀ ਲਾਹਾ ਜੀਵਨ ਦਾ, ਆਪਣਾ ਭਲਾ ਕਰੀਏ, ਆਪਣੇ ਬੱਚਿਆਂ ਦਾ ਭਲਾ ਕਰੀਏ। ਇਹ ਨਾ ਦੇਖੀਏ ਮੀਡੀਆ ਦੇ ਵਿੱਚ ਉਹ ਕੋਈ ਬਾਦਲ ਮਾੜਾ ਭਗਵੰਤ ਮਾਨ ਕੀ ਛੱਡੋ, ਤੁਸੀਂ ਆਪਣਾ ਛੱਡੋ, ਕਦੇ ਇੱਥੇ ਬਾਦਲਾਂ ਵਾਲੀ ਲੜਾਈ ਤਾਂ ਨਹੀਂ ਹੁੰਦੀ ਹੈਗੀ, ਕਦੀ ਇਹ ਨਾ ਹੋਣ ਦਿਓ ਵੀ ਇਹ ਨਾ ਹੋ ਵੀ ਬਾਦਲਾਂ ਵਾਲੀਆਂ ਰੂਹਾਂ ਇੱਥੇ ਹੀ ਆ ਜਾਣ, ਇਹ ਤੋਂ ਬਚ ਕੇ ਰਹੋ, ਮਹਾਰਾਜ ਜੀ ਕਿਰਪਾ ਕਰਨ। ਬਸ ਇਹੀ ਆ, ਲਾਹਾ ਕਿਛ ਲੇਹੋ, ਗੁਰਦੁਆਰੇ ਆਉਣ ਦਾ ਮਤਲਬ ਸਮਝੋ, ਇੱਥੇ ਹੰਕਾਰ ਦੇ ਅਗਨਾ ਆ ਕੇ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਏਕਾ ਕਰੋ, ਜਿਹੜੇ ਰੁੱਸ ਵੀ ਜਾਂਦੇ ਉਹਨਾਂ ਮਨਾ ਕੇ ਲਿਆ, ਮੈਂ ਗਲਤੀਆਂ ਖਿਮਾ ਕਰਦੇ ਕਰੋ। ਫਤਿਹ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਹਾਜ਼ਰ ਵਾਹਿਗੁਰੂ ਸਰਬ ਕਲਾ ਪੁਰਖ ਚੌਰਤਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੀਰ ਜੋੜ ਬੱਠੀ ਸਾਹ ਸੰਗ ਜੀ, ਧੰਨਵਾਦੀ ਹਾਂ ਗੁਰੂ ਭਾਈ ਸਾਹਿਬ ਭਾਈ ਹਰਜਾਤ ਸਿੰਘ ਜੀ ਖਾਲਸਾ, ਸਾਬਕਾ ਹਜ਼ੂਰੀ ਰਾਗੀ ਜੱਸਾ ਦਰਬਾਰ ਸਾਹਿਬ, ਜਿਨ੍ਹਾਂ ਨੇ ਸੰਗਤਾਂ ਨੂੰ ਨੋਲਕਾ ਸ਼ਬਦ ਕੀਰਤਨ ਸਰਵਣ ਕਰਾਇਆ, ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਜੋ ਇਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਵੀ ਆਪਾਂ ਨੂੰ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਨਾ ਚਾਹੀਦਾ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆਪਣੇ ਵਿਚਾਰਾਂ ਦਾ। ਬਾਕੀ ਦਾਸ ਬੇਨਤੀ ਕਰਦਾ ਕਿਉਂਕਿ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਔਰ ਸਕੂਲ ਵੱਲੋਂ ਬੜਾ ਉਪਰਾਲਾ ਕੀਤਾ ਜਾ ਰਿਹਾ ਹੈ ਵੀ ਇੱਥੇ ਗੌਰਮੈਂਟ ਦਾ ਸਕੂਲ ਵੀ ਚੱਲਦਾ ਤਾਂ ਕੀਰਤਨ ਦੀਆਂ ਕਲਾਸਾਂ ਵੀ ਚੱਲ ਰਹੀਆਂ ਨੇ, ਹੋਰ ਵੀ ਜਿਹਨੇ ਪ੍ਰਾਣੀਆਂ ਨੇ ਬੱਚਿਆਂ ਨੂੰ ਨਹੀਂ ਇਸ ਪਾਸੇ ਲਾਇਆ, ਆਓ ਆਪਾਂ ਇਹਨਾਂ ਦਾ ਵੀ ਜੋ ਇਹਨਾਂ ਦੇ ਵਿਚਾਰ ਹੈ ਉਹਨਾਂ ਨੂੰ ਆਪਣੇ ਮਨਾਂ ਵਿੱਚ ਵਸਾਈਏ, ਬੱਚਿਆਂ ਨੂੰ ਵੱਧ ਤੋਂ ਵੱਧ ਗੁਰੂ ਦੇ ਨਾਲ ਜੋੜੀਏ। ਕੱਲ੍ਹ ਨੂੰ ਭਾਈ ਸਾਹਿਬ ਉਹਨਾਂ ਦਾ ਟਾਈਮ ਜੋ ਆ 11 ਵਜੇ ਤੋਂ 12:30 ਵਜੇ ਦਾ ਇਹਨਾਂ ਤੱਕ ਆ, ਅਤੇ ਬਾਕੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਜੋ ਪ੍ਰੋਗਰਾਮ ਸੰਗਤਾਂ ਵੱਲੋਂ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ ਮਾਤਾ ਜੀ ਇਸਤਰੀ ਖੀਵੀ ਇਸਤਰੀ ਸੰਘ ਬੀਬੀਆਂ ਵੱਲੋਂ ਔਰ ਸਮੂਹ ਸੰਗਤਾਂ ਵੱਲੋਂ ਜੋ ਗੁਰੂ ਅਰਜਨ ਦੇਵ ਦੇ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ ਪਹਿਲੀ ਵਾਰ ਜੋ ਕੀਰਤਨ ਸਮਾਗਮ ਕਰਵਾਏ ਜਾ ਰਹੇ ਨੇ, ਇਹ ਆਉਣ ਵਾਲੇ ਸਾਲ ਵੀ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਸੰਗਤਾਂ ਵੱਲੋਂ ਉਪਰਾਲਾ ਕੀਤਾ ਜਾਵੇਗਾ। ਇਸ ਤਰ੍ਹਾਂ ਹੀ ਜੋ ਕੀਰਤਨ ਸਮਾਗਮ ਹੋਣਗੇ ਉਹਨਾਂ ਪਰਿਵਾਰਾਂ ਦਾ ਔਰ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਇਹ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਮਾਗਮ ਕਰਵਾ ਰਹੇ ਨੇ। ਬਾਕੀ ਭਾਈ ਸਾਹਿਬ ਦਾ ਭਾਈ ਦਵਿੰਦਰ ਸਿੰਘ ਸੋਢੀ ਜੀ ਦਾ ਜਿਹੜੇ ਉਹ ਵਿਸ਼ੇਸ਼ ਸੱਦੇ 'ਤੇ ਇੰਡੀਆ ਤੋਂ ਪਹੁੰਚੇ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਆਟਲ ਦੀਆਂ ਸਮੂਹ ਸੰਗਤਾਂ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦਾ, ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਉਣ ਦਾ। ਇਹਨਾਂ ਦਾ ਸਮਾਂ ਕੱਲ੍ਹ ਨੂੰ 12:30 ਵਜੇ ਤੋਂ 2 ਵਜੇ ਤੱਕ ਰਹੇਗਾ। ਸਮੂਹ ਸੰਗਤਾਂ ਨੂੰ ਬੇਨਤੀ ਆ ਜਿਹੜੇ ਅੱਜ ਵੀ ਪੁਰਾਣੀ ਘਰ ਵਿਖੇ

Certo. Ecco.

ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਕਰਮ ਖੁੱਲੇ ਨੇ ਤੇ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਕੌਣ ਸੰਗਤ ਵਿੱਚ ਆਉਂਦਾ ਏ ਜਿਹਨੂੰ ਮੇਰੇ ਸਤਿਗੁਰੂ ਆਪ ਦਰਵਾਜ਼ਾ ਖੋਲਦੇ ਨੇ ਸਾਧ ਸੰਗ ਮਨ ਸੋਬਤ ਜਾ ਕੇ ਤਬ ਪ੍ਰਭ ਨਾਨਕ ਮੀਠੇ ਲਾਗੇ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਤਾਂ ਤੁਸੀਂ ਸੰਗਤ ਵਿੱਚ ਆ ਬੈਠੇ ਹੋ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪੰਥ ਦੇ ਪ੍ਰਸਿੱਧ ਨਾਮਵਰ ਕੀਰਤਨੀਏ ਭਾਈ ਹਰਚਰਨ ਸਿੰਘ ਖਾਲਸਾ ਜੀ ਆਪ ਜੀ ਨੂੰ ਕੀਰਤਨ ਦਾ ਰਸ ਦੇ ਰਹੇ ਸਨ ਆਓ ਸੰਗਤ ਜੀ ਮਨਾਂ ਦੀ ਇਕਾਗਰਤਾ ਬਣ ਜਾਏ ਕੀਰਤਨ ਵਿੱਚ ਰਸ ਆ ਜਾਏ ਅਸੀਸ ਵਜੋਂ ਪਿਆਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਿਮਰਨ ਉਪਰੰਤ ਜਿਵੇਂ ਸਤਿਗੁਰ ਬਖਸ਼ਿਸ਼ ਕਰਨਗੇ ਸਾਰੇ ਮਿਲ ਕੇ ਜਪਿਓ ਜੀ।

ਜਿੱਥੇ ਅਸੀਂ ਤੁਸੀਂ ਸਾਰੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਵਿੱਚ ਆਏ ਬੈਠੇ ਹੋ ਨਾ, ਉੱਥੇ ਰਾਗ ਰਤਨ ਉਹ ਵੀ ਪਰਿਵਾਰਾਂ ਸਮੇਤ ਰਾਗ ਰਾਗਣੀਆਂ

ਆ ਉਹ ਸਮਾਧੀਆਂ ਲਾ ਲਿਓ ਤੇ ਕੀਰਤਨ ਵਿੱਚ ਗੁਰੂ ਜੀ ਦੇ ਦਰਸ਼ਨ ਕਰਿਓ। ਕੀਰਤਨ ਐਸੀ ਬੰਦਗੀ ਹੈ, ਕਰਨ ਵਾਲੇ ਸੁਣਨ ਵਾਲੇ ਜੁੜ ਜਾਣ ਤੇ ਬਾਣੀ ਦਾ ਰਚਨਹਾਰ ਸਾਹਮਣੇ ਖਲੋ ਜਾਂਦਾ ਹੈ। ਬਣਾਇਓ ਭਾਵਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਬੜੀ ਪਿਆਰ ਵਾਲੀ ਰੂਹ, ਜਿਹਨੂੰ ਆਪਾਂ ਹੁਣ ਬਾਬਾ ਮੱਲ ਜੀ ਕਹਿੰਦੇ ਹਾਂ,

ਆਪਣੇ ਪਿੰਡੋਂ ਤੁਰਿਆ ਤੇ ਸ੍ਰੀ ਗੋਇੰਦਵਾਲ ਸਾਹਿਬ ਚਲਾ ਗਿਆ। ਸੁਣਿਆ ਗੁਰੂ ਨਾਨਕ ਦਾ ਘਰ ਜਿੱਥੇ ਸਭ ਨੂੰ ਆਦਰ ਮਾਣ ਮਿਲਦਾ ਹੈ। ਸੰਗਤ ਜੀ ਜਦੋਂ ਗਿਆ ਨਾ ਤੇ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਹੀ ਸੋਹਣੇ ਆਸਣਾਂ ਤੇ ਬੈਠੇ ਨੇ ਤੇ ਮੱਥਾ ਟੇਕ ਕੇ ਨਾ ਆਸ ਪਾਸ ਨਜ਼ਰ ਮਾਰਦਾ। ਬਾਬਾ ਬੁੱਢਾ ਜੀ ਭਾਈ ਗੁਰਦਾਸ ਵਰਗੀਆਂ ਰੱਬੀ ਰੂਹਾਂ ਚੌਂਕੜੇ ਲਾਈ ਬੈਠੀਆਂ ਨੇ। ਸੋਚਣ ਲੱਗਾ ਮਨਾ ਤੈਨੂੰ ਤਾਂ ਆਮ ਲੋਕੀ ਨੀ ਬਹਿਣ ਦਿੰਦੇ ਕੋਲ ਤੇ ਤੂੰ ਇਹਨਾਂ ਬ੍ਰਹਮ ਗਿਆਨੀ ਹਜੇ ਬਹਿ ਜਾਵੇਗਾ। ਜਾ ਕੇ ਨਾ ਜੋੜਿਆਂ ਦੇ ਵਿੱਚ ਖੜਾ ਹੋ ਗਿਆ, ਜੋੜਿਆਂ ਚ ਖੜ ਗਿਆ। ਇੱਕ ਪਾਸੇ ਗੁਰੂ ਅਰਜਨ ਦੇਵ ਜੀ ਦਾ ਜੋੜਾ ਪਿਆ, ਇਹਨੂੰ ਪਤਾ ਲੱਗ ਗਿਆ ਹੁਣ ਜੋੜੇ ਬਣਾਉਣਾ ਇਹਦਾ ਕੰਮ ਹੈ। ਤੇ ਗੁਰੂ ਅਰਜਨ ਦੇਵ ਜੀ ਦੇ ਜੋੜੇ ਦੇ ਕੋਲ ਜਾ ਕੇ ਨਾ ਇਹਨੇ ਪਹਿਲੀ ਨਜ਼ਰ ਦੇ ਨਾਲ ਹੀ ਉਹਦਾ ਨਾਪ ਸਾਈਜ਼ ਤਾੜ ਲਿਆ ਹੈ। ਕੀ ਸੋਚਣ ਲੱਗਾ, ਜੋੜਾ ਬਣਾ ਕੇ ਲਿਆਵਾਂਗਾ। ਗੁਰੂ ਅਰਜਨ ਦੇਵ ਜੀ ਦੇ ਪੈਰਾਂ ਚਰਨਾਂ ਚ ਪਾਵਾਂਗਾ, ਫਿਰ ਥੋੜੀ ਮੈਨੂੰ ਕੋਈ ਰੋਕ ਸਕਦਾ। ਉਹ ਪੁਰਾਣਾ ਸਮਾਂ, ਆਪਾਂ ਇੰਡੀਆ ਤੋਂ ਆਏ ਜਦੋਂ ਪੁਰਾਣਿਆਂ ਸਮਿਆਂ ਚ ਆਪਾਂ ਜੋੜੇ ਜੁੱਤੀਆਂ ਲੈਣ ਜਾਂਦੇ ਸੀ ਨਾ ਦੁਕਾਨ ਤੋਂ, ਤੇ ਦੁਕਾਨਦਾਰ ਨਾ ਆਪ ਤੁਹਾਡਾ ਪੈਰ ਫੜ ਕੇ ਜੋੜਾ ਪਾਉਂਦਾ ਸੀ। ਸੋਚਣ ਲੱਗਾ ਜੋੜਾ ਲਿਆਵਾਂਗਾ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਚ ਪਾਵਾਂਗਾ, ਨਾਲੇ ਮਹਾਰਾਜ ਜੀ ਦੇ ਚਰਨ ਪਰਸਾਂਗਾ, ਫਿਰ ਮੈਨੂੰ ਕੌਣ ਰੋਕੇਗਾ, ਕੋਈ ਵੀ ਨਹੀਂ।

0: ਜਦੋਂ ਤੁਰਨ ਲੱਗਾ ਨਾ, ਰੱਬ ਦਾ ਭਾਣਾ ਇਹਨੂੰ ਗਠੀਆ ਹੋ ਗਿਆ।
1: ਵਾਹਿਗੁਰੂ,
0: ਇਹਦਾ ਸਰੀਰ ਜੁੜ ਗਿਆ ਹੈ, ਇਹ ਤਾਂ ਚੰਗੀ ਤਰ੍ਹਾਂ ਉੱਠ ਕੇ ਖਲੋ ਵੀ ਨਹੀਂ ਸਕਦਾ, ਨਾ ਚੰਗੀ ਤਰ੍ਹਾਂ ਤੁਰ ਸਕੇ, ਉਹ ਤੇ ਕੁੱਬਾ ਹੋ ਗਿਆ ਹੈ। ਐਡਾ ਪੈਂਡਾ ਗੋਇੰਦਵਾਲ ਦਾ ਕਿੱਥੋਂ ਤੈਅ ਕਰੇਗਾ। ਜੋੜਿਆਂ ਵੱਲ ਵੇਖ ਕੇ ਵੈਰਾਗ ਕਰਦਾ ਹੈ ਗੁਰੂ ਅਰਜਨ ਦੇਵ ਮਹਾਰਾਜ। ਸੋਚਿਆ ਸੀ ਇਹਨਾਂ ਜੋੜਿਆਂ ਦਾ ਜ਼ਰੀਆ ਤੇਰੇ ਤੱਕ ਪੁੱਜ ਜਾਵਾਂਗਾ, ਇਹ ਵੀ ਆਸ ਟੁੱਟ ਗਈ। ਸੰਗਤ ਜੀ, ਇੱਧਰੋਂ ਮਹਾਰਾਜ ਜੀ ਦੇ ਵਿਆਹ ਦਾ ਦਿਨ ਆ ਗਿਆ। ਜਦੋਂ ਬਰਾਤ ਟੁਰਨ ਲੱਗੀ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇੱਕ ਚੋਲਾ ਲੱਖ ਦਿਓ ਵਾਧੂ। ਬਾਬਾ ਬੁੱਢਾ ਜੀ ਪਾਤਸ਼ਾਹ, ਉਹ ਚੋਲੇ ਰੱਖ ਲਏ ਨੇ ਤੁਹਾਡੇ, ਬਈ ਇੱਕ ਹੋਰ ਰੱਖ ਦੋ। ਸੋਹਣੇ ਰੱਥ ਦੇ ਉੱਤੇ ਬਰਾਤ ਟੁਰੀ ਹੈ। ਤੁਸੀਂ ਘਰ ਜਾਓਗੇ, ਤੁਸੀਂ ਵੇਖਿਓ, ਤੁਹਾਡੀਆਂ ਅਸੀਸਾਂ ਸਦਕਾ ਪੂਰੀ ਖੋਜ ਕਰਕੇ ਦੱਸ ਰਿਹਾ, ਇੱਕ ਫਿਲਮ ਬਣਾਈ, ਵੇਖੀਏ ਬਰਾਤ ਗੁਰੂ ਅਰਜਨ ਦੇਵ ਜੀ ਦੀ। ਇਹ ਰੱਥ ਅਜੇ ਤੱਕ ਵੀ ਤੁਸੀਂ ਇਹਦੇ ਦਰਸ਼ਨ ਕਰ ਸਕਦੇ ਹੋ। ਬਠਿੰਡੇ ਦੇ ਲਾਗੇ ਪਿੰਡ ਹੈ ਭਾਈ ਰੂਪਾ। ਭਾਈ ਆਕੁਲ ਬਰਾਤ ਵਿੱਚ ਆਏ ਸਨ, ਉਹਨਾਂ ਦਾ ਰੱਥ ਸੀ ਅਤੇ ਰੱਥ ਉਹਨਾਂ ਦੇ ਘਰ ਅਜੇ ਵੀ ਖੜਾ। ਤੁਸੀਂ ਯੂਟਿਊਬ 'ਤੇ ਦਾਸ ਦਾ ਨਾਮ ਲਿਖਿਓ ਅਤੇ ਨਾਲ ਲਿਖਿਓ ਗੁਰੂ ਅਰਜਨ ਦੇਵ ਜੀ ਦਾ ਰੱਥ। ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਮਹਾਰਾਜ ਜੀ ਦੀਆਂ ਕੱਲ੍ਹ ਦੇ ਕੀਰਤਨ ਵਿੱਚ ਮੈਂ ਤੁਹਾਨੂੰ ਦੱਸਾਂਗਾ, ਪਰ ਤੁਸੀਂ ਵੇਖਿਓ ਘਰ ਜਾ ਕੇ, ਬਹੁਤ ਸਾਰੀਆਂ ਨਿਸ਼ਾਨੀਆਂ ਮਹਾਰਾਜ ਜੀ ਦੀਆਂ, ਮਾਤਾ ਗੰਗਾ ਜੀ ਦੀਆਂ ਵਿਆਹ ਦੀਆਂ, ਕਿੱਥੇ ਕਿੱਥੇ ਵਿਆਹ ਹੋਇਆ ਸਾਰੀ ਬਰਾਤ ਦੀਆਂ ਮੈਂ ਉਹਦੇ ਵਿੱਚ ਦਿਖਾਈਆਂ ਹੋਈਆਂ ਨੇ। ਸੋਹਣੇ ਰੱਥ ਦੇ ਉੱਤੇ ਬਰਾਤ ਚੱਲ ਪਈ ਗਏ। ਜਦੋਂ ਆਈ ਬਰਾਤ ਨਕੋਦਰ ਦੇ ਕੋਲ, ਮੇਰਾ ਦਿਲ ਦੱਸਦੇ ਕਿਸੇ ਨੂੰ ਉਡੀਕਣਾ ਆ ਜਾਵੇ, ਸਤਿਗੁਰੂ ਆਉਂਦੇ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਰੱਥ ਇੱਧਰ ਨੂੰ ਮੋੜ ਲਓ। ਪਾਤਸ਼ਾਹ ਜੀ,

0: ਜੀ ਦੇ ਅੱਗੇ ਜਾ ਕੇ ਖਲੋ ਗਏ।
1: ਵਾਹਿਗੁਰੂ।
0: ਗੁਰੂ ਅਰਜਨ ਦੇਵ ਜੀ ਆਪ ਉਤਰਦੇ ਨੇ ਰੱਥ ਦੇ ਵਿੱਚੋਂ ਤੇ ਉਹਦੀ ਝੁੱਗੀ ਅੱਗੇ ਖਲੋ ਕੇ ਆਵਾਜ਼ ਮਾਰਦੇ ਨੇ, ਮੱਲ ਜੀ। ਸੰਗਤ ਜੀ ਉਹ ਤੇ ਸੁਣ ਕੇ ਹੈਰਾਨ ਹੋ ਗਿਆ।
1: ਵਾਹਿਗੁਰੂ,
0: ਮੈਨੂੰ ਗਰੀਬ ਨੂੰ ਜੀ ਕਹਿਣ ਵਾਲਾ ਕੌਣ ਆ ਗਿਆ। ਕੁੱਬਾ ਜਿਹਾ ਸਰੀਰ ਉਹ ਤੁਰ ਕੇ ਜਦੋਂ ਆਇਆ ਨਾ ਤੇ ਕੀ ਵੇਖਿਓ ਇਹ ਮਨਾ। ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਆਵਾਜ਼ਾਂ ਮਾਰਦੇ ਪਏ ਨੇ ਤੈਨੂੰ ਤਾਰਾ। ਉਹਨੂੰ ਤਾਂ ਸੁੱਧ ਬੁੱਧ ਭੁੱਲ ਗਈ, ਕੀ ਕਰਾਂ ਕਿੱਥੇ ਬਿਠਾ।

ਉਹਦੇ ਚਰਨਾਂ ਦੀ ਧੂੜ ਵੀ ਇੱਧਰ ਦੀ ਲੰਘ ਗਏ ਮਹਾਰਾਜ, ਉਸ ਧੂੜ ਨੂੰ ਵੀ ਮੱਥੇ ਨਾਲ ਲਾਉਂਦੇ ਅਤੇ ਤੈਨੂੰ ਗਰੀਬ ਨੂੰ ਆਵਾਜ਼ਾਂ ਮਾਰਦੇ ਪਏ ਨੇ, ਸਾਰਾ ਕੁਝ ਭੁੱਲ ਗਿਆ, ਕਿੱਥੇ ਬਿਠਾਵਾਂ, ਕੀ ਕਰਾਂ। ਝੱਟ ਦੇ ਨਹੀਂ ਜਾਂਦਾ ਅੰਦਰ ਅਤੇ ਉਹ ਜੋੜਾ ਚੁੱਕ ਲਿਆਉਂਦਾ ਹੈ ਅਤੇ ਆ ਕੇ ਨਾ ਗੁਰੂ ਅਰਜਨ ਦੇਵ ਜੀ ਨੂੰ ਮੱਥਾ ਟੇਕ ਕੇ ਅਤੇ ਪਾਤਸ਼ਾਹ ਜੀ ਦੇ ਚਰਨਾਂ 'ਚ ਹੀ ਬਹਿ ਜਾਂਦਾ ਅਤੇ ਮਹਾਰਾਜ ਜੀ ਦੇ ਚਰਨ ਚੁੱਕਦਾ ਅਤੇ ਥੱਲੇ ਹੱਥ ਫੇਰ ਕੇ ਨਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨੂੰ ਆਪਣੇ ਮੱਥੇ ਨੂੰ ਲਾਉਂਦਾ ਏ ਅਤੇ ਇੱਕ ਪੈਰ ਵਿੱਚ ਜੋੜਾ ਪਾ ਦਿੰਦਾ ਹੈ। ਫਿਰ ਇਸੇ ਤਰ੍ਹਾਂ ਦੂਸਰੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਵੀ ਵੇਖ ਰਹੇ ਨੇ ਵੀ ਲਾਡ ਲਡਾ ਰਿਹਾ ਹੈ ਪਿਆਰ।

ਗੁਰੂ ਦੀ ਨਦਰ ਹੇਠ ਉਹ ਬਰਾਤੀ ਸਨ। ਭਾਈ ਸਾਲੋ ਉਹਦੀ ਕੀ ਸੇਵਾ ਸੀ? ਉਹ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਬਾਲਣ ਦਾ ਪ੍ਰਬੰਧ ਕਰਦਾ ਸੀ। ਉਹ ਸਮਾਂ ਆਪਾਂ ਲੱਕੜਾਂ ਤੇ ਪਾਥੀਆਂ ਲੋਕ ਬਾਲਦੇ ਸਨ, ਹੁਣ ਵੀ ਆਪਾਂ ਪਿੰਡਾਂ ਵਿੱਚ ਬਾਲਦੇ ਸਾਂ। ਤੇ ਸੰਗਤ ਜੀ ਬਾਲਣ ਮੁੱਕ ਗਿਆ ਤੇ ਭਾਈ ਸਾਲੋ ਨੇ ਕੀ ਕੀਤਾ? ਉਹਨੇ ਗੱਡਾ ਜੋੜਿਆ ਹੈ ਤੇ ਜਾ ਕੇ ਨਾ ਪਿੰਡ ਵਿੱਚ ਗੱਡਾ ਖੜਾ ਕਰ ਲੈਂਦਾ ਤੇ ਆਵਾਜ਼ ਮਾਰਦਾ।

0: ਇੱਕ ਪਾਥੀ ਵੀ ਦੇਵੇਗਾ ਨਾ, ਇੱਕ ਪਾਥੀ ਦੇ ਬਦਲੇ ਵੀ ਉਹਨੂੰ ਦੁੱਧ ਬੁੱਧ ਮਿਲੇਗਾ।
1: ਵਾਹਿਗੁਰੂ।
0: ਸੁਣਿਓ ਕੈਸੀ ਸਾਖੀ ਹੈ, ਉਹ ਇਸ ਤਰ੍ਹਾਂ ਆਵਾਜ਼ਾਂ ਦਿੰਦਾ ਹੈ, ਜਿਹੜਾ ਇੱਕ ਪਾਥੀ ਵੀ ਦੇਵੇਗਾ, ਇੱਕ ਪਾਥੀ ਦੇ ਬਦਲੇ ਵੀ ਉਹਨੂੰ ਦੁੱਧ ਪੁੱਤ ਮਿਲੇਗਾ। ਇਸ ਤਰ੍ਹਾਂ ਨਾ ਉਹ ਪਿੰਡ ਪੰਡੋਰੀ ਦੇ ਵਿੱਚ ਗੱਡਾ ਖੜਾ ਕਰਕੇ ਤੇ ਆਵਾਜ਼ ਦੇਂਦਾ ਪਿਆ ਸੀ, ਪਾਥੀ ਬਦਲੇ ਦੁੱਧ ਪੁੱਤ ਮਿਲੇਗਾ। ਤੇ ਇੱਕ ਬੀਬੀ ਆਈ, ਕਹਿੰਦੇ ਵੇ ਭਾਈ, ਪਾਥੀਆਂ ਬਦਲੇ ਦੁੱਧ ਪੁੱਤ ਦੇਈ ਜਾਂਦਾ, ਸਾਡੇ ਪਿੰਡ ਤਾਂ ਗੋਹਾ ਹੀ ਨੀ ਮੁੱਕਣਾ। ਇਸ ਤਰ੍ਹਾਂ ਕਹਿੰਦੀ, ਕਿਉਂਕਿ ਆਪਣੀ ਆਪਣੀ ਸੋਚ ਹੁੰਦੀ ਹੈ ਨਾ, ਪਾਥੀਆਂ ਬਦਲੇ ਦੁੱਧ ਪੁੱਤ ਦੇਈ ਜਾਂਦਾ, ਸਾਡੇ ਪਿੰਡ ਤਾਂ ਗੋਹਾ ਹੀ ਨੀ ਮੁੱਕਣਾ। ਭਾਈ ਸਾਲੋ ਕਹਿੰਦਾ, ਬੀਬੀ ਤੂੰ ਗੁਰੂ ਅਰਜਨ ਦੇਵ

0: ਦੁਨੀਆਂ ਦੀਆਂ ਦੌਲਤਾਂ ਮੁੱਕ ਸਕਦੀਆਂ ਨੇ, ਗੁਰੂ ਅਰਜਨ ਦੇਵ ਜੀ ਦੀਆਂ ਮਿਹਰਾਂ ਕਦੇ ਵੀ ਨਹੀਂ ਮੁੱਕ ਸਕਦੀਆਂ।
1: ਵਾਹਿਗੁਰੂ।
0: ਹੁਣ ਗੱਡਾ ਭਰ ਲਿਆ ਪਾਥੀਆਂ ਦਾ ਤੇ ਸੰਗਤ ਜੀ, ਤੇ ਲਿਆ ਕੇ ਤਾਂ ਉਹਨੇ ਢੇਰ ਲਾ ਦਿੱਤੇ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਸੁਣਿਆ ਸੀ ਬਾਲਣ ਮੁੱਕ ਗਿਆ ਤੇ ਪਾਥੀਆਂ ਦਾ ਢੇਰ ਲੱਗਾ ਪਿਆ। ਇੱਕ ਸਿੱਖ ਵਿੱਚੋਂ ਬੋਲਿਆ, ਕਹਿੰਦਾ ਪਾਤਸ਼ਾਹ ਜੀ, ਇਹ ਭਾਈ ਸਾਲੋ ਨੇ ਲਾਇਆ ਹੈ। ਪਤਾ ਕਿਸ ਤਰ੍ਹਾਂ ਲਾਇਆ ਹੈ? ਕਿਸ ਤਰ੍ਹਾਂ ਲਾਇਆ? ਮਹਾਰਾਜ ਤੁਹਾਡਾ ਨਾਂ ਲੈ ਕੇ ਨਾ ਆਵਾਜ਼ਾਂ ਮਾਰਦਾ ਸੀ ਵੀ ਗੁਰੂ ਸਾਹਿਬ ਦੇ ਘਰ ਬਾਲਣ ਦੀ ਲੋੜ, ਇੱਕ ਪਾਥੀ ਬਦਲੇ ਦੁੱਧ ਬੁੱਤ ਮਿਲੇਗਾ, ਇੱਕ ਪਾਥੀ। ਇਸ ਤਰ੍ਹਾਂ ਕਹਿ ਕੇ ਆਇਆ ਤੁਹਾਡਾ ਨਾਂ ਲੈ।

0: ਆਵਾਜ਼ਾਂ ਦੇ ਆਇਆ ਮੈਨੂੰ ਤਾਂ ਪੁੱਛ ਲੈਂਦਾ, ਮੈਨੂੰ ਤਾਂ ਪੁੱਛ ਲੈਂਦਾ। ਉਹ ਕਹਿੰਦਾ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ।
1: ਵਾਹਿਗੁਰੂ
0: ਹੈ ਗੁਰੂ ਅਰਜਨ ਦੇ ਮਹਾਰਾਜ, ਪੁੱਛਾਂ ਤੇ ਤਾਂ ਮੈਂ ਜੇ ਨਾ ਜਾਣਦਾ ਹੋਵਾਂ। ਮੈਂ ਵੇਖਿਆ ਏ

ਤੇਰੇ ਦਰਵਾਜ਼ੇ ਦੇ ਕੋਈ ਮੋਹਰ ਦੀ ਵੀ ਲੰਘ ਜਾਵੇ ਦੁਨੀਆਂ ਦੇ ਸੁੱਖ ਦੇ ਮਗਰ ਟੁਰ ਪੈਂਦੇ ਨੇ। ਪਾਤਸ਼ਾਹ ਜੀ ਮੈਂ ਤੇਰੇ ਭਰੋਸੇ ਕਹਿ ਆਇਆ, ਮੈਂ ਤੇਰੇ ਭਰੋਸੇ ਤੇ ਕਹਿ ਆਇਆ। ਭਾਈ ਸਾਲੋ ਤੈਨੂੰ ਮੇਰੇ ਤੇ ਇੰਨਾ ਭਰੋਸਾ ਹੈ,

ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਭਰੋਸੇ ਕਹਿ ਆਇਆ ਹੈ। ਹਾਂ ਪਾਤਸ਼ਾਹ ਜੀ, ਮੇਰੇ ਭਰੋਸੇ ਦੀ ਲਾਜ ਰੱਖ ਲਿਓ। ਚੱਲ ਭਾਈ ਸਾਲੋ, ਜੇ ਤੂੰ ਮੇਰੇ ਭਰੋਸੇ ਕਹਿ ਆਇਆ ਹੈ ਨਾ, ਤੇਰੀ ਇਹ ਵੀ ਗੱਲ ਸੱਚੀ ਹੋਏਗੀ। ਲੈ ਹੁਣ ਤੁਸੀਂ ਜਦੋਂ ਸ੍ਰੀ ਦਰਬਾਰ ਸਾਹਿਬ ਜਾਓਗੇ ਨਾ,

0: ਆਪਾਂ ਪਿੰਡਾਂ ਵਿੱਚੋਂ ਆਏ ਹਾਂ, ਕਈ ਵਾਰੀ ਨਾ ਜਿੱਦਾਂ ਦੇ ਹਾਲਾਤ ਹੋਣ ਲੋਕ ਨਾਮ ਵੀ ਉੱਦਾਂ ਦਾ ਹੀ ਪਾ ਲੈਂਦੇ ਨੇ, ਉਹਨੂੰ ਗਰੀਬੋ ਹੀ ਕਹਿੰਦੇ ਨੇ ਲੋਕ। ਅਤੇ ਗਰੀਬੋ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਵੀ ਮੈਂ ਵੀ ਇਸ ਖੁਸ਼ੀ ਦੇ ਸਮੇਂ ਵਿੱਚ ਜਾਣਾ ਹੈ। ਉਹ ਕਹਿੰਦੀ ਜ਼ਰੂਰ ਜਾਣਾ ਚਾਹੀਦਾ ਹੈ। ਕਹਿੰਦਾ ਪੱਲੇ ਵਿੱਚ ਤਾਂ ਆਪਣੇ ਹੈ ਹੀ ਕੁਝ ਨਹੀਂ, ਕੁਝ ਨਾ ਕੁਝ ਸਗਨ ਦਰਸ਼ਨੀ ਭੇਟਾ ਕੁਝ ਤੇ ਲਿਜਾਣਾ ਚਾਹੀਦਾ ਹੈ। ਉਹ ਕਹਿੰਦੀ ਘਰ ਵਿੱਚ ਇੱਕ ਕੌਡੀ ਪਈ ਹੈ, ਉਹ ਪੁਰਾਣਾ ਸਮਾਂ, ਪੈਸੇ, ਨਿੱਕੇ ਪੈਸੇ ਕੌਡੀਆਂ ਵੀ ਚੱਲਦੀਆਂ ਸਨ। ਪਰ ਗਰੀਬੂ ਕਹਿੰਦਾ ਕੌਡੀ ਤਾਂ ਟੁੱਟੀ ਹੋਈ ਹੈ, ਕਿਸੇ ਨੇ ਵੀ ਨਹੀਂ ਲਈ, ਕਈ ਵਾਰੀ ਮੈਂ ਇੱਧਰ ਉੱਧਰ ਲੈ ਕੇ ਗਿਆ, ਟੁੱਟੀ ਪਈ ਹੈ ਕੌਡੀ, ਉਹ ਕਿੱਥੇ ਚੱਲਣੀ ਹੈ। ਉਹ ਕਹਿੰਦੀ ਜੀ ਕੋਈ ਗੱਲ ਨਹੀਂ, ਤੁਸੀਂ ਖਾਲੀ ਹੱਥ ਤੇ ਹੈ ਨਹੀਂ ਨਾ। ਹੁਣ ਗੁਰੂ ਤੇ ਦਿਲਾਂ ਦੀਆਂ ਜਾਣਨ ਵਾਲਾ ਸਾਡੇ ਹਾਲਾਤ ਤੇ ਉਹ ਜਾਣਦੇ ਹੀ ਨਹੀਂ। ਲੋ ਸੰਗਤ ਜੀ, ਉਹਨੇ ਕੌਡੀ ਪੱਲੇ ਬੰਨੀ ਤੇ ਟੁਰ ਪਿਆ।
1: ਵਾਹਿਗੁਰੂ
0: ਆ ਕੇ ਗੁਰੂ ਅਰਜਨ ਦੇਵ ਜੀ ਨੂੰ ਜਦੋਂ ਨਮਸਕਾਰ ਕਰਨ ਵਾਸਤੇ ਖਲੋਤਾ ਨਾ, ਲੰਬੀ ਕਤਾਰ ਲੱਗੀ ਪਿੱਛੇ ਖੜਾ, ਕੀ ਵੇਖਦਾ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਧਨ ਦਿੱਤਾ, ਰੁਮਾਲੇ ਦਿਸ਼ਾਲੇ ਉਹਨਾਂ ਨੇ ਧਨ ਦਾ ਢੇਰ ਲਾਇਆ ਪਿਆ। ਸੋਚਣ ਲੱਗਾ ਮਨਾ, ਤੂੰ ਗੁਰੂ ਜੀ ਅੱਗੇ ਕੌਡੀ ਰੱਖ ਦੇਵਾਂਗੇ, ਇਹ ਵੀ ਟੁੱਟੀ ਹੋਈ। ਇਸ ਤਰ੍ਹਾਂ ਸੋਚਦਾ ਸੋਚਦਾ ਉਹ ਨਮਸਕਾਰ ਕਰਨ ਵਾਸਤੇ ਅਗਾਂਹ ਨੂੰ ਹੋਈ ਜਾਂਦਾ ਹੈ। ਤੇ ਸੰਗਤ ਜੀ ਜਦੋਂ ਮੱਥਾ ਟੇਕਣ ਲੱਗਾ, ਸ਼ਰਮ ਜਿਹੀ ਆ ਗਈ, ਹੱਥ 'ਚ ਪੜੀ ਸੀ ਕੌਡੀ, ਪੱਗ 'ਚ ਲਗਾਉਂਦੀ, ਅਤੇ ਖਾਲੀ ਹੱਥ ਹੀ ਮੱਥਾ ਟੇਕ ਕੇ ਅਤੇ ਗੁਰੂ ਸਾਹਿਬ ਦੇ ਅੱਗੇ ਬਹਿ ਗਏ। ਹੁਣ ਸਮਾਪਤੀ ਹੋ ਗਈ, ਗੁਰੂ ਜੀ ਉਸੇ ਤਰ੍ਹਾਂ ਆਸਣ 'ਤੇ ਬੈਠੇ ਨੇ। ਸਿੱਖਾਂ ਆਖਿਆ ਮਹਾਰਾਜ ਜਲ ਪਾਣੀ ਛੱਕ ਲਓ। ਨਹੀਂ ਵੀ ਅਜੇ ਸਾਰਿਆਂ ਨੇ ਭੇਟਾ ਦਿੱਤੀ ਨਹੀਂ, ਮਹਾਰਾਜ ਦੇ ਦਿੱਤੀ ਹੈ।

ਤੁਰਦੇ ਤੁਰਦੇ ਜਾਂਦੇ ਉਹਦੇ ਕੋਲ ਜਾ ਕੇ ਖਲੋ ਗਏ। ਸਿਰ ਤੇ ਰੱਖਿਆ ਹੱਥ, ਕਹਿੰਦੇ ਗਰੀਬੂ ਕੁਝ ਭੇਟਾ ਨਹੀਂ ਲੈ ਕੇ ਆਇਆ। ਮਹਾਰਾਜ ਲਿਆਇਆ ਹੀ ਦਿੰਦਾ ਕਿਉਂ ਨਹੀਂ। ਬੜਾ ਸ਼ਰਮਿੰਦਾ ਜਿਹਾ ਹੋ ਕੇ ਪਗੜੀ ਹਿਲਾਈ ਤੇ ਵਿੱਚੋਂ ਕੌਡੀ ਕੱਢ ਲਈ। ਜਦੋਂ ਕੌਡੀ ਕੱਢ ਲਈ ਨਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੋਨੋਂ ਹੱਥ ਕਰਦੇ, ਕਹਿੰਦੇ ਗਰੀਬੋ ਤੇਰੇ ਜਿੰਨੀ ਭੇਟਾ ਤੇ ਅੱਜ ਕੋਈ ਵੀ ਨਹੀਂ ਲੈ ਕੇ ਆਇਆ, ਕੋਈ ਵੀ ਨਹੀਂ ਲੈ ਕੇ ਆਇਆ। ਇਹਦੇ ਵਿੱਚ ਪਿਆਰ ਹੈ, ਉਹ ਤੇਰਾ ਨਿਉ ਹੈ, ਤੇਰੀ ਸ਼ਰਧਾ ਭਰੀ ਹੋਈ ਗੇ। ਸਾਰਿਆਂ ਤੋਂ ਵੱਧ ਮੈਨੂੰ ਤੇਰੀ ਭੇਟਾ ਲੱਗਦੀ ਹੈ। ਲੋ ਇੱਕ ਸ਼ਬਦ ਮੈਂ ਤੁਹਾਨੂੰ ਸੁਣਾਵਾਂ, ਮੈਨੂੰ ਗੁਰੂ ਕੇ ਕੀਰਤਨੀ ਭਾਈ ਤਾਰਾ ਸਿੰਘ ਹੋਰ ਸਾਰੇ ਕਹਿਣ ਲੱਗੇ ਵੀ ਜ਼ਰੂਰ ਇਹ ਸ਼ਬਦ ਤੁਸੀਂ ਸੁਣਾ ਦਿਓ।

0: ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਕੱਲ ਨੂੰ ਦਿਨੇ 12:30 ਵਜੇ ਦੱਸ ਰਹੇ ਤੁਹਾਡੇ ਚਰਨ ਪਰਸਣਗੇ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਤੇ ਉਹਨਾਂ ਦੇ ਸਾਰੇ ਮੈਂਬਰ ਮੇਰੇ ਵੀਰ ਸਰਦਾਰ ਸਨਮੋਹਨ ਸਿੰਘ ਦੱਸ ਰਹੇ ਸਨ ਵੀ ਇੱਕ ਇਲਾਕੇ ਇੱਕ ਸੰਗਤ ਦਾ ਨਹੀਂ ਸਾਰੀ ਸੰਗਤ ਵੱਲੋਂ ਇਹ ਸੋਹਣੇ ਪ੍ਰੋਗਰਾਮ ਹੋ ਰਹੇ ਨੇ। ਸਨਮੋਹਨ ਸਿੰਘ ਸੋਢੀ ਉਹਨਾਂ ਦੇ ਸਾਰੇ ਸਹਿਯੋਗੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੈਕਟਰੀ ਸਾਹਿਬ ਗੁਰੂ ਘਰ ਦੇ ਵਜ਼ੀਰ ਹੈਡ ਗ੍ਰੰਥੀ ਸੇਵਾਦਾਰ ਕੀਰਤਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੀ ਇੰਨੀ ਕੀਰਤਨ ਸੇਵਾ ਪ੍ਰਵਾਨ ਕਰੋ, ਕੱਲ੍ਹ ਨੂੰ ਦਿਨੇ 12:30 ਨੇ ਤੁਹਾਡੇ ਚਰਨ ਪਰਸਣਗੇ। ਅਸੀਸ ਬਖਸ਼ਿਓ, ਪਿਆਰ ਸਹਿਤ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਨਿੱਘੀ ਗੋਦ ਦੇ ਵਿੱਚ ਜੁੜ ਬੈਠੀ ਗੁਰ ਪਿਆਰੀ ਸਾਧ ਸੰਗਤ ਜੀਓ, ਫਤਿਹ ਸਾਂਝੀ ਕਰਨੀ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪੰਥ ਦੇ ਪ੍ਰਸਿੱਧ ਰਾਗੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਢੀ, ਜੋ ਕਿ ਬੜੇ ਹੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਹਾਜ਼ਰੀ ਲਵਾਈ ਹੈ, ਅਤੇ ਸੰਗਤਾਂ ਦਾ ਵੀ ਧੰਨਵਾਦ। ਗੁਰੂ ਨਾਨਕ ਦੇਵ ਜੀ ਸੇਵਾ ਸਟੱਡੀ ਵੱਲੋਂ ਜੋ ਸਮਾਗਮ ਰੱਖਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ, ਇਹ ਕੋਈ ਇਲਾਕੇਬਾਜ਼ੀ ਦਾ ਨਹੀਂ ਹੈਗਾ ਵੀ ਉਹ ਦੁਆਬੇ ਵਾਲੇ ਆ ਜਾਂ ਕੋਈ ਆ, ਇਹ ਸੰਗਤ ਦਾ ਸਾਧ ਸੰਗਤ ਜੀ ਪ੍ਰੋਗਰਾਮ ਹੈ। ਆਪ ਵੱਧ ਚੜ੍ਹ ਕੇ ਕੱਲ੍ਹ ਨੂੰ ਵੀ ਪਾਰਕਿੰਗ ਲਾਟ ਦੇ ਵਿੱਚ ਫੂਡ ਸਟਾਲ ਵੀ ਲੱਗਣੇ ਆ, ਅਤੇ ਕੱਲ੍ਹ ਨੂੰ ਭਾਈ ਸਾਹਿਬ ਜੀ ਦਾ ਵੀ ਸਮਾਂ 11:30 to 12:30 ਤੱਕ ਹੋਵੇਗਾ, ਅਤੇ 10:00 to 11:30 ਅਤੇ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ ਉਹਨਾਂ ਦਾ ਟਾਈਮ 11:00 to 12:30 ਤੱਕ, 12:00 to 2:00 ਤੱਕ ਭਾਈ ਦਵਿੰਦਰ ਸਿੰਘ ਜੀ ਦਾ ਹੋਵੇਗਾ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹੁੰਮ ਹੁੰਮ ਆ ਕੇ ਹਾਜ਼ਰੀ ਲਵਾਉਣੀ ਜੀ। ਇੱਕ ਵਾਰੀ ਫਿਰ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰੇ ਸਦਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਰਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਦ ਵਾਜੇ ਅਨਦ ਸੁਨਹ ਵਡ ਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ

ਧਿਆਈ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧਾ ਵੈ ਧਾਈ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ

ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹ ਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ

ਆਵੈ ਜੇਤਾ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ

ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਆਪ ਜੀ ਕੇ ਹਜ਼ੂਰ ਮਹਾਰਾਜ ਜੀ ਉਹ ਸੰਧਿਆ ਦੇ ਵਕਤ ਸੁੰਦਰ ਦੀਵਾਨ ਸਜੇ ਹਨ ਆਪ ਜੀ ਦੇ ਪੰਜਵੇਂ ਸਰੂਪ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅਤੇ ਜਗਤ ਮਾਤਾ ਪੂਜਨੀਕ ਮਾਤਾ ਗੰਗਾ ਜੀ ਤਿਨ੍ਹਾਂ ਦੇ ਸਤਿਗੁਰਾਂ ਦੇ ਮਾਤਾ ਜੀ ਦੇ ਵਿਵਾਹ ਪੁਰਬ ਆਨੰਦ ਕਾਰਜ ਦੀ ਸਮਾਗਮਾਂ ਦੀਆਂ ਖੁਸ਼ੀਆਂ ਵਿੱਚ ਸੱਚੇ ਪਾਤਸ਼ਾਹ ਜੀ ਉਹ ਵਿਵਾਹ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਇਹਨਾਂ ਨੂੰ ਸਮਰਪਿਤ ਤੀਜੇ ਦਿਨ ਦੇ ਸ਼ਾਮਾਂ ਦੇ ਵਿਸ਼ੇਸ਼ ਕਰਕੇ ਆਪ ਜੀ ਕੇ ਹਜ਼ੂਰ ਦੀਵਾਨ ਸਜੇ ਹਨ ਪਾਵਨ ਬਾਣੀ ਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਹੋਏ ਉਪਰੰਤ ਸਤਿਗੁਰੂ ਮਹਾਰਾਜ ਜੀ ਉਹ ਮਹਾਨ ਸਾਜੇ ਨਿਵਾਜੇ ਕੀਰਤਨੀ ਜਥਿਆਂ ਵੱਲੋਂ ਸੱਚੇ ਪਾਤਸ਼ਾਹ ਆਤਮਿਕ ਰਸ ਸ਼ਬਦ ਕੀਰਤਨ ਗਾਇਨ ਹੋਇਆ ਆਪ ਜੀ ਕੇ ਹਜ਼ੂਰ ਸਜ ਕੇ ਨਿਤਨੇਮ ਸ਼ਬਦ ਕੀਰਤਨ ਗਾਇਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣ ਬੇਅੰਤ ਸੰਗਤ ਨੇ ਆਪ ਜੀ ਦੇ ਦਰ ਹਾਜ਼ਰੀ ਭਰੀ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਨਿਤਨੇਮ ਕੀਰਤਨ ਦਾ ਭਾਵ ਆਈ ਹੋਈ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਜੀਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਸਰਬੱਤ ਸੰਗਤਾਂ ਦੀਆਂ ਤਨ ਕਰਕੇ ਮਨ ਕਰਕੇ ਧਨ ਕਰਕੇ ਕੀਤੀਆਂ ਸੇਵਾਵਾਂ ਇਹਨਾਂ ਸਮਾਗਮਾਂ ਵਿੱਚ ਆਪ ਸਤਿਗੁਰੂ ਮਹਾਰਾਜ ਜੀਓ ਸਰਬੱਤ ਸੰਗਤ ਦੀਆਂ ਪ੍ਰਵਾਨ ਕਰਨੀਆਂ ਕਬੂਲ ਪਾਉਣੀਆਂ ਜੀਓ ਸਭ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਜੀਓ ਆਪ ਜੀ ਕੇ ਹਜ਼ੂਰ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਈਆਂ ਸੂਖਮ ਫੁੱਲਾਂ ਦੀ

ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੀ

ਗੁਰੂ ਜੀ ਕਾ ਖਾਲਸਾ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਸੋਟ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮਾ ਲਾਗਾਉ, ਜਮ ਲੱਜੈ ਕਰ ਭਾਗਾਉ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ, ਤਾਂ ਕਿਸੇ ਨ ਬਿਰਥੀ ਜਾਸੀ, ਅਣਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਬਲ ਮਹੱਲਾ ਪੰਜਵਾਂ, ਤਾਤੀ ਵਾਉਣ ਲੱਗਈ, ਪਾਰ ਬ੍ਰਹਮ ਸਰਣ ਆਈ, ਚੌਗਿਰਦ ਹਮਾਰੇ ਰਾਮ ਕਰ, ਦੁੱਖ ਲੱਗਿਆ ਨਾ ਭਾਈ। ਸਤਿਗੁਰ

ਘਰੋ ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰ ਜਨਹਾਰੋ ਤੁਮ ਗਾਵੋ ਮੇਰੇ ਨਿਰਭੌਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੋ ਕੋਇ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਣ ਦੇਖੈ ਕਾਦੇ ਬਣਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾਓ ਸਦੜੇ ਨਿਤ ਪਵਨ ਸਦਨ ਹਾਰਾ ਸਮਰੀਐ ਨਾਨਕ ਸੇਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਵਿਸੋਏ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਰਹਤਾ ਸਦਵਾਜਨ ਘੇਰੀ ਰਹਾਓ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਹੋ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਨ ਇਕ ਪਦ ਗੰਧ ਬਿਨ ਸਹਿਸ ਤਬ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੁਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਣ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਰਨ ਕੋ ਹੋਏ ਜਾਤੇ ਤੇਰਾ ਨਾ ਵਸਾ ਰਾਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ

ਇਤਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚਬਹ ਦੁੱਖ ਪਾਵੈ ਹੈ ਜਮ ਕਾਲ ਸਹਸਰ ਡੰਡਾ ਹੈ ਅਰਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬੋਸੋ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗੌੜੀ ਪੂਰਬ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਇਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਆਉਂਦ ਘਟੈ ਮਨ ਗੁਰਮਿਲ ਕਾ ਸਵਾਰੇ ਰਹਾਓ ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਾ ਜਗਾਇ ਪਿਆਵੈ ਇਹੋ ਰਸ ਅਕਥ ਕਥਾ ਤਨ ਜਾਨੀ ਜਾ ਕੋ ਆਏ ਸੋਏ ਬਿਹਾਜਿਓ ਹਰ ਗੁਰ ਤੇ ਮਨ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜ ਬਾਹਰ ਨ ਹੋਏ ਗੋ ਤੇਰਾ ਅੰਤਰ ਜਮ ਚਰਦਾ ਮਨ ਕੀ ਨਾਨਕ ਦਾਸ ਮੋਕੋ ਕਰ ਸੰਤਨ ਕੀ

0: ਵਾਹਿਗੁਰੂ।
1: ਵਾਹਿਗੁਰੂ ਜੀ। ਜੈਕਾਰਾ ਸਾਹਿਬ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਬੋਲ ਦਿਓ। ਠੀਕ ਹੈ,
0: ਵਾਹਿਗੁਰੂ।

ਲੱਖ ਵਾਰ ਚੁੱਪੈ ਚੁੱਪ ਨਾ ਹੋ ਵਈ ਜੇ ਲਾਏ ਰਹਾ ਨਿਰਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾੜ ਸਹਿਸ ਸਿਆਣ ਪਾਲਕ।

ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਪੁੱਜੈ ਤਾਂ ਹੁਮੈ ਕਹਿ ਨਾ ਕੋਏ।

ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ

ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀ ਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਾ

ਨਾਨਕ ਨਿਰ ਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰਤ ਤਬਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬ੍ਰਹਮਾਇੰਦ, ਸੁਣਿਆ ਮੁਖਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ।

ਤੇ ਪਾਵਹਿ ਰਾਹੋ ਸੁਣਿਆ ਹੱਥ ਹੋਵੈ ਸੁਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਥ ਸੁ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰੇਖ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣਾ ਨਾਹੀ ਸੁਮਾਰ ਧੌਲ ਧਰਮ ਦਇਆ ਕਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਤਬਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਖ ਪਖਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪੱਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ

ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬ੍ਰਹਮਾਓ ਸਤ ਸੁਹਾਨ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸੇ ਰੁਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਕਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਗੈ ਗੈ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਇਹ ਵੱਡ ਉੱਚਾ ਹੋਵੈ ਕੋਏ ਤੇ ਸੂਚੇ ਕਉ ਜਾਣੈ ਸੋਏ ਜੇ ਵੱਡਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਣਾ ਤਮਾਏ ਕੇਤੇ ਮੰਗਹਿ ਜੋ ਦਾ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟ ਹੈ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੁੱਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣੈ ਜੇ ਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਪੇ ਕੇਈ ਕੇ ਜਿਸ ਨਵ ਬਖਸੇ ਸਿਫਤ ਸਾਲਾ ਨਾਨਕ ਪਾਤਿ ਸਾਹੀ ਪਾਤਿ ਸਾ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵਹਿ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪਰਵਾਣ ਅਮੁੱਲ ਬਖਸੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਣ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰਹਿ ਵਖਿਆਣ ਆਖ ਹੈ ਬਰਮੇ ਆਖ ਹਿੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਹੇ ਤਾਂ ਆਖ ਨਾ ਸਕਹਿ ਕੇਈ ਕੇ ਜੇ ਵੱਡ ਭਾਵੈ ਤੇ ਵੱਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਮਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅੰਨ ਕੇਤੇ ਗਾਵਣ ਹਾਰੇ ਗਾਵਹਿ ਤੋਹਨ ਪੌਣ ਪਾਣੀ ਬਹਿ ਸੁੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦ ਇਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ
ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸੈ ਆਦੇਸ ਆਦ ਨੀਲ ਨਦ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਖਟ ਖਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਵਰਾ ਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸੈ ਆਦੇਸ ਆਦ ਨੀਲ ਨਾਦ ਅਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ

ਨਾਦ ਅਨਾਹਤ ਜੁਗ ਜੁਗ ਏਕੋ ਵੇ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਏ ਤਰਾਹੇ ਪਤ ਪਵੜੀਆ ਚੜੀਐ ਹੋਏ ਏਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਤ ਨਰਿੰਦ ਕੇਤੀ ਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਓਹੇ ਮਰਹਿ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਭਉ ਖੱਲਾ ਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਰ।

ਫਤਿਹੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਹ ਪ੍ਰਸਾਦ ਚੱਕਰ ਚੇਹਨ ਹਰ ਵਰਨ ਜਾਤ ਅਰ ਪਾਤ ਨਹਿਨ ਜੇ ਹਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਖਤ ਕੇਹ ਚੱਲ ਮੂਰਤਨ ਭਉ ਪ੍ਰਕਾਸ਼ ਸਮੇਂ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਹ ਸਰਬਨਾਮ ਕਥਾ ਕਮਨ ਕਰਮਨਾਮ ਵਰਣਤ ਸੁਮਤ ਪੋ ਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਨਾਮੇ ਨਮਸਤੰ ਅਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਤਾਮੰ ਨਮਸਤੰ ਅਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਪੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਪਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਬਾਹੇ ਨਮਸਤੰ ਪਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਅਗਮੇ ਨਮਸਤਾਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਾਸਤ ਅਜਬੇ ਅਦੇਸੰ ਅਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਅਜਨਮੇ ਨਮਸਤੰ ਸੋਭਾਨਮੇ ਨਮੋ ਸਰਬਗਾਉਣੇ ਨਮੋ ਸਰਬਭਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਣੇ ਨਮਸਤੰ ਮਰਣੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬਤੰਦੇ ਨਮੋਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਾਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ

पीत हैं, तेरे मान हैं, निदान हैं, तेरे वर्ग हैं, सर्ग हैं, अनिल हैं, नाद हैं, जे हैं, जाद हैं, अजन्म हैं, वर्ण हैं, भूत हैं, पर्ण हैं, गंज हैं, पंज हैं, चूज हैं, चंज हैं, अमीक हैं, रफीक हैं, तंद हैं, बंद हैं, निर्भूज हैं, सूज हैं, काल हैं, अजाल हैं, अलाह हैं, जाह हैं, नंत हैं, महंत हैं, अलीक हैं, निरश्रीक हैं, निरलंब हैं, संभ हैं, गम हैं, जम हैं, अपूत हैं, छूत हैं, लोक हैं, शोक हैं, कर्म हैं, परम हैं, जीत हैं, पीत हैं, अबाह हैं, गाह हैं, मान हैं, निदान हैं, नेक हैं, फिर एक हैं, पोजंग, प्रयात, छंद, नमो सर्वमाने समस्ति निदाने, नमो देव देवे पेखी अपेवे, नमो काल काले, नमो सर्व पाले, नमो सर्व गौणे, नमो सर्व पावणे, नंगी अनाथे निरसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो नृत्य नृत्य, नमो नाद नादे, नमो पान पाने, नमो बाद बादे, नंगी अनामे समस्ति स्वरूपे प्रपंगी परमाथे समस्ति बेपूते कलंकं बिना ने कलंकी स्वरूपे, नमो राज राजे स्वरं परम रूपे, नमो जोग जोगे स्वरं परम सिद्धे, नमो राज राजे स्वरं परम वृद्धे, नमो शास्त्र पाणे, नमो अस्त्र माणे, नमो परम ज्ञाता, नमो लोक माता, अपेखी अपरमी अभोगी अभुगते, नमो जोग जोगे स्वरं परम जुगते, नमो नित नारायणे क्रूर कर्मे, नमो प्रेत अप्रेत देवे सुतर्मे, नमो रोग हर्ता, नमो राग रूपे, नमो साहसा, नमो भूपे, नमो दान दाने, नमो मान माने, नमो रोग रोगे, नमो स्तंग स्नान, नमो मंत्र मंत्रं, नमो जंत्र जंत्रं, नमो इष्ट इष्टे, नमो तंत्र तंत्रं, सदा सच्चिदानंद सर्वं परणासी अनूपे अरूपे समस्त निवासी, सदा सिद्ध दा बुद्ध दा बृद्ध करता दोर्द अर्दं अगं ओग हरता, परम परम परमेश वरं प्रोच पालं, सदा सर्वदा सिद्ध दाता दयालं, छेदी अभेदी अनामं अकामं, समस्तो प्राजी समस्तस्त तामं, तेरा जो चाचरी छंद, जले हैं, थले हैं, पीत हैं, पे हैं, प्रभु हैं, जू अजू हैं, देश हैं, पेश हैं, पोजंग प्रयात छंद, अगाधे अबाधे आनंदी स्वरूपे, नमो सर्वमाने समस्ति निदाने, नमस्त्वं निर्नाथे, नमस्त्वं परमाथे, नमस्त्वं अगंजे, नमस्त्वं पंजे, नमस्त्वं अकाले, नमस्त्वं अपाले, नमो सर्वदेशे, नमो सर्वपेशे, नमो राज राजे, नमो साज साजे, नमो साह साहे, नमो माह माहे, नमो गीत गीते, नमो प्रीत प्रीते, नमो रोख रोखे, नमो सोख सोखे, नमो सर्व रोगे, नमो सर्व भोगे, नमो सर्व जीतंग, नमो सर्व पीतंग, नमो सर्व ज्ञान, नमो परम तानंग, नमो सर्व मंत्रंग, नमो सर्व जंत्रंग, नमो सर्व दृश्यंग, नमो सर्व कृष्यंग, नमो सर्व रंगे त्रिपंगी नंगे, नमो जीव जीवंग, नमो बीत बीजे अखिजे अपिजे समस्तंग परसिजे कृपालंग स्वरूपे कुकर्मंग प्रणासी, सदा सर्वदा रिद सिद्धं निवासी, चर्पण छंद प्रसाद, अमृत कर्मे अमृत धर्मे, अखल जोगे अचल भोगे, अचल राजे अटल साजे, अखल धर्मंग लख कर्मंग, सर्वं दाता सर्वं ज्ञाता, सर्वंग भाने सर्वंग माने, सर्वंग प्राणं सर्वंग त्राणं, सर्वंग भुगता सर्वंग जुगता, सर्वंग देवं सर्वंग पेवं, सर्वं काले सर्वं पाले, रुआर छंद प्रसाद, आद रूप अनाद मूर्त अजोन प्रखपार, सर्वमान त्रिमान देव पेवाद उदार, सर्व पालक सर्व कालक सर्व गोपन काल, जत्तर तत्तर विराज ही अवधूत रूप रसाल, नाम धाम न जात जा कर रूप रंग न रेख, आद पुरुष उदार मूर्त अजोन आद शेख, देश और न पेश जा कर रूप रेख न राग, जत्तर तत्तर दिशा विशा हो फैलो अनुराग, नाम काम बेहीन पेख ताम हूं नह जाहे, सर्व मान सर्वत्र मान सदैव मान तुता हेक, मूर्त अनेक दर्शन कीन रूप अनेक, खेल खेला खेल खेल आनंद को फिरेक, दे पेव न जान ही जेह बेद और खते, बारूप रंग न जात पास हो जान ही केह जेब, आत्मात न जात जाकर जन्म मरण विहीन, चक्कर बकर फिरा चतर चक मान ही पुरतीन, लोक चौदह के बेख जग जाप ही जेह जाप,
ਆਦਿ ਦੇਵ ਅਨਾਦ ਮੂਲ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਨੀਤ ਮੂਲ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਜਮ ਭਵਗੜਨ ਭੰਜਨ ਹਾਰ ਕਾਰਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਭੂਤ ਲੱਖ ਭੇਸ ਅੰਗ ਰਗ ਨ ਰੰਗ ਜਾ ਕਹ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾ ਏਕ ਕਾਮ ਆਪ ਰੂਪ ਅਮੇਕ ਅਨੋਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤ੍ਰ ਨਾ ਜਾਣੇ ਜਿਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨੇਤਾ ਕੋਟ ਸਿਮਰਿਤ ਪ੍ਰਾਣ ਸ਼ਾਸਤ੍ਰ ਨਾਵਹੀ ਬਹੁ ਚੇਤਾ ਮਦ ਭਾਰ ਛੰਦ ਤੈ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰਾ ਸੁਨਾ ਭੰਗ ਉਪਮਾਨ ਆਂਗਨ ਭਉ ਪ੍ਰਕਾਸ਼ ਨਿਸ਼ਚੇ ਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨ ਆਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਾਨ ਭੂਤਾਂਗਾ ਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁਸ ਪ੍ਰਚੰਡ ਮਿਤ ਗਾਤਾ ਖੰਡਾ ਲਿਸ਼ਾ ਕਰਮਾ ਦ੍ਰਿਸ਼ ਧਰਮ ਸਰਬਾ ਪ੍ਰਣਾਡੈ ਡੰਡ ਬਾਡੈ ਚਾਚਰੀ ਛੰਦ ਤੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੇ ਹਰੀਅੰਗ ਕਰੀ ਅੰਗ ਨਿਰਨਾਮੇ ਅਕਾਮੇ ਪੋਜ ਅੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰਾ ਨਾ ਮਿੱਤਰਾ ਨਾ ਪਰਮੰ ਨਾ ਪਿੱਤਰਾ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰਾ ਨਾ ਮਿੱਤਰਾ ਪਰੇ ਹੈ ਪਵਿੱਤਰਾ ਪ੍ਰਥੀ ਸਹਿ ਦੀ ਸਹਿ ਦ੍ਰਿਸ਼ ਕ੍ਰਿਸ਼ ਭਗਵਤੀ ਛੰਦ ਤੈ ਪ੍ਰਸਾਦ ਕਥ ਤੇ ਕਿਹਾ ਛਜ ਦੇਸਾ ਕਿਹਾ ਭਿਜ ਪੇਸਾ ਕਿਹਾ ਗੰਧ ਕਰਮਾ ਕਿਹਾ ਪੰਜ ਪਰਮਾ ਕਿਹਾ ਭਿਜ ਲੋਕਾ ਕਿਹਾ ਦਿੱਤ ਸੋਕਾ ਕਿ ਵਧੂਤ ਪਰਨਾ ਕਿ ਵਿਭੂਤ ਕਰਨਾ ਕਿ ਰਾਜਮ ਪ੍ਰਭਾ ਹੈ ਕਿ ਧਰਮਮ ਤੁਜਾ ਹੈ ਕਿ ਆਸੋਕ ਵਰਨਾ ਕਿ ਸਰਬਾ ਭਰਨਾ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਰੂਪੈ ਕਿ ਆਦਿ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਬਿਹੀਨੈ ਕਿ ਕੈ ਦੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬਿਐਬ ਹੈ ਕਿ ਗੈਬੁਲ ਗੈਬ ਹੈ ਕਿ ਅਪਗੋਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨਾ ਕਿ ਸਰਬਤਰ ਲੀਨਾ ਕਿ ਸਰਬਤਰ ਜਾਹੋ ਕਿ ਸਰਬਤਰ ਪਾ ਹੋ ਕਿ ਸਰਬਤਰ ਦੇਸਾ ਕਿ ਸਰਬਤਰ ਪੇਸਾ ਕਿ ਸਰਬਤਰ ਕਾਲਾ ਕਿ ਸਰਬਤਰ ਪਾਲਾ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸ਼ਾ ਹੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਪੰਨ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਇੰਦਰਾ ਕਿ ਸਰਬਤਰ ਚੰਦਰਾ ਕਿ ਸਰਬੰ ਕਲੀਮੈ ਕਿ ਪਰਮੰ ਭੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜੂ ਹੈ ਤਮਾਮੁਲ ਰੁਜੂ ਹੈ ਹਮੇਸੁਲ ਸਲਾਮੈ ਸਲੀਖੁਤ ਮਦਾਮੈ ਗਨੀਮੁਲ ਸਕਸਤਾ ਗਰੀਬੁਲ ਪ੍ਰਸਤਾ ਬਿਲੰਦੁਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰੁਜੂਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਬੇਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੋ ਜੋਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀਨ ਰੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਗਾਦ ਹੈ ਨੂਪ ਹੈ ਓ ਅੰਗ ਆਦਿ ਰੂਪ ਹੈ ਨਾਦ ਸਰੂਪ ਹੈ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਪਰਗ ਤ੍ਰਿਬਾਧੇ ਅਗੰਜੇ ਅਗਾਧੇ ਤ੍ਰਿਭੰਗ ਸਰਬ ਭਾਗੇ ਸੋ ਸਰਬਾ ਅਨੁਰਾਗੇ ਤ੍ਰਿਪੁਕਤ ਸਰੂਪ ਹੈ ਛਜ ਹੈ ਛੂਤ ਹੈ
ਕਿ ਨਰਕੰ ਪ੍ਰਣਾਸ ਹੈ ਪ੍ਰਿਥੀ ਅਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਦੇ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਤੰਦ ਹੈ ਬੰਧ ਹੈ ਅਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿੱਖ ਹੈ ਅਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਅਸੰਭ ਹੈ ਅਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਦ ਪ੍ਰਸਾਦ ਸਰਬੰਹੰਤਾ ਸਰਬੰਗੰਤਾ ਸਰਬੰਖਿਆਤਾ ਸਰਬੰਗਿਆਤਾ ਸਰਬੰਹਰਤਾ ਸਰਬੰਕਰਤਾ ਸਰਬੰਪ੍ਰਾਣ ਸਰਬੰਤ੍ਰਾਣ ਸਰਬੰਕਰਮੰ ਸਰਬੰਧਰਮੰ ਸਰਬੰਯੁਕਤਾ ਸਰਬੰਮੁਕਤਾ ਰਸਾਵਲ ਛੰਦ ਤ੍ਵਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬੇਭੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਬੇਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸੱਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕ ਹੈ ਮਿੱਤੋ ਮੀਕ ਹੈ ਸਦੈਵੰ ਪ੍ਰਭਾ ਹੈ ਜੈ ਹੈ ਜਾ ਹੈ ਭਗਵਤੀ ਛੰਦ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜਰ ਹਜੂਰ ਹੈ ਮੇਸੁਲ ਸਲਾਮ ਹੈ ਸਮਸਤ ਉਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫੁਲ ਸਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਉਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤ ਉਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪ੍ਰਣਾਸ ਹੈ ਬਹਿਸ ਤੁਲ ਨਿਵਾਸ ਹੈ ਕੇਸਰਬਲ ਗਵਨ ਹੈ ਮੇਸੁਰ ਅਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਮੇਸੁਲ ਭੇਖ ਹੈ ਜਮੀਨੁਲ ਜਮਾ ਹੈ ਮੀਕੁਲ ਮਾਂ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਮਿੱਤੋ ਪਾਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰਾ ਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨ ਛਿਜੰਗ ਆਸਨ ਭੰਗ ਉਪਮਾ ਪਾਰਗਤ ਮਿਤੋ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਥ ਧਰ ਤੁਰਾਸ ਆ ਜਾਨ ਬਾਹੋ ਏਕੈ ਸਦਾ ਹੋ ਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰਾ ਕਾਲ ਖਲ ਕਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜਗਾਤ ਆ ਜਿ ਜਨਮ ਬਾਤ ਅਨ ਝੰਜਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆ ਡੀਠ ਧਰਮਾ ਤਢੀਠ ਕਰਮਾਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਪ੍ਰਸਾਦ ਕਰੁਣਾਲਾ ਹੈ ਅਰਕਾਲਾ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬੋਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਬੇਸਵੰ ਪਰ ਹੈ ਕਰੁਣਾਲਾ ਹੈ ਨਿਰਪਨਾਇਕ ਹੈ ਸਰਬਪਾਇਕ ਹੈ ਭਵਭੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੋਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ
ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰ ਬੇਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਵਾਸੇ ਨਮੋ ਬਾਂਕ ਬਾਂਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਜੈ ਲੈ ਪੈ ਬੈ ਭੂ ਅਜੂ ਨਾਸ ਅਕਾਸ ਗੰਜ ਪੰਜ ਲੱਖ ਪੱਖ ਅਕਾਲ ਦਿਆਲ ਲੇਖ ਭੇਖ ਨਾਮ ਕਾਮ ਗਾਹ ਢਾਹ ਨਾਥੇ ਪ੍ਰਮਾਥੇ ਅਜੋਨੀ ਮੋਨੀ ਨਰਾਗੇ ਨਰੰਗੇ ਨਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖ ਭੋਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀਮ ਰੁਕਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮੁਲ ਰਹੀਮੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੁਨਿਆਮ ਭਵ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰ ਪਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਪੁ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ।

40 years. ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾ ਜੀ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਗੁਰੂ ਨਾਨਕ ਨਾਮ ਲੇਵਾ ਸਾਹ ਸੰਗਤ ਜੀ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਆਹ ਦੀਆਂ ਖੁਸ਼ੀਆਂ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Gürü, gürü, gürü, gürü.

Good.

ぐるぐるぐぐるぐぐるぐぐるぐぐるぐぐる

0: ਨਾਨਕ ਸੱਚ ਤਿਹਨ ਸੱਚ ਜੋ ਮਰ ਜੰਮੇ ਸੋ ਕਚਨ ਕੱਚ ਮਹਲਾ ਪਹਿਲਾ
1: ਵੱਡੀ ਵੱਡਿਆ ਜੋ ਵੱਡਾ ਨਾਮ ਵੱਡੀ ਵੱਡਿਆ ਜੋ ਸੱਚ ਨਿਆ ਵੱਡੀ ਵੱਡਿਆ ਜੋ ਨਿਚਲਤਾ ਵੱਡੀ ਵੱਡਿਆ ਜਾਣੇ ਵਾਲਾ ਵੱਡੀ ਵੱਡਿਆ

ਸਹਿ ਕੁਦਰਤ ਸੁਣਿਆ ਕੁਦਰਤ ਪਾਉ ਸੁਪਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਣਕ ਤੇ ਬਾਂ ਕੁਦਰਤ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ

ਸਲੋਕਮਾ ਹੱਲਾ ਪਹਿਲਾ ਪਹਿ ਵਿੱਚ ਭਵਨ ਮੈਂ ਸਦਬਾ ਪਹਿ ਵਿੱਚ ਲੈ ਲੱਖ ਦਰੀਆਓ ਪਹਿ ਵਿੱਚ ਅਗਨ ਕੱਢਿਆ ਵਿਕਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰਿਆ ਸਿਰ ਪਹਾੜ ਪਹਿ ਵਿੱਚ ਰਾਜਾ ਤਰੁਣ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬੋ ਸਰਨਾਥ ਪਹਿ ਵਿੱਚ ਅਡਾਨੇ ਆਕਾਸ਼ ਪਹਿ ਵਿੱਚ ਜੋਤ ਮਹਾਵਲ

ਨਦਰ ਕਰੇਜਿਆ ਪ੍ਰੀਤਾ ਨਦਰੀ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨੀ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ

ਘੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬ ਜੰਜਾ ਨਾਨਕ

ਲਾ ਮੁਸਲਮਾਨਾ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸਹਿਜ ਪਹੁੰਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੁਣ ਦਰਸ਼ਨ ਰੂਪਿਆ ਪਾਰ ਤੀਰਥ ਨਹਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਤਿਹਾਵਣ ਜੇ ਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤੀਆਂ ਮਨ ਸੰਤੋਖ ਵਜੈ ਦੇ ਨਾ ਕਹਿ ਵਿਚਾਰ ਦੇ ਦੇ ਮੰਗੇ ਸਹਿ

ਕਹੋਂ ਦਾ ਖਾਇ ਚਲਿਆ ਥਾਉ ਤਿਨਾ ਭਿਕਾਈ ਕਾਰ ਜਾਂ ਥੱਜੀਆਂ ਪੁਰੀਆਂ ਲੋਆ ਆਕਾਰ ਆਕਾਰ ਓਏ ਜੇ ਆਖਿਸ ਤੂੰ ਹਾਂ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ

ਹਰੀ ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਚਾਪ ਰੱਖਿਓ ਕਰ ਪ੍ਰਗਟਾ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ, ਉੱਤਮ ਵਿਚਾਰਾ ਜਿਨ ਸੱਚੇ ਸਿਉਂ ਚਿਤਲਾਇਆ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਹਮ ਚ ਆਇਆ ਹਮ ਚ ਗਏ ਹਮ ਜੰਮਿਆ ਹਮ ਚ ਮੂਆ ਹਮ ਦਿੱਤਾ ਹਮ ਚ ਲਾਇਆ ਹਮ ਚ ਖੱਟਿਆ ਹਮ ਚ ਗਾਇਆ ਹਮ ਸੱਚਿਆਰ ਕੁੜਿਆਰ ਹਮ ਚ ਪਾਪ ਉਨ ਵਿਚਾਰ ਹਮ ਚ ਨਰ ਸੁਰਗ ਅਵਤਾਰ ਹਮ ਵਿੱਚ ਹੱਸੈ ਹਮ ਵਿੱਚ ਰੋਵੇ ਹਮ ਚ ਭਰੀਓ ਹਮ ਇਤ ਹੋਵੇ ਹਮ ਜਾਤੀ ਜਿਨਸੀ ਖੋਵੇ ਹਉ ਚ ਮੂਰਖ ਹਉ ਮੈਂ ਸਿਆਣਾ।

ਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ।

ਭਗਤ ਰਵਨ ਪਾਉਂਦੇ ਦਰਸ਼ਨ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਰ ਢੋਨਾ ਲੈਣੀ ਤਾਂਦੇ ਇੱਕ ਮੂਲ ਨਾ ਬੁੱਝਣ ਆਪਣਾ ਨੂੰ ਹੁੰਦਾ ਗਿਣਾਏ ਦੇ ਹਾਂ ਟਾਡੀ ਕਾ ਨੀਚ ਜਾਤ ਹੋਰ ਤੁਮ ਜਾ ਸਦਾਏ ਦੇ ਤਿੰਨ ਮੰਗਾਂ ਤੁਜੈ ਤੇ ਆਏ ਦੇ ਤਿੰਨ ਮੰਗਾਂ ਚ ਤੁਜੈ ਤੇ ਆਏ ਦੇ

ਹੌਲੀ ਧੁਰ ਕਰਮ ਜਨਾ ਦੁੱਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ ਇਹਨਾਂ ਜਨਤਾ ਕਿਫਤ ਕਿਛ ਨਾ ਤੁਧ ਵੇਖੇ ਜਗਤ ਉਪਾਇਆ ਇੱਕ ਨਾਂ ਨੂੰ ਤੂੰ ਮੇਲ ਲੈ ਕੋ ਆਪੋ ਦੁੱਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਿਆ ਬੁਝਾਇਆ ਸਹਿਜੇ ਹੀ ਸਸਵਾਇਆ

ਨਾ ਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਧਰ ਕੇ ਗਿਆ ਹਾਰੀਐ ਪੜਿਆ ਤਿਉਂ ਮੀਆਂ ਵਿਚਾਰ ਗਏ ਵਿਚਾਰੀਐ ਮੁਹ ਚੱਲੈ ਸਵਗੈ ਮਾਰੀਐ ਮੁਹ ਚੱਲੈ ਸਵਗੈ ਮਾਰੀਐ

ਪੌੜੇ ਸਤਿਗੁਰੂ ਵਟਣ ਵਾਰਿਆ ਚਿਤ ਮਿਲਿਆ ਖਸਮ ਸਬਾਨ ਲਿਆ ਜਨ ਕਰ ਪਦੇਸ ਗਿਆਨ ਜੰਦੀ ਆ ਇਨ ਨੇਤਰ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਵੋਏ ਥਾ ਲੈਕਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ

0: ਜਰ ਦੇਖ ਸੋ ਦਿਹ ਜਾਏ ਮਹਲਾ ਪਹਿਲਾ।
1: ਪਾਠ ਪੁਸਤਕ ਸੰਧਿਆ ਵਾਦਮ ਸਿਲ ਪੂਜ ਸਵਗਲ ਸਮਾਦਮ ਮੁਖ ਝੂਠ ਵਿਪੁਖ ਸਾਰੰ ਤ੍ਰੈਪਾਲ ਤੇ ਹਾਲ ਵਿਚਾਰੰ।

ਸਤਵਟ ਇਹ ਜਨੇਵ ਜੀ ਕਾ ਹੈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਹਜਲੈ ਨਾ ਜਾਏ ਧਨ ਸਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਕੜ ਮੁਲਣ ਆਇਆ ਪੈ ਚੌਕੇ ਪਾ ਸਿਖ ਕੰਨ ਚੜਾਈਆਂ।

ਲਗਟ ਗਿਆ ਪੈ ਨਾਮੀਆਂ ਰਾਤ ਨਸੀ ਨਾਲ ਤੱਕ ਪਾਉ ਕੱਤੀਆ ਬਾਹਮਣ ਵੱਟੇ ਆਏ ਕੋਹ ਬਕਰਾਰ ਨਖਾਇਆ ਸਭ ਕੋ ਆਖੇ ਪਾਏ।

मत पिट वे मत पिट एह अन्न साडा फिट

ਅੱਖੀ ਸੁਤ ਵੇਖਣ ਪਰਤਰ ਪਰਤਨ ਰੂਪ ਕੰਨੀ ਸੁਤ ਕੰਨ ਪੈ ਲਾਇਤਵਾਰੀ ਖਾਏ ਨਾਨਕ ਹੰਸਾ ਆਦਿ ਬੱਤੇ ਛੰਪੁਰ ਜਾਏ।

ਕੁੜੀਆ ਪਹੀ ਕਰਨਾ ਕਿਉਂਕਿ ਲਾਪੇਹੀ ਤੇ ਧਾਰੀ ਐ ਦੇਖੈ ਕੀਤਾ ਆਪਣਾ ਤਰਕੱਚੀ ਪੱਕੀ ਸਾਰੀ ਐ ਜੋ ਐ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣਕ ਸਾਹਮਣ ਵਿਸਾਰੀ ਐ।

ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਸੋ ਧੰਨ ਗੁਰੂ ਅਰਜਨ ਦੇਵ ਜੀ ਮਾਤ ਗੰਗਾ ਦੇ ਆਨੰਦ ਕਾਰਜ ਵਿਆਹ ਦੀ ਖੁਸ਼ੀ ਗੁਰਪੁਰਬ ਮਨਾਉਂਦੇ ਹਾਂ ਸਮੂਹ ਸੰਗਤਾਂ ਵੱਲੋਂ ਗੈਲਰੀ ਹਾਲ ਵਿਖੇ। ਸੋ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ। ਸੋ ਹੁਣ ਨਵੇਂ ਪਾਤਸ਼ਾਹ ਦੇ ਭੋਗਾਂ ਦੇ ਸਲੋਕ ਸੋ ਆਰੰਭ ਹੋਣਗੇ। ਸਮੂਹ ਸੰਗਤਾਂ ਨੇ ਦੇਗ ਲੈ ਕੇ, ਸੋ ਜੋ ਵੀ ਮਾਈ ਭਾਈ ਜੀ ਕੋਲ ਟਾਈਮ ਹੈ, ਗੈਲਰੀ ਹਾਲ ਵਿੱਚ ਜਾ ਕੇ ਨਵੇਂ ਪਾਤਸ਼ਾਹ ਜੀ ਦੇ ਭੋਗ ਦੇ ਸਲੋਕ ਸਰਵਣ ਕਰੀਏ, ਰੌਣਕ ਨੂੰ ਵਧਾਈਏ। ਸੋ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਵਰਤੇ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਲਾਉ ਲਏ ਤਾਂ ਜੀਵੈ ਬਿਨ ਨਾਵੈ ਖਿਨ ਮਰ ਜਾਇਆ ਮਨ ਅੰਤਰ ਹਉ ਮੈਂ ਰੋਗ ਭ੍ਰਮ ਭੁੱਲੇ ਹਉ

ਛੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਕੋਲੇ ਗੁਰ ਸਤਿਗੁਰ ਨਾਮ ਦਿਰਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ

ਅੱਖ ਤੋ ਜਿੱਤੀ ਪਿੰਦੜੇ ਦਰ ਕਿਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀ ਤੋ ਸੋ ਵਿਸਰੇ ਸੋਰਠ ਸੋਰਸ ਪੀਜੀਐ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਈ ਨਾ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰਈ ਏਕਾ ਟੇਕ ਅਗਮ ਮਨ ਤਨ ਪ੍ਰਭ ਧਰਹੀ ਲੱਗਾ ਰੰਗ ਅਪਾਰ ਕੋ ਨਾ ਉਤਾਰਹੀ ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਹੀ ਨਾਨਕ ਨਾਮ ਨਿਧਾਨ ਹਿਰਦੈ ਉਰਹਾਰਹੀ ਕਰੇ ਸੁ ਚੰਗਾ ਮਾਨ ਦੂਈ ਗਣਤ ਲਾਹੇ ਆਪਣੀ ਨਦਰ ਨਿਹਾਲ ਆਪੈ ਲੇ ਹੋ ਲਾਏ ਜਨ ਦੇ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕੁਛ ਤਿਸਕੈ

ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਬ ਪਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ।

ਬਰੀ ਗਾਵ ਹੈ ਆਸਾ ਬਰੀ ਤਹਿ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਖਸਿਉ ਪਾਂਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟ ਪੁੱਤਰ ਸ੍ਰੀ

ਲਾਇਆ ਚੁੱਪ ਨਾ ਹੋਵਈ ਜੇ ਲਾਏ ਰਹਾ ਲੁਕਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸਿਰ ਠੁ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ

ਸੁਣਿਆ ਅੰਧੇ ਪਾਵਹਿ ਰਾਹੋ, ਸੁਣਿਆ ਹੱਥ ਹੋਵੈ ਸਗਾਹੋ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।

ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਮਨ ਜਾਣਾ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ।

ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪਰਵਾਨ ਪੰਚ ਪਰ

ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰੀਆ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਧਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਹੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾ ਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਪਹਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਪਹਾਰ ਹੋਏ।

ਇਹ ਲਿਖੇ ਤੇ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇ ਤਾਨਾਓ, ਵਿਣ ਨਾਵੈ ਨਾਹੀ ਕੋਥਾਓ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਪਹਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੋਖੇ, ਮੂਤ ਪਲੀਤੀ ਕੱਪੜ ਹੋਏ।

ਨਾ ਸੁਣਿਆ ਮੰਨਿਆ ਮਨ ਕੀਤਾ ਪਾਹੋ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਰ ਤੀ ਮਾਹੋ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ

ਆਖਾਂ ਕਿ ਸਾਲਾ ਹੀ ਕਿਉਂ ਵਰਨੀ ਕਿ ਵਿਜਾਣਾ। ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਇਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਸਹਿਸ ਅਠਾਰਹ ਕਹਿਣਕ ਤੇ ਬਾਸਲੂ ਇੱਕ ਤਾਹਤ।

ਸਾਲਾਹਿ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਾਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ।

ਕੇ ਅੰਤ ਨਾ ਪਾਏ ਜਾਹੀ। ਇਹੋ ਅੰਤ ਨ ਜਾਣ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ।

ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਹੈ ਜੋਦ ਪਾਰ, ਕਿਤੇ ਅਗਣਤ ਨਹੀਂ ਵਿਚਾਰ। ਕਿਤੇ ਖੱਪ ਟੁੱਟ ਹੈ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆ ਦੁੱਖ ਭੁੱਖ ਸਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣਾ ਹੋਏ, ਹੋਰ ਆਖ ਨਾ ਸਕੈ ਕੋਈ। ਜੇ ਕੋ ਖਾਏ ਕਾਖਣ ਪਾਏ, ਉਹ ਜਾਣਾ ਜੇਤੀਆ ਮੋਹੇ ਖਾਏ, ਆਪੇ ਜਾਣਾ ਆਪੇ ਦੇ। ਆਖ ਹੈ ਸੇ ਭੇ ਕੇਈ ਕੇ, ਜਿਸ ਨੌ ਬਖਸੇ ਸਿਫਤ ਸਾਲਾ, ਨਾਨਕ ਪਾਤੇ ਸਾਹੀ ਪਾਤੇ ਸਾਹੁ। ਮੁੱਲ ਗੁਣ ਮੁੱਲ ਵਾਪਾਰ, ਮੁੱਲ ਵਾਪਾਰੀਏ ਮੁੱਲ ਭੰਡਾਰ, ਮੁੱਲ ਆਵਹਿ ਮੁੱਲ ਲੈ ਜਾਹੇ, ਮੁੱਲ ਭਾਏ ਮੁੱਲਾ ਸਮਾਹੇ।

ਮੁੱਲ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਈ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ, ਆਖ ਹੈ ਬਰਮੇ, ਆਖ ਹੈ ਇੰਦ,

ਪਖ ਹੈ ਸੁਰ ਨਰ ਮੁਨ ਜਨ ਸੇਵ। ਕੇਤੇ ਅੱਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ, ਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕਹਿ ਕੇਈ।

ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਭਰੀ ਸਿਉ ਕਹੀ ਅਨ ਕਿਤੇ ਗਾਵਣ ਹਾਰੇ ਗਾਵਹਿ ਤੁਹਨ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰਾ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਪਹਮਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ

ਸਾਹ ਪਾਤ ਸਾਹਿਬੋ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੇ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੋ

ਆਖਣ ਜੋਰ ਚੁੱਪੈ ਨਹ ਜੋਰ, ਜੋਰ ਨਾ ਮੰਗਣ ਦੇਣ ਨ ਜੋਰ, ਜੋਰ ਨਾ ਜੀਵਣ ਮਰਨ ਨਹ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ।

ਤਿਸ ਵਿੱਚ ਧਰਤੀ ਥਾ ਪ੍ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪ ਜਾਏ ਧਰਮ ਖੰਡ ਕਾ ਏਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਭਵਨ ਪਾਣੀ ਵਹਿ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥਾ ਘਾੜਤ ਘੜੀ ਹੈ ਬਹੁਤ ਅਨੂਪ।

ਆਏ ਤਿੱਥਾ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥਾ ਘੜੀ ਹੈ ਸੁਰਾ ਸਿੱਧਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾ

ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ

ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕਉ।

ਭੂਖ ਕਨੇ ਕੋਏ ਨ ਜਾਣ ਤੁਮਰਾ ਅੰਤ ਉਚੇ ਤੇ ਊਚਾ ਭਗਵੰਤ ਸਗਲ ਸਮਗ

ਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੌ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧਾ ਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਹਾਜਰਾ ਹਜੂਰ ਸਰਬ ਕਲਾ ਭਰਪੂਰ ਚਵਰ ਛਤਰ ਤਖ਼ਤ ਦੇ ਮਾਲਕ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਭੁਚੰਗੀਆਂ ਭੁਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲ

ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ, ਮਤ ਪਾਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਆਦਿ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ ਨੇ, ਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਹੈ। ਗ੍ਰਿਸਤਨ ਮਹਿ ਤੂੰ ਵੱਡੋ ਗ੍ਰਿਸਤੀ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਅਤੇ ਸਤਿਕਾਰਯੋਗ ਪੂਜਨੀਕ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਸੱਚੇ ਪਾਤਸ਼ਾਹ ਜੀ ਉਹ ਤਿਨ੍ਹਾਂ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਸਿੱਖ ਸੁਸਾਇਟੀ ਅਤੇ ਸਮੂਹ ਸਿਆਟਲ ਦੀਆਂ ਸਿੱਖ ਸੰਗਤਾਂ ਪਰਿਵਾਰਾਂ ਵੱਲੋਂ ਆਪ ਜੀ ਦਾ ਓਟ ਆਸਰਾ ਲੈਂਦੇ ਹੋਏ ਸੋ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਇੱਕ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ। ਇਸ ਵੇਲੇ ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਤੋਂ ਅੰਤ ਸੰਪੂਰਨ ਭੋਗ ਪਾਏ ਗਏ ਹਨ। ਸਤਿਗੁਰੂ ਮਹਾਰਾਜ ਜੀਓ ਆਪ ਜੀ ਕੇ ਹਜ਼ੂਰ ਸੱਜ ਕੇ ਸਮੂਹ ਗ੍ਰੰਥੀ ਸਿੰਘਾਂ ਤੋਂ, ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਭੈ ਭਾਵਨੀ ਬਖਸ਼ਿਸ਼ ਕਰਨੀ, ਸੁਧ ਚਪਾਠ ਗੁਰਬਾਣੀ ਪੜ੍ਹਨ ਦਾ ਬਲੋਦਮ ਬਖਸ਼ਣਾ ਜੀਓ। ਸਤਿਗੁਰੂ ਮਹਾਰਾਜ ਜੀਓ ਪਰਸੋਂ ਰੋਜ਼ ਤੋਂ ਲੈ ਕੇ ਹੁਣ ਤੱਕ ਸਮੂਹ ਗੁਰੂ ਨਾਨਕ ਦੇਵ ਸਿੱਖ ਸੁਸਾਇਟੀ ਅਤੇ ਸਮੂਹ ਹੀ ਸੰਗਤਾਂ ਵੱਲੋਂ, ਸੋ ਹੁਣ ਤੱਕ ਪਰਸੋਂ ਰੋਜ਼ ਤੋਂ ਲੈ ਕੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪ ਜੀ ਦੇ ਗੁਰੂ ਘਰ ਦੀਆਂ ਲੰਗਰਾਂ ਦੀਆਂ ਬੇਅੰਤ ਤਰ੍ਹਾਂ ਦੀਆਂ ਇਹਨਾਂ ਵਿਵਾਹ ਪੁਰਬਾਂ ਦੀਆਂ ਖੁਸ਼ੀਆਂ ਵਿੱਚ ਸੇਵਾਵਾਂ ਕੀਤੀਆਂ ਗਈਆਂ ਹਨ। ਆਪ ਜੀ ਨੇ ਸਰਬੱਤ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਜੀਓ। ਕਿਰਪਾ ਕਰਨੀ ਸਮੂਹੀ ਸੇਵਾਦਾਰਾਂ ਨੂੰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ 'ਤੇ ਸੱਚੇ ਪਾਤਸ਼ਾਹ ਚੱਲਣ ਦਾ ਬਲ ਉਦਮ ਬਖਸ਼ਣਾ ਜੀਓ। ਸਤਿਗੁਰ ਪੂਰਾ ਭੇਟਿਆ, ਸਤਿਗੁਰ ਪੂਰਾ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਇਹ ਦਾਤ ਸੰਗਤਾਂ ਨੂੰ, ਸੇਵਕ ਪਰਿਵਾਰਾਂ ਨੂੰ ਬਖਸ਼ਿਸ਼ ਕਰਨੀ ਆਪ ਜੀ ਨੇ ਆਪਣੇ ਲੜ ਲਾਉਣਾ। ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੂੰ ਸੇਵਕ ਪਰਿਵਾਰਾਂ ਵੱਲੋਂ ਸੁੰਦਰ ਪੁਸ਼ਾਕੇ ਭੇਟ ਕੀਤੇ ਗਏ ਹਨ। ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਕਰਦੇ ਹਨ। ਆਪ ਜੀ ਪੁਸ਼ਾਕੇ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ। ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਮਿਹਰਾਂ ਵਰਤਾਉਣੀਆਂ, ਸ਼ੁਭਾਵਨਾਵਾਂ ਗੁਰਮਤ ਅਨੁਸਾਰ ਸਭ ਦੀਆਂ ਸੰਪੂਰਨ ਕਰਨੀਆਂ। ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਜ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਕਿਰਪਾ ਕਰੋ ਇਸ ਵੇਲੇ ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਜੀ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਸਤਿਗੁਰ ਪੂਰਾ ਭੇਟਿਆ ਪੂਰੀ ਹੋਵੇ ਜੁਗਤਾ।

सो कहो टल गुर सेविया अहन सुसहज सुबाए दर्शन परसया गुरु का।

ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਇ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀ ਹੈ ਕਰਨਾਉ ਨਿਧਾ ਵੈਤਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਏ। ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ,

ਆਣਿਆਂ ਦੇ ਤਾਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਇਸ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁੱਖ ਆਸਨ ਜੀ ਕੀ ਸੇਵਾ ਹੋਈ ਹੈ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਭੈ ਭਾਵਨੀ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋ ਆਪ ਜੀ ਨੇ ਪਰਸੋਂ ਰੋਜ਼ ਤੋਂ ਹੁਣ ਤੱਕ ਇੱਕੇ ਚੌਂਕੜੇ ਵਿੱਚ ਤਿੰਨੋਂ ਦਿਨ ਸੰਗਤਾਂ ਨੂੰ ਅਖੰਡ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਕੋਟਾਨ ਕੋਟ ਧੰਨਵਾਦ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਇਸ ਵੇਲੇ ਪਾਵਨ ਸਰੂਪ ਆਪਣੇ ਸੁੱਖ ਆਸਨ ਅਸਥਾਨ ਸੱਚਖੰਡ ਵਿਖੇ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ ਜੀ ਰਸਤੇ ਵਿੱਚ ਵਾਧ ਘਾਟ ਸਹਾਈ ਹੁਣ ਆਪ ਸੁੱਖ ਆਨੰਦ ਮਾਨਣੇ ਕਰੋ ਸੰਗਤਾਂ ਨੂੰ ਖੁਸ਼ੇ ਬਖਸ਼ਣੇ ਜੀ ਨਾਨਕ ਨਾਮ ਚੜ੍ਹਦੀ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚੌਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗ ਜੀ ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਦੀਵਾਨ ਆਰੰਭ ਹੋਣ ਜਾ ਰਹੇ ਨੇ। ਸਭ ਤੋਂ ਪਹਿਲਾਂ ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੇ

ਫੜ ਸਾਹਿਬ ਆਰੰਭ ਕਰਵਾਏ ਨੇ। ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਇਹ ਪ੍ਰੋਗਰਾਮ ਆਉਣ ਵਾਲੇ ਸਾਲ ਵਿੱਚ ਇਸ ਤਰ੍ਹਾਂ ਹੀ ਕੀਤਾ ਜਾਵੇਗਾ। ਇਹੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ ਸਾਨੂੰ ਦੱਸਿਆ ਗਿਆ। ਇਹਨਾਂ ਦਾ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ, ਜੋ ਕਿ ਇਹ ਪਹਿਲੀ ਵਾਰ ਆਪਣੇ ਵਿਆਹ ਕਾਰਪੋਰੇਸ਼ਨ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਭੋਗ ਪਏ ਨੇ। ਸੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ 3 ਦਿਨਾਂ ਤੋਂ ਅਗਤਲੇ 4 ਦਿਨਾਂ ਤੋਂ ਹੀ ਸਮਾਵਾਂ ਇੱਥੇ ਗੁਰੂ ਘਰ ਵਿਖੇ ਚੱਲ ਰਹੀਆਂ ਨੇ। ਇਹਦੇ ਸੰਬੰਧ ਵਿੱਚ ਹੀ ਆਪਣੇ ਕੋਲ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣਾ ਵਾਲੇ ਪਹੁੰਚੇ ਹੋਏ ਨੇ, ਸਾਬਕਾ ਹਜ਼ੂਰੀ ਰਾਗੀ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ, ਉਹਨਾਂ ਦਾ ਸਮਾਂ 11 ਵਜੇ ਤੱਕ ਆ। ਉਹ 11 ਵਜੇ ਤੋਂ ਲੈ ਕੇ 12:15 ਵਜੇ ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਨਗੇ। ਇਹਦੇ ਸੰਬੰਧ ਵਿੱਚ ਹੀ ਭਾਈ ਦਵਿੰਦਰ ਸਿੰਘ ਸੋਢੀ ਜੀ 12:15 ਤੋਂ ਲੈ ਕੇ 2 ਵਜੇ ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਹੁਣ ਸਾਡੇ ਗੁਰੂ ਘਰ ਦੇ ਸਾਰੇ ਵਜ਼ੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾ ਰਹੇ ਨੇ। ਹੁਣ ਗੁਰੂ ਘਰ ਦਾ ਹਜ਼ੂਰੀ ਰਾਗੇ ਸਭਾ ਬਰਿਆਮ ਸਿੰਘ ਜੀ ਦਾ ਜਥਾ 20 ਮਿੰਟ ਵਾਸਤੇ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਦਸਰਿਆਂ ਦੀ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਮਾ। ਅਗਲਾ ਪ੍ਰੋਗਰਾਮ ਪਿਆਸ ਹੈ, ਸਰਵਣ ਕਰੋ ਜੀ, ਅਸੀਸ ਦਿੰਦੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਹੀਰ ਬੈ ਜੋੜ ਬੱਠੀ ਸਾਹਿਬ ਜੀ, ਧੰਨਵਾਦੀ ਆ ਗੁਰੂ ਘਰ ਦੇ ਹਜ਼ੂਰੀ ਰਾਗ ਜੀ ਭਾਈ ਬਰਿਆਮ ਸਿੰਘ ਜੀ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਆਪਾਂ ਸਾਰੇ ਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਵਿਆਹ ਗੁਰਪੁਰਬ ਦੇ ਸੰਬੰਧ ਵਿੱਚ ਸਮਾਗਮ ਨੇ, ਉਹਨਾਂ ਨੂੰ ਸਮਰਪਿਤ ਨੇ। ਸੋ ਸੰਗਤ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਦੇ ਵਿਆਹ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ। ਪਾਵਨ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ 11 ਵਜੇ ਤੋਂ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ

ਜੋ ਪ੍ਰਭ ਕੀ ਅਤਿ ਪਿਆਰੀ ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਭਾਵੇਂ ਦਿਹਾੜੇ ਹੋਰ ਵੀ ਬਹੁਤ ਨੇ ਅਹਿਮ ਸਿੱਖ ਪੰਥ ਦੇ, ਪਰ ਵਿਸ਼ੇਸ਼ ਕਰਕੇ ਗੁਰੂ ਨਾਨਕ ਦੇਵ ਸਿੱਖ ਸੁਸਾਇਟੀ ਅਤੇ ਸਮੂਹ ਹੀ ਸਿਆਟਲ ਦੀਆਂ ਸਿੱਖ ਸੰਗਤਾਂ ਪਰਿਵਾਰਾਂ ਵੱਲੋਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਆਨੰਦ ਕਾਰਜ ਵਿਆਹ ਪੁਰਬ ਨੂੰ ਮਨਾਉਂਦਿਆਂ ਹੋਇਆਂ ਵਿਸ਼ੇਸ਼ ਸਮਾਗਮ ਗੁਰੂ ਘਰ ਵਿਖੇ ਰੱਖੇ ਗਏ ਨੇ। ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਵਾਏ ਗਏ ਨੇ ਅਤੇ ਉਹਨਾਂ ਦੇ ਸੰਬੰਧ ਵਿੱਚ ਵਿਸ਼ੇਸ਼ ਕਰਕੇ ਅੱਜ ਦੇ ਹਫ਼ਤਾਵਾਰੀ ਦੀਵਾਨ ਸਜ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਤਿਹਾਸਕਾਰਾਂ ਮੁਤਾਬਕ ਜੋ ਪਾਵਨ ਛਾਦੀ ਮਹਾਰਾਜ ਤਿੰਨਾਂ ਭਰਾਵਾਂ ਤੋਂ ਸੋਢ ਬੰਸ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ, ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਆਪ ਜੀ ਦਾ ਆਗਮਨ ਹੋਇਆ ਅਤੇ ਉੱਥੇ ਬਚਪਨ ਦੇ 11 ਸਾਲ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਹੀ ਨਾਨਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਖ ਰੇਖ ਹੇਠ ਉਹਨਾਂ ਦੀ ਗੋਦ ਵਿੱਚ ਹੀ ਖੇਡਣ ਦਾ ਅਤੇ ਉੱਥੇ ਹੀ ਪਲੇ ਨੇ ਐਸਾ ਸਮਾਂ ਮਿਲਿਆ ਵਾਤਾਵਰਨ। ਛੋਟੇ ਹੁੰਦਿਆਂ ਮਹਾਰਾਜ ਜੀ ਦੇ ਵਰਦਾਨ ਵੀ ਮਿਲੇ ਨੇ। ਸਿੱਖ ਇਤਿਹਾਸਕਾਰ ਕਹਿੰਦੇ ਨੇ ਉਦੋਂ ਖੁਰਾਕਾਂ ਚੰਗੀਆਂ ਸਨ, ਕੱਦ ਵੱਡੇ ਸਨ, ਰੋਗ ਨਹੀਂ ਸੀ ਅੱਜ ਕੱਲ੍ਹ ਵਾਂਗ, ਸਰੀਰ ਨਿਰੋਗ ਹੁੰਦੇ ਸੀ, ਪਾਉਣ ਪਾਣੀ ਕੁਦਰਤੀ ਸੀ, ਛਕਣ ਛਕਾਉਣ ਵਾਲਾ ਸਾਰਾ ਕੁਝ ਜਿਹੜਾ ਅੱਜ ਅਸੀਂ ਸੋ ਉਹ ਨਹੀਂ ਰਿਹਾ। ਸਰੀਰ ਵੱਡੇ ਹੁੰਦੇ ਸੀ ਅਤੇ ਆਮ ਹੀ 8 ਸਾਲ ਤੋਂ ਲੈ ਕੇ ਸ਼ਾਦੀਆਂ ਜਿਹੜੀਆਂ ਸੀ 15 ਕੁ ਸਾਲ ਤੱਕ ਹੋ ਜਾਂਦੀਆਂ ਸੀ ਬੱਚਿਆਂ ਬੱਚਾ ਬੱਚੀ ਦੀ। 11 ਸਾਲ ਦੀ ਉਮਰ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਾਦੀ ਹੁੰਦੀ ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਹੀ ਇਹ ਕੁੜਮਾਈ ਕੀਤੀ ਸੀ ਆਪਣੇ ਹੁੰਦਿਆਂ। 63 ਵਿੱਚ ਆਗਮਨ ਹੈ ਅਤੇ 74 ਤੱਕ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਿਆਈ ਕੀਤੀ ਹੈ। 1563 ਵਿੱਚ ਆਗਮਨ, 1574 ਵਿੱਚ ਗੁਰੂ ਰਾਮਦਾਸ ਜੀ ਗੁਰਿਆਈ ਅਤੇ ਸੁਭਾਏਮਾਨ ਹੁੰਦੇ ਨੇ ਅਤੇ 11 ਸਾਲ ਇੱਥੋਂ ਤੱਕ ਹੀ ਪੂਰੇ ਹੋ ਜਾਂਦੇ ਨੇ। ਸੋ ਗੁਰੂ ਅਮਰਦਾਸ ਜੀ ਨੇ, ਸਿੱਖ ਇਤਿਹਾਸਕਾਰ ਕਹਿੰਦੇ ਨੇ ਆਪ ਹੀ ਇਹ ਕੁੜਮਾਈ ਕੀਤੀ ਸੀ। ਭਾਈ ਕ੍ਰਿਸ਼ਨ ਚੰਦ ਜੀ ਖੱਤਰੀ ਮਾਂ ਸਾਹਿਬ ਦਰਿਆ ਦੇ ਕੋਲ ਫਲੌਰ ਤੋਂ 4-5 ਮੀਲ ਇਹ ਸਥਾਨ ਹੈ, ਨਗਰ ਹੈ ਮਹਾਨ ਦੁਆਬੇ ਦੇ ਵਿੱਚ। ਸੋ ਦੋਵਾਂ ਦਰਿਆਵਾਂ ਬਿਆਸ ਅਤੇ ਸਤਲੁਜ ਦੇ ਵਿਚਕਾਰ ਦੀ ਜੋ ਧਰਤੀ ਹੈ, ਦੋ ਆਬਾ ਉਹਨੂੰ ਦੁਆਬਾ ਕਹਿੰਦੇ, ਦੋ ਪਾਣੀਆਂ ਦੇ ਵਿਚਕਾਰ ਦੀ ਵਸੋਂ, ਉੱਥੇ ਮਹਾਰਾਜ ਜੀ ਨੇ ਆਪ ਹੀ ਇਹ ਕੁੜਮਾਈ ਕੀਤੀ ਸੀ। ਅਤੇ ਉਹ ਇਹ ਆਪਾਂ ਨੂੰ ਪਤਾ ਵੀ ਉਹਨਾਂ ਨੂੰ ਭਾਰੀ ਹੋਣ ਦਾ ਵਰਦਾਨ ਵੀ ਦਿੱਤਾ ਸੀ। ਗੁਰੂ ਅਮਰਦਾਸ ਜੀ ਕਿਹਾ ਸੀ ਕਿ ਭਾਰੀ ਗੁਰ ਜਗ ਮੈਂ ਵਿਦਤਾ ਹੈ, ਬਾਣੀ ਕੋ ਬੋਹਿਤ ਵੱਡ ਹੋਇਆ ਹੈ, ਐਸੋ ਕੌਣ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਸਾਡੀ ਸਾਰੀ। ਅੱਗੇ ਵੀ ਮੈਂ ਬੇਨਤੀ ਕੀਤੀ ਹੈ, ਗੁਰੂ ਅਮਰਦਾਸ ਜੀ ਨੇ ਭਾਰੀ ਹੋਣ ਦਾ ਵਰਦਾਨ ਦੇ ਦਿੱਤਾ। ਭਾਵੇਂ ਇਹ ਭਾਰੀ ਦੇ ਅਰਥ ਬਹੁਤ ਲੰਬੇ ਚੌੜੇ ਨੇ, ਸਮਾਂ ਚਾਹੀਦਾ, ਪਰ ਬਾਹਰੀ ਤੌਰ 'ਤੇ ਵੇਖੀਏ ਸਰੀਰ ਕਰਕੇ ਵੀ ਭਾਰੀ ਹੋ ਗਏ ਸੀ ਗੁਰੂ ਅਮਰਦਾਸ, ਗੁਰੂ ਅਰਜਨ ਦੇਵ ਸਾਹਿਬ ਜੀ। ਉਹ ਜਦੋਂ ਬਰਾਤ ਤੁਰਦੀ ਹੈ ਛੋਟੇ ਸਾਹਿਬਜ਼ਾਦੇ ਦੀ ਗੁਰੂ ਰਾਮਦਾਸ ਜੀ, ਅਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਸੇਰਾ ਲਾਇਆ ਸੀ ਅਤੇ ਥਾਪੀ ਵੀ ਦਿੱਤੀ ਸੀ,
ਹੁਣ ਉਹਦੇ ਕਰਕੇ ਜਦੋਂ ਬਰਾਤ ਪਹੁੰਚਦੀ ਹੈ ਮਾਂ ਸਾਹਿਬ, ਉਸ ਵੇਲੇ ਦੀ ਕਈ ਕਹਿੰਦੇ ਅਜਮਤ ਪਰਖੀ ਹੈ ਸ਼ਕਤੀ, ਉਹਦੇ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਰੋਸ ਵੀ ਆਇਆ। ਕਈ ਤਰ੍ਹਾਂ ਦੀਆਂ ਸਾਖੀਆਂ ਆਉਂਦੀਆਂ ਨੇ, ਮੈਂ ਉੱਧਰ ਨਹੀਂ ਜਾਣਾ ਚਾਹੁੰਦਾ। ਅਤੇ ਜੇ ਥਾਪੀ ਦੇ ਦਿੱਤੀ ਹੈ ਗੁਰੂ ਅਮਰਦਾਸ ਜੀ ਨੇ ਅਤੇ ਭਾਰੀ ਕਹਿ ਦਿੱਤਾ ਹੈ, ਅਤੇ ਫਿਰ ਭਾਵੇਂ ਕਿੱਲਾ ਆਮ ਹੋਵੇ ਅਤੇ ਭਾਵੇਂ ਕਰੀਰ ਦਾ ਰੁੱਖ ਵੱਢ ਕੇ ਬਣਾਇਆ ਹੋਵੇ ਕਿੱਲਾ, ਅਤੇ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਅੜਨਾ ਕਿਵੇਂ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ, ਉਸ ਵੇਲੇ ਦੀ ਰਵਾਇਤ ਵੀ ਹੁੰਦੀ ਸੀ ਕਈ ਪਿੰਡਾਂ ਵਿੱਚ, ਆਪਾਂ ਕਈ ਕੁਝ ਸੁਣਦੇ ਆਏ ਹਨ ਵੀ ਇੰਨਾ ਬਰਾਤ ਖਾਊਗੀ ਤਾਂ ਫਿਰ ਮੰਨਾਂਗੇ, ਅਤੇ ਖਾਣ ਵਾਸਤੇ ਵੀ ਸੰਦੂਕਾਂ ਦੇ ਵਿੱਚ ਬਜ਼ੁਰਗ ਲਿਜਾਣੇ ਪੈਂਦੇ। ਸੋ ਕਈ ਨਗਰਾਂ ਦੀ ਰਵਾਇਤ ਵੀ ਸੀ, ਉਹਨਾਂ ਰਵਾਇਤ ਅਨੁਸਾਰ ਸਿੱਖ ਇਤਿਹਾਸਕਾਰ ਇਹ ਵੀ ਲਿਖਦੇ ਨੇ ਵੀ ਉਹ ਘਰ ਵਿੱਚ ਜਿਹੜਾ ਕਰੀਰ ਦਾ ਰੁੱਖ ਸੀ ਉਹਨੂੰ ਵੱਢ ਕੇ ਉੱਤੋਂ ਛਾਂ ਕੇ ਕਿੱਲਾ ਬਣਾਇਆ ਸੀ ਵੀ ਇਹ ਪਟਵਾਵਾਂਗੇ ਪਹਿਲਾਂ। ਅਤੇ ਜਦੋਂ ਮਹਾਰਾਜ ਇਹ ਸਾਡੇ ਪੂਜਨੀਕ ਮਾਤਾ ਗੰਗਾ ਜੀ ਉਹਨਾਂ ਨਾਲ ਆਨੰਦ ਕਾਰਜ ਹੋ ਗਿਆ, ਬਾਅਦ ਵਿੱਚ ਲਾੜੇ ਨੂੰ ਘਰ ਵਿੱਚ ਲਿਜਾਂਦੇ ਨੇ, ਡੋਲੀ ਤੋਰਨ ਤੋਂ ਪਹਿਲਾਂ ਘਰ ਵਿੱਚ ਬਿਠਾ ਕੇ ਸਾਰੇ ਘਰ ਦਾ ਪਤਾ ਲੱਗਦਾ ਹੈ, ਜੀਆਂ ਨਾਲ ਹੋਰ ਕੌਣ ਨੇ, ਆਪਣੇ ਆਪਣੇ ਬਹਿੰਦੇ। ਉਦੋਂ ਜਦੋਂ ਲੈ ਕੇ ਉਦੋਂ ਕਿਹਾ ਵੀ ਇੱਥੇ ਸਾਡੇ ਰਵਾਇਤ ਆ ਕਿੱਲਾ ਪੁੱਟੋ ਨੇਜਾ ਬਾਜੀ ਨਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੱਤ ਦੇ ਘੋੜ ਸਵਾਰੀ ਸਨ, ਨੇਜਾ ਬਾਜੀ ਮਹਾਰਾਜ ਸ਼ਿਕਾਰ ਵੀ ਕਰਦੇ ਸੀ, ਸ਼ਿਕਾਰ ਵੀ ਖੇਡਦੇ ਰਹੇ ਨੇ। ਅਤੇ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਨੇਜਾ ਬਾਜੀ ਨਾਲ ਘੋੜੇ 'ਤੇ ਚੜ੍ਹਿਆ ਹੋਇਆ, ਉਹ ਜਿਹੜਾ ਕਰੀਰ ਦਾ ਰੁੱਖ ਸੀ ਕਿੱਲਾ ਨਹੀਂ ਸੀ, ਐਸਾ ਨੇਜਾ ਮਾਰਿਆ ਵੀ ਉਹਨੂੰ ਪੁੱਟ ਕੇ ਜੋ ਚੁੱਕਿਆ ਅਤੇ ਜਿਹੜਾ ਨਾਲ ਹੀ ਆ ਗਿਆ ਸੱਚੇ ਪਾਤਸ਼ਾਹ ਜੀ। ਇਹਦੇ ਵਿੱਚੋਂ ਵੀ ਉਹ ਜਿਹੜਾ ਵਰਦਾਨ ਸੀ ਭਾਰੀ ਗੁਰੂ ਹੋਣ ਦਾ ਪਤਾ ਲੱਗਦਾ ਵਾ, ਕੌਣ ਪੁੱਟ ਸਕਦਾ ਵਾ, ਕਿੱਲੇ ਪੁੱਟਦੇ ਨੇ ਮਾੜੇ ਮੋਟੇ ਲੋਕ ਨੇਜਾ ਬਾਜੀ ਵਾਲੇ, ਅੱਜ ਕੱਲ੍ਹ ਤਾਂ ਘਾਜਿਆ ਹੀ ਚੁੱਕੀ ਜਾਂਦੇ ਨਿਹੰਗ ਸਿੰਘ, ਕਹਿੰਦੇ ਕਿੱਲੇ ਪੁੱਟਦੇ ਆ ਜੀ। ਸੋ ਇਹ ਭਾਰੀ ਗੁਰੂ ਹੀ ਕਰ ਸਕਦਾ ਵਾ, ਅਤੇ ਨਹੀਂ ਤਾਂ ਉੱਥੇ ਦੁਨਿਆਵੀ ਬੰਦਾ ਹੁੰਦਾ, ਥਾਪੀ ਨਾ ਹੁੰਦੀ, ਅਤੇ ਉੱਥੇ ਹੀ ਫਿਰ ਸਾਧ ਸੰਗ ਜੀ ਉਹ ਜਿਹੜੇ ਮਖੌਲ ਹੁੰਦੇ ਆ, ਸਿੱਠਣੀਆਂ ਹੁੰਦੀਆਂ ਨੇ ਆਪਣੇ ਪਰਿਵਾਰ ਦੀਆਂ ਭੈਣਾਂ ਵੱਲੋਂ, ਅਤੇ ਉਹ ਹੋਣਾ ਸੀ ਗੁਰੂ ਸਾਹਿਬ ਦੇ ਨਾਲ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਰੀ ਗੁਰੂ ਤਾਂ ਕਰਕੇ ਵੀ ਹੈ ਵੀ ਉਹ ਕਰੀਰ ਦਾ ਰੁੱਖ ਪੁੱਟ ਕੇ ਸੁੱਟ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ। ਮਹਾਰਾਜ ਆਏ ਸੱਚੇ ਪਾਤਸ਼ਾਹ ਵਾਪਸ ਗੋਇੰਦਵਾਲ ਸਾਹਿਬ, ਇਹ ਸ਼ਾਦੀ ਹੋਈ। ਫਿਰ ਐਸਾ ਜੀਵਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਮਾਤਾ ਗੰਗਾ ਜੀ ਦਾ ਵੀ ਸਿੱਧਕ ਬਹੁਤ ਸੀ, ਭਗਤੀ ਦੀ ਮੂਰਤ ਸਨ ਉਹਨਾਂ ਨੇ। ਮਹਾਰਾਜ ਇੱਕ ਵਾਰ ਮੈਂ ਵਿੱਚੋਂ ਬੇਨਤੀ ਕਰਾਂ, ਆਗਰੇ ਦੀ ਸੰਗਤ ਆਈ ਸੀ, ਭਾਈ ਗੁਰਦਾਸ ਜੀ ਨੇ ਬਹੁਤ ਭਾਰੀ ਪ੍ਰਚਾਰ ਉੱਥੇ ਕੀਤਾ ਸੀ, ਬਹੁਤ ਸੰਗਤ ਉੱਥੇ ਕਾਇਮ ਹੋਈ, ਅਤੇ ਉਹ ਆਗਰੇ ਦੀ ਸੰਗਤ ਭਾਈ ਸਾਹਿਬ ਲੈ ਕੇ ਆਏ, ਕਈ ਦਿਨ ਦੀਦਾਰੇ ਕੀਤੇ, ਉਪਦੇਸ਼ ਲਿਆ, ਅਤੇ ਮੁੜਨ ਲੱਗਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਬੈਠ ਕੇ ਸੰਗਤ, ਉਹਨਾਂ ਕਹਿ ਦਿੱਤਾ, ਬੇਨਤੀ ਕੀਤੀ ਮੁੜਨ ਲੱਗਿਆਂ, ਮਹਾਰਾਜ ਜੀ ਸਾਨੂੰ ਯੋਗੀ ਬੈਰਾਗੀ ਸੰਨਿਆਸੀ ਇਹ ਕਹਿੰਦੇ ਹਨ ਕਿ ਤੁਸੀਂ ਗ੍ਰਸਤ ਜੀਵਨ ਵਿੱਚ ਰਹਿ ਕੇ ਜਿਹੜਾ ਤੁਹਾਨੂੰ ਗੁਰੂ ਨੇ ਦਿੱਤਾ ਹੈ, ਕਿਉਂਕਿ ਹਿੰਦੁਸਤਾਨ ਤੋਂ ਬਾਹਰ ਤਾਂ ਉਹੀ ਹੈ ਨਾ ਸਾਰਾ, ਅਤੇ ਉਦੋਂ ਵੀ ਪਹਿਲੇ ਸਿੱਖਾਂ ਨਾਲ ਵੀ ਇਹ ਤਰਕਾਂ ਕਰਦੇ ਰਹੇ, ਅਤੇ ਉਹ ਕਹਿਣ ਲੱਗੇ ਮਹਾਰਾਜ ਸਾਨੂੰ ਇਉਂ ਕਹਿੰਦੇ ਨੇ ਵੀ ਇਹਦੇ ਵਿੱਚ ਯੁਗਤ ਨਹੀਂ ਤੁਸੀਂ ਪਾ ਸਕਦੇ ਗ੍ਰਸਤ ਵਿੱਚ ਰਹਿ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਅਤੇ ਹਰਖ ਛੋਗ ਜਿਹੜਾ ਹੈ ਇਹ ਤੋਂ ਬਚਿਆ ਨਹੀਂ ਜਾਣਾ, ਹਰਖ ਛੋਗ ਗ੍ਰਸਤ ਵਿੱਚ ਰਹਿ ਕੇ ਇਹ ਭਾਰੂ ਹੋ ਜਾਂਦਾ ਹੈ, ਹਰਖ ਤੋਂ ਭਾਵ ਖੁਸ਼ੀ, ਸੋ ਛੋਗ ਤੋਂ ਭਾਵ ਗਮੀ, ਖੁਸ਼ੀ ਗਮੀ, ਇਹਦੇ ਵਿੱਚ ਤੁਸੀਂ ਯੁਗਤ ਨਹੀਂ ਪਾ ਸਕਦੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਕਹਿਣ ਲੱਗੇ ਗੁਰਸਿੱਖਾਂ ਨੂੰ, ਉੱਥੇ ਜਿਹੜੇ ਬਚਨ ਲਿਖੇ ਹੋਏ ਨੇ ਉਹਨਾਂ ਗੁਰਸਿੱਖਾਂ ਨੂੰ ਜਿਹਨਾਂ ਸਵਾਲ ਕੀਤੇ, ਮਹਾਰਾਜ ਕਹਿੰਦੇ ਆ ਕਿਹੜੀ ਗੱਲ ਆ, ਜੇ ਤੁਸੀਂ ਹਰਖ ਛੋਗ ਤੋਂ ਬਚਣਾ ਹੈ ਤਾਂ ਫਿਰ ਤੁਸੀਂ ਚਾਰ ਸ਼ਾਦੀਆਂ ਹੋਰ ਕਰ ਲਓ, ਚਾਰ ਚਾਰ ਵਿਆਹ ਹੋਰ ਕਰ ਲਓ। ਉਹ ਸਿੱਖ ਸਾਰੇ ਚੁੱਪ ਹੋ ਗਏ ਇੱਕਦਮ,
ਇਹ ਕਿ ਮਹਾਰਾਜ ਕਹਿੰਦੇ ਚਾਰ ਚਾਰ ਸ਼ਾਦੀਆਂ ਵਿਆਹ ਹੋਰ ਕਰ ਲਓ। ਸੱਚੇ ਪਾਤਸ਼ਾਹ ਫਿਰ ਉਪਦੇਸ਼ ਖੋਲ੍ਹ ਕੇ ਦਿੱਤਾ ਇਹ ਭਾਵ ਦਾ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਗੁਰੂ ਅਰਜਨ ਦੇਵ ਸਾਹਿਬ ਜੀ, ਸਿੱਖੋ ਇਹ ਸ਼ਾਦੀਆਂ ਤੁਸੀਂ ਮਨ ਦੀਆਂ ਕਰਨੀਆਂ ਵਾ, ਚਾਰ ਬਿਰਤੀਆਂ ਨਾਲ ਮਨ ਦੇ ਅੰਦਰ ਇਹ ਚਾਰ ਚਾਰ ਵਿਆਹ ਮਨ ਦੇ ਕਰਨੇ ਆ ਕਿ ਗੁਰਸਿੱਖ ਨੇ ਹੋਰ? ਆਪਣੇ ਮਨ ਦੇ ਅੰਦਰ ਚਾਰ ਚਾਰ ਬਿਰਤੀਆਂ ਨੂੰ ਧਾਰਨ ਕਰਨਾ ਵਾ, ਜਿਵੇਂ ਪਤਨੀ ਨੂੰ ਪਤੀ ਧਾਰਨ ਕਰਦਾ ਆਪਣੇ ਨਾਲ ਸੰਯੋਗ ਹੁੰਦਾ। ਇਹ ਅੰਤਰੀਵ ਵਿਆਹ ਨੇ, ਆਪਣੇ ਅੰਤ ਸ਼ਕਰਨ ਹਿਰਦੇ ਵਿੱਚ ਮਨ ਵਿੱਚ ਮਨ ਨਾਲ ਚਾਰ ਬਿਰਤੀਆਂ ਨੂੰ ਧਾਰਨ ਕਰ ਲਓ, ਚਾਰ ਚਾਰ ਨੂੰ, ਅਤੇ ਹਰਖ ਸ਼ੋਗ ਜਿਹੜਾ ਹੈ ਇਹ ਕਦੇ ਵਿਆਪੇਗਾ ਹੀ ਨਹੀਂ, ਵਾਪਰੇਗਾ ਹੀ ਨਹੀਂ ਮਨ ਵਿੱਚ ਖੁਸ਼ੀ ਗਮੀ। ਇਹ ਜੁਗਤੀ ਹੈ, ਗ੍ਰਹਿਸਥੀ ਹੀ ਅਸਲ ਜੁਗਤੀ ਹੈ, ਇਹਦੇ ਵਿੱਚ ਰਹਿ ਕੇ ਵਾਹਿਗੁਰੂ ਨੂੰ ਪਾ ਸਕਦੇ ਹਾਂ ਤੁਸੀਂ। ਮਹਾਰਾਜ ਜੀ ਸਿੱਖਾਂ ਕਿਹਾ ਮਹਾਰਾਜ ਖੋਲ੍ਹ ਕੇ ਦੱਸ ਦਿਓ। ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਚਾਰ ਨੇ ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਇਹ ਚਾਰ ਗੁਣ ਨੇ, ਚਾਰ ਬਿਰਤੀਆਂ। ਪਹਿਲਾਂ ਕਿਹਾ ਮੈਤਰੀ, ਗ੍ਰਹਿਸਥੀ ਹੋ ਕੇ ਗੁਰਸਿੱਖੋ ਮਿੱਤਰਤਾ ਧਾਰਨ ਕਰਨੀ ਹੈ ਮੈਤਰੀ ਹਰੇਕ ਨਾਲ, ਉਹ ਤਾਂ ਹੋਵੇਗੀ ਜੇ ਦਇਆ ਹੋਵੇਗੀ। ਦਇਆ ਧਾਰਨ ਕਰਨੀ ਹੈ, ਦਇਆ ਧਰਮ ਦਾ ਹੀ ਮੁੱਢ ਨਹੀਂ, ਗ੍ਰਹਿਸਥ ਦਾ ਵੀ ਮੂਲ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਤੁਲਸੀ ਜੀ ਨੇ ਦਇਆ ਨੂੰ ਧਰਮ ਦਾ ਮੁੱਢ ਕਿਹਾ। ਮਹਾਰਾਜ ਕਹਿਣ ਲੱਗੇ ਕੇਵਲ ਧਰਮ ਦਾ ਨਹੀਂ, ਗ੍ਰਹਿਸਥ ਦਾ ਵੀ ਮੂਲ ਹੈ। ਦਇਆ ਧਾਰਨ ਕਰਨੀ ਹੈ, ਗ੍ਰਹਿਸਥੀ ਦੇ ਬੂਹੇ 'ਤੇ ਜੋ ਵੀ ਆ ਜਾਏ ਗ੍ਰਹਿਸਥ ਨੂੰ ਧਾਰਨ ਕਰਕੇ ਤੁਸਾਂ ਨੇ ਵੰਡ ਕੇ ਖਾਣਾ ਹੈ। ਦਇਆ ਕਰਨੀ ਹਰ ਇੱਕ ਨੂੰ, ਭੁੱਖੇ ਨੂੰ ਰਜਾਉਂਦੇ ਰਹੋ, ਭੁੱਖੇ ਨੂੰ ਰਜਾਉਣਾ ਹੈ, ਔਰ ਨੰਗੇ ਨੂੰ ਕੱਜਣਾ ਹੈ, ਨੰਗੇ ਨੂੰ ਕੱਜਦੇ ਰਹੋ, ਰੰਗਿਆਂ ਨੂੰ ਟੱਕਦੇ ਰਹੋ। ਦਇਆ ਕਰਨੀ ਜੋ ਵੀ ਆਵੇ ਉਹਨੂੰ ਮੋੜਨਾ ਨਹੀਂ, ਉਹਦੇ ਮੂੰਹ ਵਿੱਚ ਪਾਉਣਾ ਵਾ, ਇਹ ਦਇਆ ਕਰਨੀ ਹੈ ਮੈਤਰੀ ਪਹਿਲੀ। ਫਿਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੀਵਨ ਦੀ ਜਿਹੜੀ ਇਹ ਜੁਗਤ, ਤੁਹਾਨੂੰ ਇੱਕ ਜੁਗਤੀ ਇਹਦੇ ਵਿੱਚ ਪਈ, ਸੁੱਖ ਮਿਲੇ। ਦੂਜਾ ਮਹਾਰਾਜ ਕਹਿਣ ਲੱਗੇ ਮੈਤਰੀ ਕਰੁਣਾ, ਸੋ ਕਰਨਾ ਤੋਂ ਭਾਵ ਦਇਆ ਕਰਨੀ, ਹਰੇਕ ਦੇ ਉੱਪਰ ਕਿਰਪਾ ਕਰਨੀ, ਇਹ ਕਿਹਾ ਕਰੁਣਾ ਮੈਤਰੀ। ਦੂਜਾ ਮਿੱਤਰਤਾ ਭਾਵ, ਹਰ ਇੱਕ ਨਾਲ ਮਿੱਤਰਤਾ ਰੱਖਣੀ। ਜੇ ਕੋਈ ਆਪਣੇ ਵਰਗਾ ਨਜ਼ਰ ਆਉਂਦਾ ਗੁਣ ਸਮਾਨ ਆ, ਜੇ ਆਪ ਸਤੋ ਗੁਣੀ ਆ ਗੁਣ ਸਮਾਨ ਹੈ, ਜੇ ਕੋਈ ਆਪਣੇ ਵਰਗਾ ਨਜ਼ਰ ਆਉਂਦਾ ਹੈ ਤਾਂ ਉਹਦੇ ਨਾਲ ਮਿਲ ਕੇ ਉਹਦੀ ਸੰਗਤ ਬਣਾਉਣੀ, ਉਹਦੀ ਸੰਗਤ ਬਣਾਉਣੀ, ਉਹਦੀ ਸੰਗਤ ਦੇ ਵਿੱਚੋਂ ਗੁਣ ਧਾਰਨ ਕਰਨੇ, ਸਾਂਝਾ ਕਰਨਾ ਗੁਣ ਇੱਕ ਦੂਜੇ ਨਾਲ, ਆਪਣੇ ਵਰਗਿਆਂ ਨਾਲ ਮਿੱਤਰਤਾ ਪਾਉਣੀ, ਫਿਰ ਸੁੱਖ ਮਿਲਦਾ ਹੈ, ਮਨ ਦਾ ਸੁੱਖ, ਹਿਰਦੇ ਦਾ ਸੁੱਖ। ਤੀਜਾ ਮਹਾਰਾਜ ਜੀ ਕਹਿਣ ਲੱਗੇ ਮੁਦਤਾ, ਮੁਦਤਾ ਤੋਂ ਭਾਵ ਪ੍ਰਸੰਨਤਾ, ਖੇੜਾ, ਮੁਦਤਾ ਧਾਰਨ ਕਰਨੀ ਹੈ। ਜੇ ਕੋਈ ਗੁਣਵਾਨ ਮਿਲਦਾ ਹੈ, ਆਪਣੇ ਤੋਂ ਵੱਡਾ ਗੁਣਵਾਨ ਹੈ, ਉਹਦਾ ਪਤਾ ਲੱਗਦਾ ਹੈ, ਉਹਦੇ ਨਾਲ ਈਰਖਾ ਸਾੜਾ ਨਹੀਂ ਕਰਨਾ, ਉਹਦੇ ਤੋਂ ਬਚ ਕੇ ਗੁਰਸਿੱਖੋ ਆਪ ਚੱਲ ਕੇ ਉਹਦੇ ਕੋਲ ਜਾਣਾ, ਗੁਣਵਾਨ ਕੋਲ, ਵੱਡੇ ਕੋਲ ਆਪ ਚੱਲ ਕੇ ਉਹਦੇ ਕੋਲ ਜਾਣਾ ਹੈ, ਉਹਨੂੰ ਹੱਥ ਜੋੜ ਕੇ ਮਿਲਣਾ ਹੈ ਅਤੇ ਖੁਸ਼ ਕਰਨਾ ਹੈ, ਫਿਰ ਉਹਦੇ ਤੋਂ ਗੁਣ ਧਾਰਨ ਕਰਨੇ ਹਨ, ਜਥਾ ਯੋਗ ਪਿਆਰ ਜਿਤਾਉਣਾ ਹੈ, ਈਰਖਾ ਸਾੜਾ ਨਹੀਂ ਹੋਣਾ ਚਾਹੀਦਾ। ਫਿਰ ਮੁੱਦਤਾ ਤੋਂ ਭਾਵ ਆਨੰਦਤਾ, ਪ੍ਰਸੰਨਤਾ ਬਣੀ ਰਹੇਗੀ ਮਨ ਵਿੱਚ। ਤੀਜੀ ਬਿਰਤੀ ਇਹ ਹੈ ਜਿਹੜੀ ਮਨ ਦੇ ਨਾਲ ਪ੍ਰਣਾਉਣੀ ਹੈ, ਮਨ ਨੇ ਧਾਰਨ ਕਰਨੀ। ਅਤੇ ਮਹਾਰਾਜ ਚੌਥਾ ਕਹਿਣ ਲੱਗੇ ਵੀ ਉਪੇਖਿਆ, ਉਪਰਾਮਤਾ, ਜੇ ਸੋ ਉਪਰਾਮਤਾ ਤੋਂ ਭਾਵ ਓਪਰਾਪਨ ਧਾਰਨ ਕਰਨਾ ਹੈ। ਚੌਥੀ ਬਿਰਤੀ ਜਿਹੜੀ ਹੈ ਆਪਣੇ ਮਨ ਦੇ ਵਿੱਚ ਓਪਰਾਪਨ ਧਾਰਨ ਕਰਨਾ, ਉਪਰਾਮਤਾ, ਇਹ ਉਹ ਹੈ ਬਈ ਜਿਹੜੇ ਕਈ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਮੂਡ ਲੋਕ ਅਕਾਰਨ ਹੀ ਵੈਰ ਕਰਦੇ ਨੇ ਤੁਹਾਡੇ ਨਾਲ, ਤੁਸੀਂ ਨਹੀਂ ਕਰਦੇ, ਤੁਹਾਡੇ ਗੁਣਾਂ ਕਰਕੇ, ਤੁਹਾਡੀ ਵਡਿਆਈ ਹੋਣ ਕਰਕੇ ਸਮਾਜ ਵਿੱਚ ਤੁਹਾਡੇ ਨਾਲ ਈਰਖਾ ਦੇ ਵੱਸ ਹੋ ਕੇ, ਈਗੋ ਕਰਕੇ ਲੋਕ ਈਰਖਾ ਕਰਦੇ ਅਤੇ ਅੜਦੇ ਨੇ। ਜਿਹੜੇ ਉਹ ਅੜਨ ਵਾਲੇ ਲੋਕ ਨੇ ਉਹਨਾਂ ਤੋਂ ਉਪਰਾਮਤਾ ਧਾਰਨ ਕਰ ਲੈਣੀ, ਉਹਨਾਂ ਦਾ ਧਿਆਨ ਨਾ ਕਰਨਾ, ਭਾਵ ਉਪਰਾਮਤਾ ਤੋਂ ਭਾਵ ਉਹਨਾਂ ਦਾ ਖਿਆਲ ਹੀ ਛੱਡ ਦੇਣਾ, ਉਹਨਾਂ ਦਾ ਖਿਆਲ ਵੀ ਬਿਰਤੀ ਵਿੱਚ ਨਹੀਂ ਆਉਣ ਦੇਣਾ, ਆਪ ਆਪਣੇ ਆਨੰਦ ਵਿੱਚ ਵਿਚਰਨਾ,
ਗੁਰੂ ਦੇ ਸਨਮੁਖ ਪਰਮੇਸ਼ਰ ਦੇ ਸ਼ੁੱਭ ਕਰਮ ਕਰਦਿਆਂ ਹੋਇਆਂ ਪਰਉਪਕਾਰ ਉਹਨਾਂ ਤੋਂ ਪ੍ਰਾਮਤਾ ਕਰਨੀ। ਜੇ ਕੋਈ ਅੜੀ ਜਾਵੇ ਸਮਝਾਉਣ 'ਤੇ ਵੀ ਨਾ ਮੰਨੇ ਨੀਵੇਂ ਹੋਣ ਨਾਲ, ਤਾਂ ਮਹਾਰਾਜ ਕਹਿੰਦੇ ਜਿਵੇਂ ਆਪਾਂ, ਨਾਲੇ ਵੀ ਕਿਹਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿ ਜਿਵੇਂ ਆਪਾਂ ਕਿਸੇ ਨਵੇਂ ਸ਼ਹਿਰ ਨਵੇਂ ਥਾਂ ਨਗਰ ਵਿੱਚ ਜਾਂਦੇ ਹੁੰਦੇ ਹਾਂ ਅਤੇ ਉੱਥੇ ਜਾਂਦਿਆਂ ਨੂੰ ਭੀੜ ਲੋਕਾਂ ਦੀ ਬਹੁਤ ਹੁੰਦੀ, ਬਹੁਤ ਲੋਕ ਮਿਲਦੇ ਨੇ, ਹਜ਼ਾਰਾਂ ਲੋਕ ਮਿਲਦੇ ਨੇ, ਪਰ ਆਪਣਾ ਕਿਸੇ ਨਾਲ ਵਾਹ ਵਾਸਤਾ ਨਹੀਂ ਹੁੰਦਾ। ਆਪਾਂ ਕਿਸੇ ਨੂੰ ਨਹੀਂ ਬੁਲਾਉਂਦੇ, ਕੋਈ ਆਪਾਂ ਨੂੰ ਨਹੀਂ ਬੁਲਾਉਂਦਾ। ਆਪਾਂ ਆਪਦੇ ਕਾਰਜ ਕਰਕੇ ਉੱਥੋਂ ਨਵੇਂ ਸ਼ਹਿਰ ਤੋਂ ਦੂਰ ਦੁਰੇਡੇ ਗਏ ਅਤੇ ਖੁਸ਼ੀ ਖੁਸ਼ੀ ਘਰ ਆ ਜਾਂਦੇ ਆਪਣੇ ਟਾਈਮ ਵਿੱਚ, ਟਾਈਮ ਟੇਬਲ ਵਿੱਚ। ਇਵੇਂ ਉਪਰਾਮਤਾ ਧਾਰਨ ਕਰਨੀ ਹੈ। ਜੇ ਕੋਈ ਤੁਹਾਡੇ ਨਾਲ ਲੜੀ ਜਾਂਦਾ ਹੈ ਨਾ, ਸਮਝਾਇਆ ਨਹੀਂ ਸਮਝਦਾ, ਉਹਦੇ ਵੱਲੋਂ ਬਿਰਤੀ ਵਿੱਚ ਉਪਰਾਮਤਾ ਧਾਰਨ ਕਰ ਲਓ। ਔਰ ਗ੍ਰਹਿਸਤੀ ਦੇ ਘਰ ਵਿੱਚ ਕਿਸੇ ਤਰ੍ਹਾਂ ਦਾ ਈਰਖਾ, ਸਾੜਾ, ਦੁਆਇਸ਼ ਨਹੀਂ ਹੋਣੀ ਚਾਹੀਦੀ। ਇਹ ਕੱਢ ਕੇ ਮਹਾਰਾਜ ਕਹਿੰਦੇ ਇਹਦੇ ਉਲਟ, ਕਰੁਣਾ ਮੈਤਰੀ ਮੁਦਤਾ ਉਪੇਖਿਆ, ਇਹ ਗੁਣ ਧਾਰਨ ਕਰੋ ਜਿਸ ਗ੍ਰਹਿਸਤੀ ਦੇ ਘਰ ਵਿੱਚ ਪ੍ਰਤੱਖ, ਜਿਸ ਦੋਵਾਂ ਜੀਆਂ ਦੇ ਹਿਰਦੇ ਵਿੱਚ ਇਹ ਗੁਣ ਨੇ, ਉਸ ਘਰ ਵਿੱਚ ਆਨੰਦ ਹੀ ਆਨੰਦ ਅਤੇ ਖੇੜਾ ਹੀ ਖੇੜਾ। ਮਹਾਰਾਜ ਜੀ ਨੇ ਇਹ ਗੁਣ ਦਿੱਤੇ। ਇਹ ਚਾਰ ਬਿਰਤੀਆਂ ਨਾਲ, ਬਿਰਤੀਆਂ ਮਨ ਵਿੱਚ ਧਾਰਨ ਕਰਨੀਆਂ ਅਤੇ ਗੁਰੂ ਇਹਦੇ ਵਿੱਚ ਵਿਚੋਲਾ ਹੋਵੇਗਾ, ਗੁਰੂ ਕੀ ਕਿਰਪਾ ਨਾਲ ਇਹ ਧਾਰਨ ਹੁੰਦੀਆਂ ਨੇ। ਇਹ ਤੁਸੀਂ ਚਾਰ ਚਾਰ ਵਿਆਹ ਹੋਰ ਕਰ ਲਓ ਸਿੱਖਾਂ ਨਮਸਕਾਰ ਜੀ। ਧੰਨ ਮਹਾਰਾਜ ਸੱਚੇ ਪਾਤਸ਼ਾਹ ਅਤੇ ਮਾਤਾ ਗੰਗਾ ਜੀ, ਧੰਨ ਮਾਤਾ ਗੰਗਾ ਦੇਵੀ ਜੀ, ਜਿਨ੍ਹਾਂ ਨਾਲ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ। ਬੜੇ ਸਿੱਧਕਵਾਨ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਮਹਾਨ ਪਤੀ ਸਨ। ਉਹਨਾਂ ਨੇ ਮਾਤਾ ਗੰਗਾ ਜੀ ਦੇ ਹਰੇਕ ਸੁੱਖ ਦਾ ਧਿਆਨ ਕੀਤਾ ਵਾ, ਉਹਨਾਂ ਨੂੰ ਹਰੇਕ ਸੁੱਖ ਦਿੱਤਾ ਵਾ। ਕਿਸੇ ਵੀ ਤਰ੍ਹਾਂ ਦੀ ਕੋਈ ਕਮੀ, ਕੋਈ ਐਸੀ ਖਾਚ ਹੋਵੇ ਜਿਹੜੀ ਨਾ ਪੂਰੀ ਹੋਵੇ, ਰਹਿਣ ਨਹੀਂ ਦਿੱਤੀ। ਧੰਨ ਗੁਰੂ ਅਰਜਨ ਦੇਵ ਸਾਹਿਬ। ਅਤੇ ਉਹਨਾਂ ਦਾ ਵੀ ਸਿੱਧਕ ਬਹੁਤ ਸੀ, ਪ੍ਰੇਮ ਬਹੁਤ ਸੀ। ਉਹ ਸੋਹਣੇ ਦੁਛਾਲੇ ਹੀ ਸਨ। ਮੈਂ ਵਿੱਚੋਂ ਥੋੜ੍ਹਾ ਜਿਹਾ ਵਿਚਰ ਜਾਵਾਂ। ਬਹੁਤ ਮਹਿੰਗੇ ਦੁਛਾਲੇ ਜਿਹੜੇ ਮਾਤਾ ਗੰਗਾ ਜੀ ਦੇ ਉੱਪਰ ਹੁੰਦੇ ਸੀ, ਲਏ ਹੋਏ, ਉੱਡੇ ਹੋਏ, ਉਹਨਾਂ ਨੂੰ ਵੇਖ ਕੇ ਕਰਮੋ ਜਿਹੜੀ ਸ਼ਰੀਕੇ ਪੁਣੇ ਦੇ ਵਿੱਚ ਆ ਕੇ ਜਦੋਂ ਸੁੱਕਣੇ ਪਾਏ ਸੀ ਅਤੇ ਬਾਬੇ ਪ੍ਰਿਥੀ ਚੰਦ ਨੂੰ ਬੋਲਕ ਬੋਲ ਬੋਲੀ ਸੀ, ਆਰ ਬੋਲੀ ਮਾਰੀ ਸੀ ਵੀ ਇਹਨਾਂ ਦੇ ਘਰ 'ਤੇ ਪੁੱਤ ਨਹੀਂ ਹੋਣਾ ਮੁੜ ਕੇ ਪ੍ਰਿਥੀ ਚੰਦ, ਜਦੋਂ ਮਾਤਾ ਗੰਗਾ ਜੀ ਦੀ ਦਾਸੀ ਨੇ ਦੱਸਿਆ ਅਤੇ ਉਦੋਂ ਮਾਤਾ ਜੀ ਆਨੰਦ ਵਿੱਚ ਸੀ। ਉਦੋਂ ਪ੍ਰਾਮ ਥੋੜ੍ਹੇ ਜਿਹੇ ਹੋਣ ਲੱਗੇ। ਮਹਾਰਾਜ ਨੇ ਕਦੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਉਪਰਾਮ ਨਹੀਂ ਹੋਣ ਦਿੱਤਾ, ਦੁਬਧਾ ਵਿੱਚ ਨਹੀਂ ਪੈਣ ਦਿੱਤਾ, ਆਨੰਦ ਵਿੱਚ ਹੀ ਰਹਿਣ ਦਿੱਤਾ। ਸੱਚ ਹੈ, ਜਿਸ ਘਰ ਵਿੱਚ ਔਰਤ ਆਨੰਦ ਵਿੱਚ ਹੈ, ਖੁਸ਼ੀ ਵਿੱਚ ਹੈ, ਉਹ ਘਰ ਵਿੱਚ ਕਿਸੇ ਵੀ ਚੀਜ਼ ਦੀ ਕਦੇ ਕਮੀ ਨਹੀਂ ਆਊ। ਵਾਹਿਗੁਰੂ ਦੀ ਕਿਰਪਾ ਰਵੇ। ਮਹਾਰਾਜ ਜੀ ਨੂੰ ਦੱਸਿਆ ਕਿ ਹੁਣ ਤਾਂ ਸ਼ਰੀਕ ਇਸ ਤਰ੍ਹਾਂ ਬੋਲੀਆਂ ਮਾਰਦੇ। ਮਹਾਰਾਜ ਕਹਿੰਦੇ ਗੰਗਾ ਦੁਬਧਾ ਵਿੱਚ ਨਹੀਂ ਪੈਣਾ, ਹੋਰ ਸੇਵਾ ਕਰੋ, ਹੋਰ ਕਮਾਈ ਕਰੋ। ਉਸ ਵੇਲੇ ਹੌਸਲਾ ਦਿੱਤਾ, ਬਾਬਾ ਬੁੱਢਾ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਕਿਹਾ। ਇਹਦੇ ਵਿੱਚ ਮਹਾਰਾਜ ਦਾ ਆਗਮਨ ਪੁਰਬ ਆਉਣਾ, ਉਦੋਂ ਖੋਲਾਂਗੇ ਆਪਾਂ ਬੇਨਤੀ, ਹੁਣ ਨਹੀਂ ਮੈਂ ਖੋਲਣਾ, ਟਾਈਮ ਹੋ ਗਿਆ ਵਾ। ਕਹਿਣ ਦਾ ਭਾਵ, ਉੱਥੇ ਭੇਜਿਆ ਅਤੇ ਬਾਬਾ ਜੀ ਸਭ ਕੁਝ ਜਾਣੀ ਜਾਣ ਸੀ। ਉਹਨਾਂ ਇਕੱਲਾ ਇਹ ਨਹੀਂ ਕਿਹਾ ਵੀ ਪੁੱਤਰ ਹੋਵੇਗਾ, ਅਤੇ ਨਾਲ ਜੋ ਕੁਝ ਕਿਹਾ ਵੀ ਆਪਾਂ ਨੂੰ ਪਤਾ ਵਾ, ਮਾਤਾ ਗੰਗਾ ਜੀ ਫੁੱਲੇ ਨਹੀਂ ਸਮਾਉਂਦੇ ਸੀ ਮੁੜ ਕੇ ਆਏ ਜਦੋਂ ਜਦੋਂ ਐਡਾ ਯੋਧਾ ਮਾਂ ਬਲੀ ਕਿਹਾ ਵੀ ਤੇਰੀ ਕੁੱਖ ਤੋਂ ਪ੍ਰਗਟ ਹੋਵੇਗਾ ਯੋਧਾ ਜਿਹਦੀ ਵੱਛ ਲੋੜ ਸੀ। ਕਿਉਂ ਜੇ ਗੁਰੂ ਸਾਹਿਬ ਦੇ ਦਿੰਦੇ ਦਾਤ, ਉਹਨਾਂ ਦੇ ਉਹਨਾਂ ਮੰਗਿਆ ਸਭ ਕੁਝ ਮਹਾਰਾਜ ਤੋਂ ਬਾਣੀ ਵਿੱਚ ਆਪਾਂ ਸ਼ਬਦ ਸੁਣੇ ਨੇ। ਪ੍ਰਿਥੀ ਚੰਦ ਨੇ ਕੋਈ ਨਾ ਕੋਈ ਵਾਰ ਸੋ ਕਰਨਾ ਸੀ ਅਤੇ ਬਾਬੇ ਬੁੱਢੇ ਦੇ ਸਾਧੂ ਦੇ ਬਚਨ ਅਟਲ ਹੈ, ਕੋਈ ਮਰਜ਼ੀ ਜਿੰਨੇ ਵਾਰ ਕਰੀ ਜਾਵੇ, ਬਚਨ ਕਹੀ ਜਾਵੇ, ਉਹਨੂੰ ਕੋਈ ਟਾਲ ਨਹੀਂ ਸਕਦਾ। ਅੱਜ ਯੁੱਗ ਬਦਲ ਗਏ ਸਾਧੂਆਂ 'ਤੇ, ਅਵਤਾਰਾਂ ਨੇ ਮੰਨੇ, ਗੁਰੂ ਸਾਹਿਬ ਨੇ ਆਪ ਬਚਨ ਪੂਰੇ ਕੀਤੇ ਸਿੱਖਾਂ ਦੇ, ਉਹ ਨਹੀਂ ਟਾਲੇ, ਤਾਂ ਭੇਜਿਆ ਸੀ। ਬਹੁਤ ਵੱਡਾ ਰਾਜ ਸੀ ਇਹਦੇ ਵਿੱਚ, ਤਰਕ ਕਰਨ ਨੂੰ ਤਾਂ ਮਿੰਟ 'ਚ ਆ ਜਾਂਦੀ। ਔਰ ਖੁਸ਼ੀ ਉਦੋਂ ਵੀ ਦਿੱਤੀ, ਫਿਰ ਇੱਥੇ ਈਰਖਾ ਹੋਵੇਗੀ ਅੰਮ੍ਰਿਤਸਰ ਵਿੱਚ, ਦੁਬਧਾ ਵਿੱਚ ਮਾਤਾ ਗੰਗਾ ਜੀ ਨੂੰ ਨਹੀਂ ਪੈਣ ਦਿੱਤਾ। ਵਡਾਲੀ ਚਲੇ ਗਏ ਮਹਾਰਾਜ ਛਿਆਟਾ ਸਾਹਿਬ, 3 ਸਾਲ ਉੱਥੇ ਰਹੇ, ਉੱਥੇ ਆਗਮਨ ਹੋਇਆ ਸਾਹਿਬਜ਼ਾਦੇ ਦਾ, ਹਮੇਸ਼ਾ ਹੀ ਆਨੰਦ ਵਿੱਚ ਮਾਤਾ ਗੰਗਾ ਜੀ ਨੂੰ। ਅਖੀਰ ਜਾਣ ਲੱਗਿਆ ਜਦੋਂ ਤੁਰੇ ਸੀ ਸ਼ਹੀਦੀ ਵੇਲੇ, ਅਕਾਲ ਤਖਤ ਸਾਹਿਬ ਤੋਂ ਗੁਰੂ ਕੇ ਮਹਿਲ ਗਏ, ਸਾਰੀ ਗੱਲ ਦੱਸ ਦਿੱਤੀ, ਗੰਗਾ ਜੀ ਆਹ ਕੁਝ ਹੋਣਾ ਵਾ, ਅਸੀਂ ਹੁਣ ਨਹੀਂ ਆਵਾਂਗੇ ਇਸ ਸਰੀਰ ਵਿੱਚ। 43 ਸਾਲ ਦੀ ਅਜੇ ਉਮਰ ਸੀ ਮਹਾਰਾਜ। ਉਸ ਵੇਲੇ ਵਿਰਾਗ ਵਿੱਚ ਆਏ, ਇੱਕ ਪਤਨੀ ਜਿਹੜੀ ਹੈ, ਕਿਉਂਕਿ ਗੁਰੂ ਅਮਰਦਾਸ ਜੀ ਕਹਿ ਗਏ ਸੀ
ਵੀ ਸੜਕ ਧੱਕੇ ਨਾਲ ਸਾੜਨਾ ਅਸੀਂ ਨਹੀਂ ਮੰਨਦੇ ਸਤੀਆਂ। ਹਾਂ ਜੇ ਬਿਰਹੇ ਚੋਟ ਮਰਨ ਸੁਣ ਕੇ ਪਤੀ ਬ੍ਰਤਾ ਬੀਬੀ ਉਹ ਹੈ ਜਿਹਨੂੰ ਸੁਣ ਕੇ ਹੀ 7 ਵਜੇ ਅਤੇ ਸਵਾਸ ਨਿਕਲ ਜਾਣ ਤੈਕ ਹੋ ਜੀ। ਹੁਣ ਮਾਤਾ ਗੰਗਾ ਜੀ ਪਤੀ ਬ੍ਰਤਾ ਧਰਮ ਵਿੱਚ ਪਰਪੱਕ ਸੀ, ਪਿਆਰ ਵਿੱਚ ਕਿਵੇਂ ਰਹਿ ਸਕਦੇ ਸੀ। ਮਹਾਰਾਜ ਜੀ ਨੇ ਉਸ ਵੇਲੇ ਵੀ ਦੁਬਦਾ ਆਨੰਦ ਦਿੱਤਾ, ਕਿਹਾ ਗੰਗਾ ਜੀ ਤੁਸੀਂ ਸਰੀਰ ਨਹੀਂ ਛੱਡਣਾ, ਉਸ ਤਰ੍ਹਾਂ ਤੁਸੀਂ ਬਾਣੀ ਪੜ੍ਹਦੇ ਵਿਚਾਰਦੇ ਹੋ, ਇਹ ਨਹੀਂ ਕਰਨਾ ਸਾਡੇ ਜਾਣ। ਸਰੀਰਾਂ ਦਾ ਮੇਲ ਸਦੀਵੀ ਨਹੀਂ ਹੈ, ਰੂਹਾਂ ਦਾ ਆਤਮਾ ਦਾ ਮੇਲ ਸਦੀਵੀ ਹੈ। ਤੁਸੀਂ ਬਹੁਤ ਕੁਝ ਵੇਖਣਾ ਹੈ, ਸਾਹਿਬਜ਼ਾਦੇ ਦੇ ਅੱਗੇ ਵੱਡਾ ਪਰਿਵਾਰ ਵਧੀ, ਵੇਲ ਬਹੁ ਪੀੜ੍ਹੀ ਚਾਲੀ, ਤੁਸੀਂ ਬਹੁਤ ਖੁਸ਼ੀਆਂ ਵੇਖਣੀਆਂ ਵਾ, ਫਿਰ ਆ ਕੇ ਸਾਨੂੰ ਸੱਚਖੰਡ ਵਿੱਚ ਮਿਲਾਉਣੀ। ਮਾਤਾ ਜੀ ਨੂੰ ਗਿਆਨ ਵੀ ਕਰਾ ਦਿੱਤਾ ਸੀ, ਵਿਰਾਗ ਆ ਗਿਆ ਸੀ, ਫਿਰ ਮਿਹਰ ਦੀ ਨਿਗਾਹ ਕਰਕੇ ਗਿਆਨ ਕਰਾ ਦਿੱਤਾ ਸੀ, ਹਰਖ ਛੋਗ ਅਗਿਆਨ ਸਾਰਾ ਸਾੜ ਦਿੱਤਾ ਸੀ। ਐਸੇ ਸਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਮਾਤਾ ਗੰਗਾ ਜੀ। ਸੋ ਸਤਿਗੁਰਾਂ ਦੇ ਵਿਵਾਹ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਉਹ ਗ੍ਰਹਿਸਤਨ ਮੈਂ ਤੂੰ ਵੱਡੋ ਗ੍ਰਹਿਸਤੀ ਸਨ, ਸੋਢ ਬੰਸ਼ ਤੋਂ ਗੱਦੀ ਸੋਢ ਬੰਸ਼ ਵਿੱਚ ਰਹੀ ਦਸਮ ਪਾਤਸ਼ਾਹ ਤੱਕ ਵੱਡੋ ਗ੍ਰਹਿਸਤੀ, ਇੱਦੋਂ ਵੱਧ ਇੱਕੋ ਬੰਸ਼ ਉਹ ਵੀ ਗੁਰੂ ਬੰਸ਼ ਅਵਤਾਰੀ ਪੁਰਸ਼ ਜਿਹਦੇ ਵਿੱਚ ਸ਼ਹੀਦੀਆਂ ਵੀ ਹੋਈਆਂ, ਸੰਤ ਵੀ ਆਏ, ਸ਼ਹੀਦ ਵੀ ਆਏ, ਸਾਹਿਬਜ਼ਾਦੇ, ਇੱਦੋਂ ਵੱਡਾ ਗ੍ਰਹਿਸਤੀ ਕੋਈ ਗੁਰੂ ਨਾਨਕ ਦੇ ਘਰ ਵਿੱਚ ਹੋ ਹੀ ਨਹੀਂ ਸਕਦਾ। ਜਿਹੜੇ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹੇ ਸੀ, ਗ੍ਰਹਿਸਤਨ ਮੈਂ ਤੂੰ ਵੱਡੋ ਗ੍ਰਹਿਸਤੀ, ਵਾਕਿਆ ਹੀ ਉਹ ਗੁਰੂ ਅੰਸ਼ ਨੂੰ ਇਹ ਜਿਹੜੀ ਸੋ ਨਾਦੀ ਗੱਦੀ ਚੱਲੀ ਸੀ, ਉਹ ਬਿੰਦੀ ਬੇਟੇ ਬਣ ਕੇ ਗੁਰੂ ਬਣ ਕੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਤੋਂ ਇਹ ਗ੍ਰਹਿਸਤਨ ਮੈਂ ਤੂੰ ਵੱਡੋ ਗ੍ਰਹਿਸਤੀ ਕਰ ਗਏ। ਨਮਸਕਾਰ ਹੈ ਉਹਨਾਂ ਨੂੰ ਕੋਟਾਨ ਕੋਟ ਵਾਰ ਸੱਚੇ ਪਾਤਸ਼ਾਹ ਜੀ ਨੂੰ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹਜੂਰ ਸਰਵ ਕਲਾ ਪਰਵ ਚੌਰ ਤਹ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀਰ ਭਾਈ ਜੋੜ ਭੱਟੀ ਸਾਧ ਸੰਗਤ ਜੀ ਧੰਨਵਾਦੀਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਦੇ ਜਿਨ੍ਹਾਂ ਨੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਉੱਪਰ ਆਪ ਜੀ ਨੂੰ ਕਥਾ ਸਰਵਣ ਕਰਾਈ। ਅੱਜ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇ ਵਿਆਹ ਕੌਰ ਪੁਰਬ ਦੇ ਸੰਬੰਧ ਵਿੱਚ ਪਾਸੋ ਰੋਈ ਤੋਂ ਅਖੰਡ ਪਾਠ ਆਰੰਭ ਕਰਾਏ ਸਨ। ਅੱਜ ਉਹਨਾਂ ਦੇ ਭੋਗ ਪਏ ਨੇ। ਇਹ ਕੀਰਤਨ ਸਮਾਗਮ ਵੀਰਵਾਰ ਤੋਂ ਹੋ ਰਿਹਾ ਹੈ। ਇਸ ਦੇ ਸੰਬੰਧ ਵਿੱਚ ਆਪਣੇ ਕੋਲ ਸਾਬਕਾ ਹਜ਼ੂਰੀ ਰਾਗਿਆ ਦਾ ਭਾਈ ਹਰਜੀਤ ਸਿੰਘ ਜੀ ਖਾਲਸਾ ਵਿਸ਼ੇਸ਼ ਸੱਦੇ 'ਤੇ ਪਹੁੰਚੇ ਨੇ। ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਪਹੁੰਚੇ ਨੇ ਜਥਿਆਂ ਦਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਿਆਟਲ ਦੀਆਂ ਸਮੂਹ ਸੰਗਤਾਂ ਵੱਲੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਮੰਨ ਕੇ ਇੱਥੇ ਸੰਗਤਾਂ ਨੂੰ ਦਰਸ਼ਨਦਾਰ ਦੇ ਕੇ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਨੇ। ਅੱਜ ਇਹਨਾਂ ਦਾ ਆਖਰੀ ਦੀਵਾਨ ਆ। ਅਸੀਂ ਆਸ ਰੱਖਦੇ ਹਾਂ ਬਈ ਜੋ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵੱਲੋਂ ਅਨਾਊਂਸ ਕੀਤਾ ਗਿਆ ਹੈ, ਉਹਨਾਂ ਨੇ ਆਉਣ ਵਾਲੇ ਸਾਲ ਦੀ ਵੀ ਸੇਵਾ ਲਈ ਆ। ਇਸ ਤਰ੍ਹਾਂ ਹੀ ਆਉਣ ਵਾਲੇ ਸਾਲ ਨਵੇਂ ਸਾਲ ਅਗਲੇ ਸਾਲ ਦੇ ਵਿੱਚ ਵੀ ਇਸ ਤਰ੍ਹਾਂ ਵੀ ਕੀਰਤਨ ਦਰਬਾਰ ਹੋਵੇਗਾ। ਇਸ ਗੁਰੂ ਅਰਜਨ ਦੇਵ ਜੀ ਦੇ ਵਿਆਹ ਗੁਰਪੁਰਬ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਜੋ ਆਉਣ ਵਾਲੇ ਆਪਣੇ ਅੱਜ ਹੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਦੇ ਪ੍ਰਕਾਸ਼ ਆਗਮਨ ਗੁਰਪੁਰਬ ਦੇ ਸੰਬੰਧ ਵਿੱਚ ਮਾਤਾ ਖੀਵੀ ਇਸਤਰੀ ਸੰਘ ਬੀਬੀਆਂ ਵੱਲੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਨੇ। 11 ਤਰੀਕ ਨੂੰ ਮੰਗਲਵਾਰ ਨੂੰ ਉਹਨਾਂ ਦੇ ਭੋਗ ਪੈਣਗੇ। ਸੂ ਸੰਗਤ ਨੂੰ ਬੇਨਤੀ ਹੈ ਜਿਸ ਵੀ ਪ੍ਰਾਣੀ ਕੋਲ ਸਮਾਂ ਹੋਵੇ ਮੰਗਲਵਾਰ ਗੁਰੂ ਘਰ ਵਿਖੇ ਪਹੁੰਚ ਕੇ ਆਪਾਂ ਵੱਧ ਤੋਂ ਵੱਧ ਹਾਜ਼ਰੀਆਂ ਲਵਾਈਏ। 4 ਗੱਡੀਆਂ ਸੀ ਜੋ ਵੀ CUV 1271, ਇੱਕ ਜੀਪ ਆ D4686-4A, BWR ਇੱਕ ਕਾਰ ਆ 0607, ਇੱਕ ਅਦਰ ਕਾਰ ਆ ਜਿਹੜੀ ਆ DU7340A। ਇਹ ਬੇਨਤੀਆਂ ਕਰਨ ਦੇ ਬਾਵਜੂਦ ਵੀ ਫਾਇਰ ਲਾਈਨ 'ਤੇ ਗੱਡੀਆਂ ਲੱਗੀਆਂ, ਪੌੜੀ ਦਾਸ ਨੇ ਕਾਲ ਭਾਗ ਸਿੰਘ ਨੂੰ ਕਰ ਦਿੱਤੀ ਆ, ਗੱਡੀਆਂ ਟੋ ਹੋਣ ਜਾ ਰਹੀਆਂ ਨੇ, ਉਹਦੇ ਸੋ ਜ਼ਿੰਮੇਵਾਰ ਆਪ ਹੋਵੋਗੇ ਤੁਸੀਂ। ਇਹ ਬੇਨਤੀਆਂ ਨੇ। ਹੁਣ ਭਾਈ ਹਰਚਰਨ ਸਿੰਘ ਜੀ ਖਾਲਸਾ 12:30 ਵਜੇ ਤਾਂ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਨਿਮਖ ਵੀ ਮੇਰੀ ਰਸਨਾ ਤੋਂ ਵਾਹਿਗੁਰੂ ਨਿਕਲਦਾ ਹੈ ਨਾ, ਤੇ ਇੱਕ ਨਿਮਖ ਦੇ ਵਿੱਚ ਕਰੋੜਾਂ ਸੁੱਖਾਂ ਦਾ ਆਨੰਦ ਮਿਲ ਜਾਂਦਾ ਹੈ ਇੱਕ ਪਲ ਦੇ ਵਿੱਚ। ਅਸੀਂ ਸਾਰੀ ਸਾਰੀ ਜ਼ਿੰਦਗੀ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਕੀਰਤਨ ਕਥਾ ਸੁਣਦੇ ਹਾਂ, ਸਾਡਾ ਮਨ ਆਨੰਦ ਹੀ ਨਹੀਂ ਬਣਦਾ ਹੈਗਾ, ਮਨ ਉਚਾਟ ਹੋ ਜਾਂਦਾ ਕਿਹੜੇ ਵੇਲੇ ਸਮਾਪਤੀ ਹੋਵੇ ਲੰਗਰ ਛਕੀਏ। ਸਤਿਗੁਰੂ ਕਹਿੰਦੇ ਵੀ ਇੱਕ ਨਿਮਖ ਮੇਰੇ ਚੇਤੇ ਵਿੱਚ ਉਹਦੀ ਯਾਦ ਆਉਂਦੀ ਹੈ ਤੇ ਕਰੋੜਾਂ ਸੁੱਖਾਂ ਦਾ ਆਨੰਦ ਜਿਹੜਾ ਮਿਲ ਜਾਂਦਾ ਹੈਗਾ।

ਬੜੇ ਬੜੇ ਵੱਡੇ ਸਕਾਲਰ ਸਿੱਖ ਹੈਗੇ ਸੀਗੇ, ਬੜੇ ਵਿਦਵਾਨ ਸਿੱਖ ਸੀਗੇ, ਪਰ ਜਿੱਥੇ ਮਹਾਰਾਜ ਦਾ ਹੁਕਮ ਹੁੰਦਾ ਸੀ ਨਾ ਉਹਦੇ ਅੱਗੇ ਸਭ ਸਕਾਲਰ ਜਿਹੜੇ ਆ ਉਹ ਆਪਣੀਆਂ ਦਲੀਲਾਂ ਮਹਾਰਾਜ ਦੇ ਚਰਨਾਂ 'ਚ ਢੇਰੀ ਕਰ ਦਿੰਦੇ ਸੀ। ਮਹਾਰਾਜ ਜੋ ਤੁਹਾਡਾ ਹੁਕਮ ਹੈਗਾ ਹੈ ਉਹ ਪ੍ਰਵਾਨ ਹੈਗਾ, ਹੁਕਮ ਮੰਨਦੇ ਸੀ। ਅਤੇ ਆਓ ਜਿਸ ਵਕਤ ਅਸੀਂ ਮਹਾਰਾਜ ਦੀ ਹਜ਼ੂਰੀ 'ਚ ਆਉਂਦੇ ਹਾਂ, ਕਿੰਨੇ ਕਿੰਨੇ ਵੱਡੇ ਕਾਰੋਬਾਰ ਹੋਣ ਸਾਡੇ ਕੋਲ, ਕਿੰਨੇ ਕਿੰਨੇ ਵੱਡੇ ਰੁਤਬੇ ਹੋਣ, ਆਪਣੇ ਰੁਤਬਿਆਂ ਦੇ ਮੁਕਟ ਜਿਹੜੇ ਆ ਨਾ ਅਹੁਦਿਆਂ ਦੇ ਅਮੀਰੀ ਦੇ, ਇਹ ਸਾਰੇ ਮੁਕਟ ਸਾਨੂੰ ਜੋੜੇ ਘਰ ਵਿੱਚ ਉਤਾਰ ਕੇ ਆ ਜਾਣੇ ਚਾਹੀਦੇ ਆ। ਇੱਥੇ ਆ ਕੇ ਇੱਕ ਮੰਗਤਾ ਸਿੱਖ ਬਣ ਕੇ ਆਉਣਾ ਚਾਹੀਦਾ। ਕੋਈ ਬੰਦਾ 1000, 2000, 5000, 10000 ਦੀ ਗੁਰਦੁਆਰੇ ਰਸੀਦ ਕਟਾ ਕੇ ਅਤੇ ਸਟੇਜ ਤੋਂ ਆਪਣਾ ਨਾਮ ਸੁਣਨਾ ਚਾਹੇ ਵੀ ਮੈਂ ਇੰਨੀ ਸੇਵਾ ਕੀਤੀ ਹੈਗੀ ਆ, ਮਹਾਰਾਜ ਕਹਿੰਦੇ ਇਸ ਤਰ੍ਹਾਂ ਤਾਂ ਫਿਰ ਕੁਝ ਮਿਲਣਾ ਨਹੀਂ ਹੈਗਾ। ਜਿਹੜੀ ਤੈਨੂੰ ਲਾਲਸਾ ਹੈਗੀ ਵੀ ਤੇਰਾ ਨਾਮ ਸਟੇਜ 'ਤੇ ਬੋਲਿਆ ਜਾਵੇ, ਉਹ ਕਰੈਡਿਟ ਤੈਨੂੰ ਮਿਲ ਗਿਆ ਅਤੇ ਤੂੰ ਬਖਸ਼ਿਸ਼ ਭਾਲਦਾ, ਫਿਰ ਬਖਸ਼ਿਸ਼ ਨਹੀਂ ਮਿਲਣੀ। ਤੂੰ ਚਾਹੁੰਦਾ ਵੀ ਮਾਇਆ ਦੇ ਕੇ ਮੇਰਾ ਨਾਮ ਹੋਵੇ, ਸੰਗਤ ਨੂੰ ਪਤਾ ਲੱਗੇ, ਦੁਨੀਆਂ ਨੂੰ ਪਤਾ ਲੱਗੇ, ਇੰਨੇ $1000 ਇਹਨੇ ਗੁਰਦੁਆਰੇ ਦਿੱਤੇ। ਮਹਾਰਾਜ ਕਹਿੰਦੇ ਉਹ ਤੂੰ ਚਾਹੁੰਦਾ ਉਹ ਤੈਨੂੰ ਮਿਲ ਗਿਆ, ਸਟੇਜ 'ਤੇ ਅਨਾਊਂਸ ਹੋ ਗਿਆ, ਦੁਨੀਆਂ ਨੂੰ ਪਤਾ ਲੱਗ ਗਿਆ, ਅਤੇ ਮੇਰੇ ਕੋਲੋਂ ਬਖਸ਼ਿਸ਼ ਕੀ ਭਾਲਦਾ, ਬਖਸ਼ਿਸ਼ ਵਾਸਤੇ ਇੱਥੇ ਮਾਇਆ ਦੀ ਖੇਡ ਹੈ ਨਹੀਂ। ਮਹਾਰਾਜ ਕਹਿੰਦੇ ਵੀ ਦਾਨੀ ਬਣ ਕੇ ਨਹੀਂ, ਮੰਗਤਾ ਬਣ ਕੇ ਆਏਗਾ ਸਾਰਾ ਕੁਝ ਬਣੂ, ਇੱਥੇ ਮੰਗਤੇ ਬਣ ਕੇ ਆਉਣਾ ਹੈ, ਆਪਣੀਆਂ ਚਤੁਰਾਈਆਂ ਛੱਡਣੀਆਂ ਹੈ। ਸਾਰੇ ਜਪਿਓ ਜੀ।

ਸਾਰੀ ਦੀਆਂ ਦਵਾਈਆਂ ਹੈਗੀਆਂ। ਪਹਿਲਾਂ ਮਹਾਰਾਜ ਕਹਿੰਦੇ ਸੀ ਨਾ, ਤੁਮਰੀ ਕਿਰਪਾ ਤੇ ਮੋਹ ਮਾਨ ਸੂਟੈ। ਆ ਦੇਖੋ ਮੋਹ ਮਾਨ ਜਿਹੜਾ ਇਹ ਛੱਡਣਾ, ਤੇ ਤ੍ਰਿਸ਼ਨਾ ਦਾ ਇਲਾਜ ਜਿਹੜਾ ਦੁਨਿਆਵੀ ਡਾਕਟਰਾਂ ਕੋਲੋਂ ਨਹੀਂ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਹੈ। ਕੋਈ ਦੁਨੀਆਂ ਦਾ ਡਾਕਟਰ ਮੋਹ ਮਾਨ ਦਾ ਇਲਾਜ ਨਹੀਂ ਕਰ ਸਕਦਾ, ਤ੍ਰਿਸ਼ਨਾ ਦਾ ਇਲਾਜ ਨਹੀਂ ਕਰ ਸਕਦਾ। ਇੱਥੇ ਮਹਾਰਾਜ ਕਹਿੰਦੇ ਵੀ ਤੇਰੀ ਕਿਰਪਾ ਦੇ ਨਾਲ ਇਹਦਾ ਇਲਾਜ ਹੋ ਜਾਂਦਾ ਹੈ।

ਧੰਨ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਆਨੰਦ ਕਾਰਜ ਵਾਲੇ ਪੁਰਬ ਦੇ ਸੰਬੰਧ ਵਿੱਚ ਗੁਰੂ ਦੀਆਂ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਨੇ। ਗੁਰੂ ਨਾਨਕ ਪਾਤਸ਼ਾਹ ਦੇ ਸਹੁਰੇ ਵੀ ਵਿਆਹ ਵੇਲੇ ਗੁਰੂ ਨਾਨਕ ਨੂੰ ਸਮਝ ਨਹੀਂ ਪਾਏ ਅਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਸਹੁਰੇ ਵੀ ਜਿਹੜੇ ਸਮਝ ਨਹੀਂ ਸੀ ਪਾਏ। ਪਰ ਚਲੋ ਇਹ ਮਹਾਰਾਜ ਦੀ ਕਿੰਨੀ ਵੱਡੀ ਬਖਸ਼ਿਸ਼ ਹੈ, ਮਹਾਰਾਜ ਦਾ ਤਰਸ ਹੈ ਵੀ ਮਹਾਰਾਜ ਨੇ ਤਰਸ ਕਰਕੇ ਉਹਨਾਂ ਨੂੰ ਬਖਸ਼ਿਆ ਅਤੇ ਸਾਰੇ ਜਹਾਨ ਵਿੱਚ ਕਿੰਨੀ ਮਾਣ ਵਡਿਆਈ ਹੈ ਅੱਜ ਉਹਨਾਂ ਦੀ ਵੀ ਜਿਨ੍ਹਾਂ ਦਾ ਰਾਬਤਾ ਗੁਰੂ ਦੇ ਨਾਲ ਹੋ ਗਿਆ ਅਤੇ ਫਿਰ ਰਿਸ਼ਤੇਦਾਰੀ ਹੋ ਗਈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪੜ੍ਹੋਗੇ ਨਾ, ਸਾਰੀ ਬਾਣੀ ਦੇ ਵਿੱਚ 10 ਗੁਰੂ ਸਾਹਿਬਾਨਾਂ ਦੇ ਕਿਸੇ ਧੀ ਪੁੱਤਰ ਕਿਸੇ ਦਾ ਨਾਮ ਵਿੱਚ ਨਹੀਂ ਆਇਆ ਹੈਗਾ ਗੁਰਬਾਣੀ ਦੇ। ਮਾਤਾ ਖੀਵੀ ਦਾ ਵੀ ਆਉਂਦਾ ਹੈ, ਮੋਹਰੀ ਪੁੱਤ ਦਾ ਵੀ ਆਉਂਦਾ ਹੈ, ਇੱਕ ਇੱਕ ਜਗ੍ਹਾ ਆਇਆ। 10 ਗੁਰੂ ਸਾਹਿਬਾਨਾਂ ਦੇ ਕਿਸੇ ਵੀ ਪਰਿਵਾਰ ਦੇ ਮੈਂਬਰ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਹੀਂ। ਬੜੀ ਸੋਚਣ ਵਾਲੀ ਗੱਲ ਹੈਗੀ ਹੈ, ਬੜੀ ਤਕੜੀ ਗੱਲ ਹੈ। ਬਾਬਾ ਅਜੀਤ ਸਿੰਘ ਦਾ ਨਾਮ ਹੀ ਹੈ ਨਹੀਂ, ਬਾਬਾ ਜੁਝਾਰ ਸਿੰਘ ਦਾ ਵੀ ਹੈ ਨਹੀਂ। ਵਿਆਹ ਪੁਰਬ ਦੇ ਉੱਤੋਂ ਜਿਹੜੀ ਮੇਨ ਸੇਧ ਲੈਣੀ ਉਹ ਇਹੀ ਹੈਗੀ ਆ ਵੀ ਸਿੱਖ ਗ੍ਰਿਸ਼ਤੀ ਹੈਗਾ ਅਤੇ ਗ੍ਰਿਸ਼ਤੀ ਰਹਿੰਦਿਆਂ ਹੋਇਆਂ ਗੁਰੂ ਅਰਜਨ ਪਾਤਸ਼ਾਹ ਦੇ ਪੈਂਤੜੀ 'ਤੇ ਚੱਲ ਕੇ ਆਪਣਾ ਜੀਵਨ ਬਸਰ ਕਰਨਾ। ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਬੜੇ ਯੋਗੀ ਜਤੀ ਬ੍ਰਹਮਚਾਰੀ ਗੋਰਖਨਾਥ ਵਰਗੇ ਹੋਏ ਆ ਜਿਹੜੇ ਕਹਿੰਦੇ ਵੀ ਧਰਮ ਜਿਹੜਾ ਵਾ ਉਹ ਘਰ ਤਿਆਗ ਕੇ ਹੀ ਧਰਮੀ ਖਵਾਇਆ ਜਾ ਸਕਦਾ ਹੈ, ਰੱਬ ਦੀ ਬਖਸ਼ਿਸ਼ ਪਾਈ ਜਾ ਸਕਦੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਆਨੰਦ ਕਾਰਜ ਅਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਆਨੰਦ ਕਾਰਜ ਤੋਂ ਇਹ ਸੇਧ ਮਿਲਦੀ ਹੈ ਵੀ ਸਿੱਖ ਧਰਮ ਜਿਹੜਾ ਗ੍ਰਿਸ਼ ਧਰਮ ਹੈਗਾ। ਅਤੇ ਦੂਸਰਾ ਹੈਗਾ ਵੀ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਾਰੇ ਫਰਜ਼ ਵੀ ਨਿਭਾਏ ਆ, ਜਿਹੜੇ ਮਨੁੱਖਤਾ ਵਾਲੇ ਫਰਜ਼ ਹੈਗੇ ਉਹ ਵੀ ਨਿਭਾਏ ਹੈਗੇ ਵੀ ਸਿੱਖ ਨੂੰ ਵੀ ਉਹੀ ਉਪਦੇਸ਼ ਹੈਗਾ ਵੀ ਇਸ ਤਰ੍ਹਾਂ ਜੀਵਨ ਜੀਣਾ ਹੈਗਾ। ਵਰਨਾ ਗੁਰੂ ਅਰਜਨ ਸਾਹਿਬ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਦਾ ਜ਼ਿਕਰ ਸਾਰੀ ਬਾਣੀ 'ਚ ਹੈ ਨਹੀਂ, ਕੋਈ ਜ਼ਿਕਰ ਹੈ ਨਹੀਂ, ਗੁਰਬਾਣੀ ਨਹੀਂ ਲੱਭਣੀ ਵਿਆਹ ਦੇ ਸੰਬੰਧ 'ਚ ਵੀ ਜਿਸ ਦਿਨ ਮਹਾਰਾਜ ਦਾ ਆਨੰਦ ਕਾਰਜ ਹੋਇਆ, ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਹੋਇਆ, ਬਾਣੀ 'ਚੋਂ ਨਹੀਂ ਲੱਭਣਾ ਕੋਈ। ਬਟ ਆਨੰਦ ਕਾਰਜ ਦੀ ਇਹ ਸੇਧ ਹੈਗੀ ਆ ਵੀ ਸਿੱਖ ਗ੍ਰਿਸ਼ਤੀ ਹੈਗਾ ਅਤੇ ਉਹਨੇ ਜੀਵਨ ਉਵੇਂ ਗੁਰੂ ਸਾਹਿਬਾਨਾਂ ਵਾਂਗ ਜੀਣਾ ਜਿਵੇਂ ਗੁਰੂ ਸਾਹਿਬ ਜੀ ਨੇ ਪੈਂਤੜੇ ਪਾਏ। ਜਿੰਨੀ ਤੁਹਾਨੂੰ ਮੈਂ ਬਾਣੀ ਤਕਰੀਬਨ ਸੁਣਾ ਰਿਹਾ, ਜ਼ਿਆਦਾ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੀ ਬਾਣੀ ਤੁਹਾਨੂੰ ਸੁਣਾ ਰਹੇ, ਕਰੋ ਦਿਆ ਮੇਰੇ ਸਾਈਂ। ਮਹਾਰਾਜ ਦਾ ਅਗਲਾ ਵਚਨ ਹੈਗਾ, ਆਓ ਮਨ ਬਿਰਤੀਆਂ ਇਕਾਗਰ ਕਰਦੇ ਕੋਸ਼ਿਸ਼ ਜਪਿਓ, ਨਿੱਤ ਜਪੀਏ ਸਾਸ ਗਰਾਸ ਅਤੇ ਸਾਰੇ ਨਾਲ ਜਪਿਓ ਨਾਉ ਪਰਬਤ ਗਾਰਦਾ। ਕੀਰਤਨ ਤੋਂ ਪਹਿਲਾਂ ਨਾ ਸੈਕਟਰੀ ਸਾਹਿਬ ਨੂੰ ਅਨਾਊਂਸ ਕਰਨਾ ਪਿਆ ਸਟੇਜ 'ਤੇ ਕਾਰਾਂ ਵਾਲਿਆਂ ਦੇ ਨੰਬਰ ਬੋਲ ਕੇ। ਪਤਾ ਨਹੀਂ ਕੀ ਗੱਲ ਆ ਵੀ ਅਸੀਂ ਜਦੋਂ ਗੁਰੂ ਘਰ ਦੇ ਵਿੱਚ ਜਾਂ ਜਿਹੜਾ ਸਾਰਾ ਪੰਜਾਬੀ ਕਲਚਰ ਆ ਉਹਦੇ ਵਿੱਚ ਜਦੋਂ ਪ੍ਰਵੇਸ਼ ਕਰਦੇ ਹਾਂ ਅਸੀਂ ਮਰਿਆਦਾ ਸਾਰੀ ਭੁੱਲ ਜਾਂਦੇ। ਕੋਈ ਏਅਰਪੋਰਟ ਦੇ ਉੱਤੇ ਕੋਈ ਪਾਰਕਿੰਗ ਕਰਕੇ ਦਿਖਾਵੇ ਭਾਈ, ਨਹੀਂ ਹੋ ਸਕਦੀ ਗੱਡੀ, ਪਤਾ ਇੰਨੀ ਮੋਟੀ ਟਿਕਟ ਦੇ ਜਾਣੀ ਹੈ। ਕਿਤੇ ਵੀ ਤੁਸੀਂ ਆ ਕਿਤੇ ਜਿੱਥੇ ਫਾਇਰ ਬ੍ਰਿਗੇਡ ਵਾਲਿਆਂ ਦੀ ਜਗ੍ਹਾ ਉੱਥੇ ਨਹੀਂ ਗੱਡੀ ਲਾ ਸਕਦੇ। ਗੁਰਦੁਆਰੇ ਫਾਇਰ ਬ੍ਰਿਗੇਡ ਵਾਲੀ ਜਗ੍ਹਾ 'ਤੇ ਸਿੱਖ ਗੱਡੀ ਉੱਥੇ ਉੱਤੇ ਘਸੋੜ ਦਿੰਦੇ। ਅਸੀਂ ਗੁਰੂ ਘਰ ਆ ਕੇ ਜਿਹੜੀ ਮਰਿਆਦਾ ਭੁੱਲ ਜਾਂਦੇ ਹਾਂ ਵੀ ਕੀ ਅਸੂਲ ਹੁੰਦੇ ਹੈਗੇ, ਪਤਾ ਨਹੀਂ ਕੀ ਚੱਕਰ ਹੈਗਾ। ਅੰਮ੍ਰਿਤਸਰ ਏਅਰਪੋਰਟ 'ਤੇ ਉਤਰਦਿਆਂ ਹੀ ਲਾਈਨਾਂ ਤੋੜਨੀਆਂ ਚਾਲੂ ਕਰ ਦਿੰਦੇ ਸਿੱਖ, ਇੱਥੇ ਸਾਰਾ ਕੁਝ ਹੀ ਚੱਲਦਾ। ਅੱਛਾ ਨਗਰ ਕੀਰਤਨਾਂ 'ਚ ਦੇਖੋ, ਨਗਰ ਕੀਰਤਨਾਂ ਦੇ ਵਿੱਚ ਕੀ ਹੁੰਦਾ ਵੀ ਤੁਸੀਂ ਹੁਣ ਜਿੱਥੇ ਵੀ ਵਿਚਰਦੇ ਕੋਈ ਏਅਰਪੋਰਟ 'ਤੇ ਕੋਈ ਖਾ ਕੇ ਅਤੇ ਉੱਥੇ ਥੋੜ੍ਹੀ ਨੈਪਕਿਨ ਸੁੱਟ ਦਿੰਦਾ ਜਾਂ ਖਲਾਰਾ ਪਾ ਦਿੰਦਾ। ਤੁਸੀਂ ਅਸਲੀ ਆਪਣੀ ਅਸਲੀਅਤ ਦੇਖਣੀ ਹੋਵੇ ਤਾਂ ਉਦੋਂ ਦੇਖਿਓ ਜਦੋਂ ਨਗਰ ਕੀਰਤਨ ਤੋਂ ਬਾਅਦ ਸਮਾਪਤੀ ਹੋ ਜਾਂਦੀ ਹੈ, ਜਿੱਥੇ ਹੋ ਗਏ ਨਗਰ ਕੀਰਤਨ ਹਟਿਆ ਉੱਥੇ ਦੇਖਿਓ ਕਿੰਨਾ ਗੰਦ ਪਿਆ ਹੁੰਦਾ। ਅਸੀਂ ਮਰਿਆਦਾ ਭੁੱਲ ਜਾਂਦੇ ਹਾਂ ਸਾਰੀ, ਅਸੀਂ ਗੁਰੂ ਤੋਂ ਬੜੇ ਦੂਰ ਹੈਗੇ ਜੇ, ਗੱਲਾਂ ਕਰਨ ਨੂੰ ਬਹੁਤ ਜ਼ਿਆਦਾ ਵੱਡੇ ਹਾਂ ਵੀ
ਬੜੇ ਬੜੇ ਤਗੜੇ ਸਿੱਖ ਹੈਗੇ ਆ, ਪਰ ਅਸਲੀ ਗੱਲ ਜਿਹੜੀ ਆ ਉਦੋਂ ਪਤਾ ਲੱਗਦੀ ਆ ਸੀ ਕਿਸੇ, ਹੁਣ ਉੱਥੇ ਟਿਕਟਾਂ ਮਿਲਦੀਆਂ ਮੋਟੀਆਂ, ਉੱਥੇ ਸਕੂਲ ਰੈਗੂਲੇਸ਼ਨ ਬੜੇ ਜਿਹੜੇ ਸਖ਼ਤ ਹੈਗੇ, ਉਹਦੇ ਕਰਕੇ ਤਾਂ ਅਸੀਂ ਸੁਧਰਦੇ ਹਾਂ। ਜਦੋਂ ਗੁਰੂ ਘਰ ਆਉਂਦੇ ਆ ਤਾਂ ਉਦੋਂ ਗੁਰੂ ਦੀ ਗੱਲ ਸੁਣਦੇ ਨਹੀਂ ਆ, ਇੱਥੇ ਜੋ ਕੋਈ ਮਰਜ਼ੀ ਆ ਵੇਟਿੰਗ ਹਾਲ ਦੀ, ਜਿਵੇਂ ਉਹ ਹੁੰਦਾ ਨਾ ਕੋਈ ਸਟੇਸ਼ਨ ਦੇ ਉੱਤੇ ਵੇਟਿੰਗ ਹਾਲ ਦੇ ਉੱਤੇ ਕੋਈ ਜਿਹੜਾ ਮਰਜ਼ੀ ਗੰਦ ਸੁੱਟ ਗਿਆ। ਗੁਰੂ ਘਰ ਨੂੰ ਆਪਣਾ ਘਰ ਸਮਝਿਆ ਕਰੋ। ਜਦੋਂ ਜਿਸ ਦਿਨ ਇਹ ਸਾਡੀ ਮਹਾਰਾਜ ਨੇ ਸਮੱਤ ਬਖਸ਼ ਦਿੱਤੀ ਨਾ ਵੀ ਜਿਸ ਦਿਨ ਤੁਹਾਨੂੰ ਗੁਰਦੁਆਰਾ ਆਪਣਾ ਘਰ ਲੱਗਣ ਲੱਗ ਪਿਆ, ਉਸ ਦਿਨ ਮਹਾਰਾਜ ਦੀ ਬਖਸ਼ਿਸ਼ ਵਰਤਣ ਲੱਗ ਪੈਣੀ ਹੈ। ਬਾਥਰੂਮਾਂ 'ਚ ਜਾਂਦੇ ਜੇ ਬਾਥਰੂਮ ਵਰਤ ਕੇ ਉਸ ਤਰ੍ਹਾਂ ਹੀ ਕਰੋ ਜਿਵੇਂ ਘਰ ਵਰਤਦੇ ਅਤੇ ਸਫਾਈ ਰੱਖਦੇ ਜੇ। ਗੁਰੂ ਕੇ ਲੰਗਰਾਂ ਦੇ ਵਿੱਚ ਗੁਰੂ ਕੇ ਲੰਗਰ ਛਕਦੇ ਜੇ, ਇਹ ਨਾ ਹੋਵੇ ਵੀ ਲੰਗਰ ਥੋੜ੍ਹਾ ਜਿਹਾ ਪਵਾ ਕੇ ਰੱਜ ਕੇ ਅਤੇ ਸੁੱਟ ਕੇ ਪਲੇਟ ਅੱਧਾ, ਓਨਾ ਹੀ ਪਵਾਓ ਜਿੰਨਾ ਖਾਣਾ ਹੈਗਾ, ਘਰ ਕਿੰਨਾ ਕੁ ਵੇਸਟ ਕਰਦੇ ਜੇ, ਨਹੀਂ ਨਾ ਕਰਦੇ। ਇਸ ਵਾਸਤੇ ਇਹੋ ਜਿਹੀਆਂ ਗੱਲਾਂ ਵੀ ਨਾਲ ਨਾਲ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਦਿਲ ਦੇ ਵਲਵਲੇ, ਅਤੇ ਆਓ ਸਾਰੇ ਜਪਿਓ ਗੁਰਬਾਣੀ, ਅਤੇ ਬਹੁਤੀਆਂ ਗੱਲਾਂ ਨਹੀਂ, ਬਹੁਤੀ ਗੁਰਬਾਣੀ ਆਪਾਂ ਸੁਣਨੀ ਆ ਅਤੇ ਜਪਣੀ ਨਾਲ।

ਸਾਧ ਸੰਗਤ ਜੀ, ਕਿਸੇ ਵਕਤ ਤੋਂ ਦੱਸ ਵੀ ਸੱਤ ਸੰਗਤ 'ਚ ਬੈਠੇ ਹਾਂ ਨਾ, ਜੇ ਕਿਸੇ ਦਾ ਮਨ ਉਹ ਚਾਟ ਹੁੰਦਾ ਨਾ, ਉਹਦਾ ਮਤਲਬ ਹੀ ਹਲੇ ਉਹਦਾ ਰਾਬਤਾ ਸ਼ਬਦ ਨਾਲ ਨਹੀਂ ਹੋਇਆ। ਹਲੇ ਮਹਾਰਾਜ ਕੋਲੋਂ ਝੋਲੀ ਅੱਡ ਕੇ ਅਤੇ ਮੰਗਿਆ ਕਰੀਏ, ਮਹਾਰਾਜ ਕਿਰਪਾ ਕਰੋ ਵੀ ਸਾਨੂੰ ਕੀਰਤਨ ਦਾ ਆਨੰਦ ਆਉਣ ਲੱਗੇ। ਕਿਸੇ ਵਕਤ ਹੁੰਦਾ ਵੀ ਅਸੀਂ ਲੋਕਾਚਾਰੀ ਵੀ ਨਾਲ ਦੇ ਕੀ ਕਹਿਣਗੇ ਜੇ ਉੱਠ ਕੇ ਚੱਲ ਗਏ, ਅਤੇ ਮਨ ਉਹ ਚਾਟ ਹੁੰਦਾ ਹੈ। ਜਿਸ ਵਕਤ ਸ਼ਬਦ ਦੀ ਸ਼ਬਦ ਦੇ ਨਾਲ ਮਨ ਦੀ ਅਟੈਚਮੈਂਟ ਬਣ ਜਾਂਦੀ, ਉਦੋਂ ਮਨ ਉਹ ਚਾਟ ਨਹੀਂ ਹੁੰਦਾ ਸਤਸੰਗਤ ਵਿੱਚ, ਪੱਕੀ ਗੱਲ ਹੈ। ਤੁਸੀਂ ਜੇ ਗੁਰਬਾਣੀ ਸੁਣ ਰਹੇ, ਤੁਹਾਡੇ 'ਤੇ ਕਿਰਪਾ ਮਿਹਰ ਸਮਝੋ, ਅਤੇ ਇਸ ਮਿਹਰ ਵਾਸਤੇ ਮਹਾਰਾਜ ਦਾ ਸ਼ੁਕਰਾਨਾ ਕਰਿਆ ਕਰੋ, ਇਸ ਗੱਲ ਦਾ ਹੰਕਾਰ ਨਹੀਂ ਕਰਨਾ ਹੈਗਾ। ਇੱਥੇ ਡੇਢ ਘੰਟਾ ਸਾਡਾ ਡੇਲੀ ਦੀਵਾਨ ਜਿਹੜਾ ਚੱਲ ਰਿਹਾ, ਅਤੇ ਗੁਰਮੁਖ ਪਿਆਰੇ ਸਾਨੂੰ ਪੁੱਛਦੇ ਸੀ ਵੀ ਉਹ ਡੇਢ ਘੰਟਾ ਜਿਹੜਾ ਲਗਾਤਾਰ ਬੜਾ ਮੁਸ਼ਕਲ ਹੁੰਦਾ ਬੈਠਣਾ, ਅਤੇ ਤੁਸੀਂ ਰਾਗੀ ਸਿੰਘ ਕਿਵੇਂ ਬੈਠ ਲੈਂਦੇ ਜੀ? ਦਰਅਸਲ ਚੱਕਰ ਇਹ ਹੈਗਾ ਵੀ ਕੋਈ ਬੰਦਾ ਫਿਲਮ ਦੇਖਦਾ, ਉਹ 3 ਘੰਟੇ ਨਾ ਮਨ ਕਰਕੇ ਫਿਲਮ ਦੇ ਨਾਲ ਜੁੜਿਆ ਹੁੰਦਾ, ਉੱਥੇ ਨਹੀਂ ਥੱਕਦਾ 3 ਘੰਟੇ। ਇਹੀ ਹਿਸਾਬ ਇੱਥੇ ਹੈ ਵੀ ਜਦੋਂ ਸਾਡਾ ਮਨ ਸ਼ਬਦ ਦੇ ਨਾਲ ਅਟੈਚਮੈਂਟ ਬਣ ਜਾਂਦੀ ਹੈ ਨਾ, ਉਦੋਂ ਸੱਤ ਸੰਗਤ 'ਚ ਬੈਠ ਕੇ ਪਤਾ ਨਹੀਂ ਲੱਗਦਾ ਸਮਾਂ ਕਿਹੜੇ ਵੇਲੇ ਲੰਘ ਜਾਂਦਾ ਹੈਗਾ। ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਸਮਾਂ ਲੰਘ ਗਿਆ ਵੀ, ਪਰ ਫਿਜ਼ੀਕਲੀ ਸਾਨੂੰ ਪ੍ਰੋਬਲਮ ਆ ਜਾਂਦੀ ਕਿਸ ਵਕਤ ਅਸੀਂ ਚੌਂਕੜੀ ਮਾਰ ਕੇ, ਕਿਉਂਕਿ ਉਮਰ ਦੇ ਹਿਸਾਬ ਦੇ ਨਾਲ ਗੋਡੇ ਪੀੜ ਕਰਨ ਲੱਗ ਪੈਂਦੇ, ਕੁਝ ਹੋ ਜਾਂਦਾ, ਕਿਸੇ ਨਹੀਂ ਬੈਠਿਆ ਜਾਂਦਾ। ਪਰ ਇਹ ਸੱਚ ਜਾਣਿਓ ਵੀ ਜਿਹੜਾ ਫਿਜ਼ੀਕਲੀ ਵੀ ਜਿਹਨੂੰ ਪ੍ਰੋਬਲਮ ਹੈ, ਜਦੋਂ ਮਾਨਸਿਕ ਤੌਰ 'ਤੇ ਉਹਨੂੰ ਸ਼ਬਦ ਦਾ ਆਨੰਦ ਆਉਣ ਲੱਗ ਪਏ ਨਾ, ਉਹ ਸਰੀਰ ਦੇ ਨਾਲ ਉਹਦਾ ਰਾਬਤਾ ਟੁੱਟ ਜਾਂਦਾ, ਸ਼ਬਦ ਨਾਲ ਬਣ ਜਾਂਦਾ, ਉਹਨੂੰ ਵੀ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਸਮਾਂ ਲੰਘ ਗਿਆ ਹੈਗਾ। ਇਹੋ ਜਿਹੇ ਤਰੀਕੇ ਨਾਲ ਮਹਾਰਾਜ ਅੱਗੇ ਝੋਲੀ ਫੈਲਾਇਆ ਕਰੀਏ ਵੀ ਮਹਾਰਾਜ ਕਿਰਪਾ ਕਰੋ, ਸਾਨੂੰ ਸ਼ਬਦ ਦਾ ਆਨੰਦ ਬਖਸ਼ੋ ਵੀ ਸਤਸੰਗਤ ਵਿੱਚ ਬੈਠਿਆਂ ਸਾਡਾ ਮਨ ਉਝਾੜ ਨਾ ਹੋਵੇ। ਜੇਕਰ ਸਾਡਾ ਹੁੰਦਾ ਹੈ ਤਾਂ ਮਹਾਰਾਜ ਦੇ ਅੱਗੇ ਝੋਲੀ ਫੈਲਾ ਕੇ ਬੇਨਤੀ ਕਰ ਰਹੀ, ਮਹਾਰਾਜ ਕਿਰਪਾ ਕਰੋ, ਮੈਨੂੰ ਸ਼ਬਦ ਦਾ ਰਸ ਬਖਸ਼ੋ, ਰਹਿਮਤ ਕਰੋ। ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰੂ ਕੀ ਵਡਿਆਈ। ਗੁਰੂ ਦੀ ਵਡਿਆਈ ਵਿੱਚ ਮਨ ਉਝਾੜ ਹੋਵੇ ਤਾਂ ਇਹਦਾ ਮਤਲਬ ਹਲੇ ਸਾਡੇ 'ਚ ਕਮੀ ਆ, ਸਿੱਖ ਬਣੇ ਨਹੀਂ ਆ ਹਲੇ। ਆਓ ਮਹਾਰਾਜ ਦੇ ਅੱਗੇ ਝੋਲੀ ਫੈਲਾ ਕੇ ਮਹਾਰਾਜ ਬੇਨਤੀ ਕਰਿਆ ਕਰੋ ਵੀ ਤੇਰੀ ਵਡਿਆਈ ਸਾਨੂੰ ਚੰਗੀ ਲੱਗੇ,

ਜਦੋਂ ਪ੍ਰੋਜੈਕਟਰ ਦੇ ਉੱਤੇ ਤੁਸੀਂ ਬਾਣੀ ਪੜ੍ਹ ਰਹੇ ਨਾ, ਇਹਨੂੰ ਗੌਰ ਦੇ ਨਾਲ ਵਿਚਾਰਿਆ ਕਰੋ। ਇਹ ਅਸੀਂ ਨਹੀਂ ਬੋਲ ਰਹੇ, ਇਹ ਮਹਾਰਾਜ ਜੀ ਬੋਲ ਰਹੇ ਨੇ ਸਾਡੇ ਜ਼ਰੀਏ। ਉਹ ਹੁੰਦਾ ਨਾ ਜਿਹੜਾ ਇੱਕ ਬਾਦਸ਼ਾਹ ਦਾ ਢੰਡੋਰ ਜੀ ਹੁੰਦਾ, ਢੰਡੋਰ ਜੀ ਜਦੋਂ ਢੰਡੋਰ ਜੀ ਉਹ ਹੁਕਮਨਾਮਾ ਲੈ ਕੇ ਆਉਂਦਾ ਬਾਦਸ਼ਾਹ ਦਾ ਪਿੰਡ ਦੇ ਆ ਕੇ ਬਾਹਰ, ਪਹਿਲਾਂ ਨਕਾਰਾ ਖੜਕਾਉਂਦਾ, ਦੁਨੀਆ ਇਕੱਠੀ ਹੁੰਦੀ ਹੈ, ਫਿਰ ਉਹ ਬਾਦਸ਼ਾਹ ਦਾ ਜਿਹੜਾ ਹੁਕਮਨਾਮਾ ਹੁੰਦਾ ਉਹ ਖੋਲ੍ਹ ਕੇ ਅਤੇ ਪੜ੍ਹ ਕੇ ਸੁਣਾਉਂਦਾ, ਫਿਰ ਦੁਨੀਆ ਸੁਣ। ਉਹ ਜਿਹੜਾ ਮੈਸੇਜ, ਉਹ ਜਿਹੜਾ ਸੁਨੇਹਾ ਹੁੰਦਾ ਢੰਡੋਰ ਜੀ ਦਾ ਨਹੀਂ ਹੁੰਦਾ, ਬਾਦਸ਼ਾਹ ਦਾ ਹੁੰਦਾ। ਇਹ ਜਿਹੜੇ ਮਹਾਰਾਜ ਦੇ ਵਚਨ ਹੈਗੇ ਆ, ਇਹ ਸਾਡੇ ਨਹੀਂ ਹੈ, ਗੁਰੂ ਦੇ ਵਚਨ ਹੈ। ਇਹਨੂੰ ਗਹਿਰਾਈ ਨਾਲ ਵੇਖੋ, ਪੜ੍ਹੋ। ਜਨ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਪਾਏ। ਗੁਰਸਿੱਖਾਂ ਦੀ ਧੂੜ ਲੱਭਦਾ ਮੈਂ। ਪਹਿਲਾਂ ਕਹਿੰਦੇ ਜਿੰਨੀ ਡਿੱਠਾ ਮੇਰਾ ਸਤਿਗੁਰ ਭਾਉ ਉਹ ਕਰ, ਉਹ ਪੰਕਤੀ ਕੱਢਿਓ ਜੀ, ਜਿੰਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ, ਤਿੰਨ ਕੇ ਸਭ ਪਾਪ ਗਵਾਈ। ਜਿਸ ਵਕਤ ਅਰਦਾਸ ਦੀ ਅਸੀਂ ਪੌੜੀ ਪੜ੍ਹਦੇ ਹਾਂ, ਪ੍ਰਿਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਏ, ਅਤੇ ਉਹ ਪੌੜੀ ਇੱਥੋਂ ਤੱਕ ਹੀ ਹੈ, ਗੁਰੂ ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆ ਵੈ ਧਾਏ, ਸਭ ਥਾਂ ਹੀ ਹੋਏ ਸਹਾਏ। ਇਹਦੇ ਤੋਂ ਅੱਗੇ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਨਾਮ ਐਡ ਨਹੀਂ ਵਿੱਚ ਕੀਤਾ ਹੋਇਆ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਨਾਮ ਐਡ ਕੀਤਾ, ਬਾਅਦ 'ਚ ਪੰਜ ਪਿਆਰਿਆਂ ਨੇ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਪੌੜੀ ਜਿਹੜੀ ਉੱਥੋਂ ਤੱਕ ਲਿਖੀ ਆ, ਸਭ ਥਾਂ ਹੀ ਹੋਏ ਸਹਾਏ, ਗੁਰੂ ਤੇਗ ਬਹਾਦਰ ਸਿੰਘ ਰਿਹਾ। ਅੱਗੇ ਬੜੇ ਪਿਆਰੇ ਸ਼ਬਦ ਜਿਹੜੇ ਐਡ ਕੀਤੇ ਆ, ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦਰਸ਼ਨ ਦਰ ਦਾ ਧਿਆਨ ਧਰ ਕੇ ਬੋਲੋ ਜੀ, ਉੱਚੀ ਬੋਲੋ ਜੀ, ਆ ਗਿਆ। ਉੱਥੇ ਖਾਸ ਗੱਲ ਲਿਖੀ ਆ ਵੀ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਅਸੀਂ ਸਾਰੀ ਜ਼ਿੰਦਗੀ ਮਹਾਰਾਜ ਦੇ ਚਰਨਾਂ 'ਚ ਆਉਂਦੇ ਹਾਂ, ਕਿੰਨੇ ਕੁ ਹੈਗੇ ਹਾਂ ਜਿਹੜੇ ਪਾਠ ਕਰਦੇ ਹਾਂ, ਜਿਨ੍ਹਾਂ ਨੇ ਕਦੀ ਮਹਾਰਾਜ ਦਾ ਹੁਕਮਨਾਮਾ ਲਿਆ ਹੋਵੇ, ਕਦੀ ਖੁਦ ਪਾਠ ਕੀਤਾ ਹੋਵੇ। ਉੱਥੇ ਸਪੈਸ਼ਲ ਤੌਰ 'ਤੇ ਐਡ ਕੀਤਾ, ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਅਤੇ ਪਾਠ ਦਰਸ਼ਨ ਦਾਰ ਦਾ ਧਿਆਨ ਹੀ, ਅਸਲੀ ਦਰਸ਼ਨ ਹੀ ਇਹੀ ਹੈਗੇ ਆ। ਜਿਹੜਾ ਅਸੀਂ ਕੰਨਾਂ ਦੇ ਨਾਲ ਗੁਰਬਾਣੀ ਸੁਣਦੇ ਹਾਂ, ਵੀ ਪਾਠ ਦਰਸ਼ਨ ਹੈਗਾ, ਉਹ ਸਾਡੀ ਸੁਰਤ ਦੇ ਵਿੱਚੋਂ ਦੀ ਸਾਡੇ ਹਿਰਦੇ 'ਤੇ ਬਾਣੀ ਜਾਣੀ ਚਾਹੀਦੀ ਆ, ਇਹ ਦਰਸ਼ਨ ਹੈਗੇ। ਜਿਹੜੀ ਅੱਖਾਂ ਦੇ ਨਾਲ ਗੁਰਬਾਣੀ ਪੜ੍ਹਦੇ ਹਾਂ ਉਹ ਵੀ ਸਾਡੇ ਹਿਰਦੇ ਤੱਕ ਜਾਵੇ, ਇਹ ਦਰਸ਼ਨ ਹੈਗੇ। ਜਿਹੜੀ ਮੂੰਹ ਤੋਂ ਪੜ੍ਹਦੇ ਹਾਂ ਗੁਰਬਾਣੀ, ਉਹ ਵੀ ਸਾਡੇ ਹਿਰਦੇ ਤੱਕ ਜਾਵੇ, ਇਹ ਪਾਠ ਦੇ ਦਰਸ਼ਨ ਹੈਗੇ ਆ। ਅਤੇ ਜੇਕਰ ਸਾਡਾ ਮਕਸਦ ਹੋਵੇ ਵੀ ਅਸੀਂ ਘਰੋਂ ਆਏ ਹਾਂ ਅਤੇ ਮੱਥਾ ਟੇਕ ਕੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਪਰਿਕਰਮਾ ਚਰ ਕੇ ਚੱਲ ਗਏ ਹਾਂ, ਅਤੇ ਮਹਾਰਾਜ ਦਾ ਬਾਹਰ ਸਕਰੀਨ ਦੇ ਉੱਤੇ ਲਿਖਿਆ ਉਹ ਹੁਕਮਨਾਮਾ ਪੜ੍ਹਨ ਦਾ ਵੀ ਸਾਡੇ ਕੋਲ ਸਮਾਂ ਨਹੀਂ ਹੈ, ਅਤੇ ਪਾਠ ਦੇ ਦਰਸ਼ਨ ਨਹੀਂ ਹੋਏ। ਕੜਾਹ ਪ੍ਰਸ਼ਾਦ ਲੈ ਲਿਆ ਪਰ ਪਾਠ ਦੇ ਦਰਸ਼ਨ ਨਹੀਂ ਹੋਏ। ਸਭ ਤੋਂ ਪਹਿਲਾਂ ਜਦੋਂ ਮਹਾਰਾਜ ਦੇ ਅੰਦਰ ਆਉਂਦੇ ਹੁੰਦੇ, ਮਹਾਰਾਜ ਦੇ ਦਰਸ਼ਨਦਾਰ ਕਰਕੇ ਬਾਹਰ ਹੁਕਮਨਾਮਾ ਸਕਰੀਨ 'ਤੇ ਲਿਖਿਆ ਹੁੰਦਾ, ਗਹਿਰਾਈ ਨਾ ਪੜਿਆ ਕਰੋ। ਉਹ ਹੁਕਮਨਾਮੇ ਵਿੱਚ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਵਰਤਾ ਦਿੰਦੇ ਹੈਗੇ। ਮੈਂ ਤੁਹਾਡੇ 2-4 ਮਿੰਟ ਸ਼ਬਦ ਦੇ ਵਿੱਚੋਂ ਬਾਹਰ ਜਾਂਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਦਰਸ਼ਨਦਾਰ ਦੀ ਕੀ ਬਖਸ਼ਿਸ਼ ਹੁੰਦੀ ਹੈ, ਇਹਦੀ ਮਹੱਤਤਾ ਬਾਰੇ, ਕਿ ਸਾਡਾ ਨਿਹਚਾ ਹੋਰ ਵਕੇਰਾ ਹੋ ਜੇ, ਮੈਂ ਆਪਣੇ ਜੀਵਨ ਦੇ ਵਿੱਚੋਂ ਤੁਹਾਡੇ ਨਾਲ ਘਟਨਾ ਸਾਂਝੀ ਕਰਨਾ ਚਾਹੁੰਦਾ। ਅਸੀਂ ਨਾ ਗੁਰਮਤ ਵਿਦਿਆਲੇ ਦੇ ਵਿੱਚੋਂ ਕੀਰਤਨ ਦਾ ਕੋਰਸ ਕਰਨ ਤੋਂ ਬਾਅਦ ਦੇ ਵਿੱਚ 1991 ਦੇ ਵਿੱਚ ਕੀਰਤਨ ਆਰੰਭ ਕਰ ਦਿੱਤਾ, ਅਤੇ ਅਸੀਂ ਸੰਨ 1994-95 ਦੇ ਵਿੱਚ ਅੰਬਾਲੇ ਕੈਂਟ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ, ਪੰਜਾਬੀ ਗੁਰਦੁਆਰਾ, ਉਹਦਾ ਨਾਮ ਹੈਗਾ ਪੰਜਾਬੀ ਗੁਰਦੁਆਰਾ, ਉੱਥੇ 2-2.5 ਸਾਲ ਕੀਰਤਨ ਦੀ ਸੇਵਾ ਕਰਦੇ ਰਹੇ ਹਾਂ। ਉੱਥੇ ਸਾਡੇ ਕੋਲੋਂ ਡੇਲੀ ਜਿਵੇਂ ਸੰਗਤ ਕੀਰਤਨ ਸਰਵਣ ਕਰਨ ਆਉਂਦੀ ਹੈ, ਸਵੇਰੇ ਸ਼ਾਮ ਦਾ ਕੀਰਤਨ ਸਰਵਣ ਕਰਨ ਆਉਂਦੇ ਸੀਗੇ, ਇੱਕ ਗੁਰਮੁਖ ਪਿਆਰੇ, ਉਹਨਾਂ ਦਾ ਨਾਂ ਸੀਗਾ ਮਨਜੀਤ ਸਿੰਘ, ਸਰਦਾਰ ਮਨਜੀਤ ਸਿੰਘ।
ਅਤੇ ਅੰਬਾਲੇ ਤੋਂ ਚੰਡੀਗੜ੍ਹ ਉਹ ਰੋਜ਼ ਬੱਸ 'ਤੇ ਜਾਂਦੇ ਸੀ ਅਤੇ ਇੰਗਲਿਸ਼ ਟ੍ਰਿਬਿਊਨ ਦੇ ਵਿੱਚ ਜੋਬ ਕਰਦੇ ਸੀ। ਅੱਜ ਵੀ ਹੋ ਸਕਦਾ ਉੱਥੇ ਜੋਬ ਕਰਦੇ ਹੋਣ ਇੰਗਲਿਸ਼ ਟ੍ਰਿਬਿਊਨ ਦੇ ਵਿੱਚ। ਉਹ ਜਦੋਂ ਸ਼ਾਮ ਨੂੰ ਦਫ਼ਤਰ ਤੋਂ ਵਿਹਲੇ ਹੁੰਦੇ ਸੀ ਚੰਡੀਗੜ੍ਹ ਤੋਂ ਅੰਬਾਲੇ ਬੱਸ ਸਟੈਂਡ ਤੋਂ ਉਤਰ ਕੇ ਸਿੱਧੇ ਪੰਜਾਬੀ ਗੁਰਦੁਆਰੇ ਆ ਕੇ ਕੀਰਤਨ ਸੁਣ ਕੇ ਫਿਰ ਘਰ ਜਾਂਦੇ ਹੁੰਦੇ। ਉਹਨਾਂ ਇੱਕ ਦਿਨ ਸਾਨੂੰ ਹੁਕਮ ਕੀਤਾ, ਜਿਵੇਂ ਸੰਗਤ ਇੱਥੇ ਕਹਿ ਦਿੰਦੀ ਵੀ ਆਹ ਸ਼ਬਦ ਸੁਣਾ ਦਿਓ, ਉਹਨਾਂ ਹੁਕਮ ਕੀਤਾ ਵੀ ਸ਼ਬਦ ਸੁਣਾਓ ਮੇਰੇ ਗੋਬਿੰਦ ਆਪਣੇ ਜਾਨ ਕੋ ਦੇਹ ਵਡਿਆਈ ਭਾਈ ਸਾਹਿਬ, ਇੱਕ ਦਿਨ ਸ਼ਬਦ ਹੀ ਸੁਣਾ ਦਿਓ। ਮੈਂ ਕਿਹਾ ਵੀ ਸੱਤ ਵਜਨ ਸੁਣਾ ਦਿਆਂਗੇ, ਅਸੀਂ ਉਹ ਪਹਿਲਾਂ ਕਦੀ ਸ਼ਬਦ ਪੜ੍ਹਿਆ ਨਹੀਂ ਸੀਗਾ। ਇੱਕ ਦੋ ਦਿਨ ਬੀਤ ਕੇ ਉਹਨਾਂ ਫਿਰ ਕਿਹਾ ਵੀ ਸ਼ਬਦ ਸੁਣਾ ਦਿਓ, ਉਦੋਂ ਫਿਰ ਅਸੀਂ ਸੁਭਾਵਕ ਕਹਿਤਾ ਵੀ ਸੁਣਾ ਦਿਆਂਗੇ। ਅਤੇ ਸ਼ਬਦ ਅਸੀਂ ਨਹੀਂ ਸੁਣਾਇਆ ਅਤੇ ਤੀਸਰੀ ਵਾਰ ਜਿੱਦਾਂ ਉਹਨਾਂ ਸਾਨੂੰ ਕਿਹਾ ਨਾ ਵੀ ਸ਼ਬਦ ਸੁਣਾ ਦਿਓ, ਮੈਂ ਉਹਨਾਂ ਨੂੰ ਕਹਿਤਾ ਭਾਅ ਜੀ ਅੱਜ ਤੁਹਾਡੇ ਨਾਲ ਵਾਅਦਾ ਰਿਹਾ ਸ਼ਾਮ ਦੇ ਦੀਵਾਨ 'ਚ ਤੁਹਾਨੂੰ ਸ਼ਬਦ ਸੁਣਾ ਦੇ ਰਹੇ ਮੇਰੇ ਗੋਬਿੰਦ ਆਪਣੇ ਜਨ ਕੁੱਦੇ ਵੱਡੇ। ਸ਼ਾਮ ਹੋਈ ਅਤੇ ਕੀਰਤਨ ਦੀਵਾਨ ਤੋਂ ਪਹਿਲਾਂ ਮੈਨੂੰ ਯਾਦ ਆਇਆ ਵੀ ਮੈਂ ਤਾਂ ਭਾਅ ਜੀ ਮਨਜੀਤ ਸਿੰਘ ਹੋਣਾ ਨੂੰ ਵਾਅਦਾ ਕੀਤਾ ਸ਼ਬਦ ਸੁਣਾਉਣ ਦਾ ਅੱਜ, ਅਤੇ ਮੈਂ ਛੇਤੀ ਛੇਤੀ ਤਿਆਰ ਹੋ ਗਏ ਨਾ, ਅਤੇ ਉਸ ਵਕਤ ਅੰਮ੍ਰਿਤ ਕੀਰਤਨ ਪੋਥੀ ਸਾਡੇ ਕੋਲ ਹੁੰਦੀ ਸੀਗੀ, ਕੰਪਿਊਟਰ 'ਤੇ ਹੈ ਨਹੀਂ ਨਾ ਮੋਬਾਈਲ ਹੈਗੇ ਸੀਗੇ ਵੀ ਉਹ ਐਪ ਖੋਲ੍ਹ ਕੇ ਜਿੱਥੇ ਮਰਜ਼ੀ ਸ਼ਬਦ ਕੱਢ ਲਓ। ਉਹਨਾਂ ਵਕਤਾਂ ਦੇ ਵਿੱਚ ਕੀਰਤਨੀਆਂ ਦੇ ਕੋਲੋਂ ਅੰਮ੍ਰਿਤ ਕੀਰਤਨ ਪੋਥੀ ਹੁੰਦੀ ਸੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਸੈਂਚੀਆਂ ਹੁੰਦੀਆਂ ਸੀਗੀਆਂ, ਅਤੇ ਸਾਡੇ ਕੋਲ ਸਿਰਫ ਅੰਮ੍ਰਿਤ ਕੀਰਤਨ ਪੋਥੀ ਸੀ ਜਾਂ ਤਿੰਨ ਚਾਰ ਪੋਥੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਸੀ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਵਾਲਾ। ਅਤੇ ਮੈਂ ਤਿਆਰ ਹੋ ਕੇ ਅੰਮ੍ਰਿਤ ਕੀਰਤਨ ਪੋਥੀ ਫੜੀ ਅਤੇ ਉਹਦੇ ਵਿੱਚ ਮੇਰੇ ਗੋਬਿੰਦ ਇੰਡੈਕਸ ਜਿਹੜਾ ਉਹਦਾ ਤਤਕਰਾ ਵਾ ਉਹਦੇ ਵਿੱਚੋਂ ਮੇਰੇ ਗੋਬਿੰਦ ਆਪਣੇ ਜਾਨ ਕੋ ਦੇਹ ਵਡਿਆਈ ਸ਼ਬਦ ਲੱਭਣ ਦਾ ਯਤਨ ਕੀਤਾ। ਜਿਹੜੀਆਂ ਅੰਮ੍ਰਿਤ ਕੀਰਤਨ ਪੋਥੀਆਂ ਇੱਥੇ ਗੁਰਦੁਆਰੇ ਵਿੱਚ ਪਈਆਂ ਹੋਣਗੀਆਂ ਤੁਸੀਂ ਗੌਰ ਕਰਿਓ ਵੀ ਅੰਮ੍ਰਿਤ ਕੀਰਤਨ ਪੋਥੀ ਦੇ ਵਿੱਚ ਮੇਰੇ ਗੋਬਿੰਦ ਆਪਣੇ ਜਾਨ ਕੋ ਦੇਹ ਵਡਿਆਈ ਸ਼ਬਦ ਹੈ ਨਹੀਂ ਆ, ਉਹ ਪੋਥੀ ਵਿੱਚ ਐਡ ਨਹੀਂ ਆ ਸ਼ਬਦ। ਮੈਂ ਸੋਚਿਆ ਵੀ ਚਲੋ ਜਿਹੜੀ ਮੇਰੇ ਕੋਲ ਸਟੀਕ ਪੋਥੀਆਂ ਨੇ ਉਹਨਾਂ ਦਾ ਤਦਕਰਾ ਦੇਖਿਆ ਉੱਥੇ ਵੀ ਸ਼ਬਦ ਹੈ ਨਹੀਂ, ਉਹ ਚਾਰ ਪੰਜ ਪੋਥੀਆਂ ਜਿਹੜੀਆਂ ਉਹਦੇ ਤਦਕਰੇ ਦੇ ਵਿੱਚ ਵੀ ਉਹ ਸ਼ਬਦ ਨਹੀਂ ਲੱਭਿਆ। ਫਿਰ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਚੱਲ ਗਿਆ, ਉਹ ਮੈਂ ਨਹੀਂ ਕਿਹਾ ਮਹਾਰਾਜ ਆਪ ਲੈ ਕੇ ਗਏ ਸੀ ਉੱਥੇ ਉਸ ਦਿਨ, ਉਹ ਲਗਾਮਾਂ ਫੜ ਕੇ ਨਾ ਮੇਰੀਆਂ ਉੱਥੇ ਲੈ ਕੇ ਗਏ। ਜਦੋਂ ਉੱਥੇ ਪਹੁੰਚਿਆ ਤਾਂ ਮਹਾਰਾਜ ਦੇ ਅੰਦਰ ਜਿੱਥੇ ਮੇਨ ਦੀਵਾਨ ਹਾਲ ਸੀ ਉੱਥੇ ਕੋਈ ਬੀਬੀ ਪਾਠ ਕਰ ਰਹੀ ਸੀ, ਮੈਂ ਉਹਨੂੰ ਉਠਾ ਨਹੀਂ ਸਕਦਾ। ਉੱਤੇ ਬਾਲਕੋਨੀ ਦੇ ਵਿੱਚ ਇੱਕ ਸਹਿਜ ਪਾਠਾਂ ਵਾਸਤੇ ਹੋਰ ਪ੍ਰਕਾਸ਼ ਕੀਤਾ ਹੁੰਦਾ, ਮੈਂ ਉੱਤੇ ਚੱਲ ਗਿਆ ਪੰਜਾਬੀ ਗੁਰਦੁਆਰਾ ਅੰਬਾਲਾ ਕੈਂਟ, ਅਤੇ ਉੱਪਰ ਜਾ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਤਕਰਾ ਇੰਡੈਕਸ ਜਿਹੜਾ ਉਹ ਮੈਂ ਬੜੀ ਬਰੀਕੀ ਦੇ ਨਾਲ ਹੌਲੀ ਹੌਲੀ ਹੌਲੀ ਵੀ ਮੈਨੂੰ ਸ਼ਬਦ ਲੱਭ ਜੇ ਮੇਰੇ ਗੋਬਿੰਦ ਆਪਣੇ ਜਾਨ ਕੋ ਦੇਹ ਵਡਿਆਈ ਉਹ ਸ਼ਬਦ ਲੱਭਣ ਦਾ ਯਤਨ ਕੀਤਾ। ਪਰ ਤੁਸੀਂ ਨੋਟ ਕਰਿਓ ਤਤਕਰੇ ਦੇ ਵਿੱਚ ਉਹ ਮੇਰੇ ਗੋਬਿੰਦ ਆਪਣੇ ਜਾਨ ਕੋ ਦੇਹ ਵਡਿਆਈ ਪੰਕਤੀ ਹੈ ਨਹੀਂ ਉਹਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿੱਚ ਵੀ ਇਹ ਪੰਕਤੀ ਨਹੀਂ ਹੈਗੀ। ਪਤਾ ਨਹੀਂ ਮਹਾਰਾਜ ਨੇ ਕੀ ਕਲਾ ਵਰਤਾਉਣੀ ਸੀ ਉਸ ਦਿਨ, ਭਾਣਾ ਹੀ ਮਹਾਰਾਜ ਨੇ ਬਖਸ਼ਿਸ਼ ਕਰਨੀ ਸੀਗੀ ਬੜੀ ਵੱਡੀ, ਆਪਣੀ ਕੋਈ ਵੀ ਉਹਦੇ 'ਚ ਮਤਬੁੱਧ ਨਹੀਂ ਹੈਗੀ। ਮਹਾਰਾਜ ਨੇ ਨਾ ਮੈਨੂੰ ਉਤਸ਼ਾਹ ਬਖਸ਼ਿਆ ਵੀ ਮਹਾਰਾਜ ਅੱਗੇ ਉੱਠ ਕੇ ਅਰਦਾਸ ਕਰਨਾ ਚੱਲ, ਸ਼ਬਦ ਤਾਂ ਲੱਭਿਆ ਨਹੀਂ ਹੈ। ਉਹ ਮਹਾਰਾਜ ਨੇ ਨਾ ਉਸ ਵਕਤ ਬੈਠਿਆਂ ਇੰਨਾ ਜ਼ਿਆਦਾ ਭਰੋਸੇ ਦੇ ਨਾਲ ਲਬਾ ਲਬ ਕਰ ਦਿੱਤਾ ਨਾ, ਲਬਾ ਲਬ ਕਰਤਾ ਵੀ ਆਪਾਂ ਕਿਸੇ ਦੋਸਤ ਮਿੱਤਰ ਨੂੰ ਮਿਲ ਜਾਈਏ ਜਾ ਕੇ ਗੱਲਾਂ ਕਰੀਏ ਤਾਂ ਸਾਹਮਣੇ ਬੈਠਾ ਹੁੰਦਾ, ਇਹੋ ਜਿਹਾ ਭਰੋਸਾ ਬਣ ਗਿਆ ਮਹਾਰਾਜ ਸਾਹਮਣੇ ਬੈਠੇ ਮਹਾਰਾਜ ਕਹਿੰਦੇ ਉੱਠ ਕੇ ਅਰਦਾਸ ਕਰ ਦਿਓ। ਮਹਾਰਾਜ ਦੇ ਚਰਨਾਂ ਦੇ ਵਿੱਚ ਉੱਠ ਕੇ ਅਤੇ ਮੈਂ ਪ੍ਰਿਤਮ ਭਗਵਤੀ ਸਿਮਰ ਕੇ ਸਾਰੀ ਪੌੜੀ ਵਾਲੀ ਅਰਦਾਸ ਕੀਤੀ। ਉਹ ਮਹਾਰਾਜ ਨੇ ਇਸ ਤਰ੍ਹਾਂ ਕਰਵਾਈ ਵੀ ਤੁਸੀਂ ਅੱਖਾਂ ਮੀਟੋ ਅਤੇ ਅਸੀਂ ਬੈਠੇ, ਤੁਹਾਨੂੰ ਪਤਾ ਵੀ ਸਾਹਮਣੇ ਰਾਗੀ ਬੈਠੇ, ਹੁਣ ਅਸੀਂ ਅੱਖਾਂ ਮੀਟੀਆਂ ਅਤੇ ਸਾਨੂੰ ਪਤਾ ਤੁਸੀਂ ਬੈਠੇ ਜੇ, ਸਾਨੂੰ ਪਤਾ ਬੈਠੇ ਹੀ ਹੋਏ ਤੁਸੀਂ। ਉਹ ਜਦੋਂ ਅਰਦਾਸ ਦੇ ਵਿੱਚ ਮੈਂ ਪ੍ਰਿਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਗਿਆ ਨਾ,

ਅਰਦਾਸ ਕਰਕੇ ਜਕਾਰਾ ਛੱਡ ਕੇ ਮਾਰਦੀ ਹਜ਼ੂਰੀ 'ਚ ਬੈਠ ਕੇ ਚਾਰ ਪੰਜ ਮਿੰਟ ਮਾਰੀ ਨੇ ਮੈਨੂੰ ਗੁਰਮੰਤਰ ਦਾ ਸਿਮਰਨ ਕਰਵਾਇਆ। ਜਦੋਂ ਸੁਰਤ ਇਕਾਗਰ ਹੋ ਗਈ ਪੂਰੀ, ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕਰ ਦਿੱਤੀ ਅਤੇ ਮਹਾਰਾਜ ਜੀ ਦੇ ਰੁਮਾਲੇ ਮੁੱਖ ਤੋਂ ਹਟਾ ਕੇ ਜਿਸ ਤਰ੍ਹਾਂ ਅੰਮ੍ਰਿਤ ਵੇਲੇ ਪ੍ਰਕਾਸ਼ ਹੁੰਦਾ ਹੁੰਦਾ, ਸਾਰੇ ਮਹਾਰਾਜ ਦੇ ਅੰਗ ਲੈਫਟ ਤੋਂ ਰਾਈਟ ਤੋਂ ਮਹਾਰਾਜ ਦੇ ਅੰਗ ਸਾਰੇ ਉੱਪਰ ਕਰਕੇ ਅਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਮੈਨੂੰ ਸ਼ਬਦ ਬਖਸ਼ ਦਿਓ। ਤੁਸੀਂ ਸੱਚ ਜਾਣਿਓ ਵੀ ਉਸ ਵਕਤ ਮਹਾਰਾਜ ਇੰਨੀ ਕਿਰਪਾ ਕਰ ਦਿੱਤੀ ਵੀ ਜਿਹੜੇ ਮਹਾਰਾਜ ਤੋਂ ਪ੍ਰਕਾਸ਼ ਕਰਨਾ ਸੀ ਉਹ ਮੇਰੇ ਹੱਥਾਂ 'ਚ ਗੁਰੂ ਵਰਤ ਰਿਹਾ ਸੀ, ਮੈਂ ਨਹੀਂ ਸੀ ਪ੍ਰਕਾਸ਼ ਕਰ ਰਿਹਾ ਮਹਾਰਾਜ। ਮੇਰੇ ਨੇਤਰ ਬੰਦ, ਅੱਖਾਂ ਬੰਦ ਨੇ ਅਤੇ ਮੈਂ ਮਹਾਰਾਜ ਦਾ ਪ੍ਰਕਾਸ਼ ਕੀਤਾ। ਜਦੋਂ ਪ੍ਰਕਾਸ਼ ਕੀਤਾ ਖੱਬੇ ਪਾਸੇ ਬਾਣੀ ਪੜ੍ਹਦਾ ਪੜ੍ਹਦਾ ਪੜ੍ਹਦਾ ਪੜ੍ਹਦਾ ਕੁਝ ਪੰਕਤੀਆਂ ਲੰਘੀਆਂ ਅਤੇ ਸ਼ਬਦ ਉਹ ਆ ਨਹੀਂ ਸੀ ਰਿਹਾ, ਪੰਕਤੀ ਆ ਨਹੀਂ ਰਹੀ ਮੇਰੇ ਗੋਬਿੰਦ ਆਪਣੇ। ਮੇਰਾ ਮਨ ਅੰਦਰੋਂ ਮਾੜਾ ਜਿਹਾ ਡੋਲ ਗਿਆ ਵੀ ਲੱਗਦਾ ਨਹੀਂ ਆਇਆ ਸ਼ਬਦ। ਮੇਰੇ ਮਨ ਦੇ ਵਿੱਚ ਇੰਨਾ ਹੀ ਖਿਆਲ ਆਇਆ ਅਤੇ ਅੱਗੇ ਪੰਕਤੀ ਆ ਗਈ, ਮੇਰੇ ਗੋਬਿੰਦ ਆਪਣੇ ਜਾਨ ਕੋ ਦੇ ਵੜਿਆ ਜੀ। ਇੰਨਾ ਮਾੜਾ ਜਿਹਾ ਹੀ ਸ਼ੰਕਾ ਆਇਆ ਅਤੇ ਅੱਗੇ ਮਹਾਰਾਜ ਨੇ ਉਹ ਪੰਕਤੀ ਪੜ੍ਹਦਿਆਂ ਪੜ੍ਹਦਿਆਂ ਉਹ ਪੰਕਤੀ ਆ ਗਈ ਮੇਰੇ ਗੋਬਿੰਦ 607 ਅੰਗ 607 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਬਦ ਹੈਗਾ। ਅਚਾਰ ਚਰੈ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕੱਟਿਆ ਜਾਈ। ਉੱਥੇ ਉਹਦਣ ਭਰਮ ਕੱਟਿਆ ਮੇਰਾ ਉੱਥੇ ਮਹਾਰਾਜ ਨੇ ਵੀ ਗੁਰੂ ਗ੍ਰੰਥ ਸਾਹਿਬ ਕਿਵੇਂ ਬੋਲਦਾ। ਕੀਰਤਨ ਤਾਂ ਪਹਿਲਾਂ ਵੀ ਕਰਦੇ ਸੀ ਮਹਾਰਾਜ ਦੀ ਹਜ਼ੂਰੀ, ਉਦੋਂ ਪਤਾ ਲੱਗਾ ਨਹੀਂ ਇਹ ਤਾਂ ਮਾਰੇ ਪ੍ਰਤੱਖ ਬਹਿ ਕੇ ਇੱਥੇ ਦੇਖਦੇ ਕੀਰਤਨ 'ਚ ਕੀ ਕਰ ਰਹੇ ਆਪਾਂ। ਪਹਿਲਾਂ ਮਹਾਰਾਜ ਜੀ ਪਹਿਲੇ ਸ਼ਬਦ 'ਚ ਇੱਕ ਪੰਕਤੀ ਆਈ ਸੀ, ਉਹ ਸਭ ਕੁਝ ਜਾਣਦਾ ਹੈਗਾ। ਅਸੀਂ ਇੱਥੇ ਬੈਠੇ ਹਾਂ, ਸਾਡੀਆਂ ਚਤੁਰਾਈਆਂ ਕਹਿੰਦੀਆਂ ਵੀ ਗੁਰੂ ਵੇਖਦਾ ਨਹੀਂ, ਗੁਰੂ ਸਾਰਾ ਕੁਝ ਦੇਖਦਾ। ਗੁਰੂ ਕੋਲ ਉਹ ਸੈਂਸਰ ਹੈਗੇ ਆ ਜਿਹੜੇ ਏਅਰਪੋਰਟ ਵਾਲੇ ਤੁਹਾਡੀ ਸੈਂਸਰ ਕੈਚ ਨਹੀਂ ਕਰ ਸਕਦੇ। ਮਤ ਬੁੱਧ ਸਾਡੀ ਨੂੰ ਉਹ ਸੈਂਸਰ ਕੈਚ ਕਰਦੇ। ਇਸ ਵਾਸਤੇ ਪਾੜ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਮੈਂ ਸਾਰੀ ਜਗ੍ਹਾ ਹੁਣ ਜਾਂਦਾ ਜਿੱਥੇ ਉੱਥੇ ਬੇਨਤੀ ਕਰਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਜਦੋਂ ਘਰੋਂ ਆਉਂਦੇ ਜਾਂ ਦੁਪਹਿਰੇ ਮੱਥਾ ਟੇਕਣ ਸਵੇਰੇ ਸ਼ਾਮ ਨੂੰ ਕੋਸ਼ਿਸ਼ ਕਰਿਆ ਕਰੋ, ਜਿਸ ਵਕਤ ਇੱਥੇ ਬਾਣੀ ਨਹੀਂ ਚੱਲ ਰਹੀ ਹੁੰਦੀ, ਪਾਠੀ ਸਿੰਘ ਗ੍ਰੰਥੀ ਸਿੰਘ ਨਹੀਂ ਬੈਠੇ ਮਹਾਰਾਜ ਤਾਬਿਆ, ਆ ਕੇ ਅਰਦਾਸਾਂ ਸੋਧ ਕੇ ਮਹਾਰਾਜ ਦੇ ਚਰਨਾਂ ਵਿੱਚ ਮਹਾਰਾਜ ਦਾ ਹੁਕਮਨਾਮਾ ਲਿਆ ਕਰੋ। ਸਾਡੇ ਕੌਮ ਦੇ ਵਿੱਚ ਨਾ ਪ੍ਰਬੰਧਕਾਂ ਦੀਆਂ ਕਿਸ ਵਕਤ ਸੰਗਤ ਦੀਆਂ ਲੜਾਈਆਂ ਹੋ ਜਾਂਦੀਆਂ, ਪਾਰਟੀਬਾਜ਼ੀ ਹੋ ਜਾਂਦੀ, ਉਹ ਕਿਸ ਵਕਤ ਕਈ ਫੈਸਲੇ ਹੁੰਦੇ ਜਿਹੜੇ ਦੋਵਾਂ ਧਿਰਾਂ ਕੋਲ ਨਹੀਂ ਹੁੰਦੇ। ਮੈਂ ਕਹਿੰਦਾ ਮਹਾਰਾਜ ਦੀ ਹਜ਼ੂਰੀ 'ਚ ਆ ਜਾਓ, ਪੰਜ ਸਿੰਘ ਖੜ੍ਹ ਜਾਓ, ਇੱਥੇ ਪਰਚੀਆਂ ਪਾ ਲਿਓ, ਪਰਚੀਆਂ ਜਿਹੜਾ ਤੁਹਾਡਾ ਮਸਲਾ ਪਰਚੀਆਂ ਪਾ ਲਿਓ, ਪੰਜ ਸਿੰਘ ਅਰਦਾਸ ਕਰਕੇ ਪਰਚੀ ਚੁੱਕ ਲੈਣ, ਮਸਲਾ ਇੱਕ ਮਿੰਟ 'ਚ ਹੱਲ ਹੋ ਜਾਂਦਾ। ਕਹਿ ਦਿਓ ਜੋ ਮਹਾਰਾਜ ਨੇ ਪਰਚੀ 'ਚ ਹੁਕਮ ਕਰ ਦਿੱਤਾ ਉਹੀ ਮੰਨਣਾ ਜੇ, ਬਸ ਉਹ ਸਭ ਵਾਸਤੇ ਸਾਂਝਾ ਹੈਗਾ। ਮਹਾਰਾਜ ਦਾ ਹੁਕਮਨਾਮਾ ਲਿਆ ਕਰੋ, ਪਾਠ ਦਰਸ਼ਨ ਦਾਰ ਹੀ ਅਸਲੀ ਦਰਸ਼ਨ ਦਾਰ ਹੈਗੇ। ਇਹ ਮੇਰੀ ਬੇਨਤੀ ਪ੍ਰਵਾਨ, ਜਿੰਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ, ਜਿੰਨਾ ਭਾਉ ਕਰਕੇ ਤੱਕਿਆ ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰਦੇ, ਪ੍ਰਤੱਖ ਭਰਦੇ ਨੇ, ਹੁਕਮਨਾਮੇ ਦੇ ਵਿੱਚ ਜਵਾਬ ਦਿੰਦੇ ਆ, ਸਾਡੇ ਜੀਵਨ ਦੇ ਚੂਣ ਤਾਈਆਂ ਆਉਂਦੀਆਂ, ਮਹਾਰਾਜ ਝਿੜਕਾਂ ਵੀ ਮਾਰਦੇ ਸ਼ਬਦ ਦੇ ਜ਼ਰੀਏ ਕਿ ਨਹੀਂ ਤੂੰ ਇਹ ਗਲਤ ਚੱਲ ਪਿਆ, ਮੁੜ ਜਾ, ਬੰਦਾ ਬਣ ਜਾ, ਸ਼ਬਦ ਦੇ ਜ਼ਰੀਏ ਸਮਝਾਉਂਦੇ। ਚੰਗਾ ਚੱਲਣ ਲੱਗ ਪਈ ਮਹਾਰਾਜ ਸ਼ਾਬਾਸ਼ ਵੀ ਦਿੰਦੇ ਉਹ।

0: ਬੜੀ ਗੁਰੂ ਦੀ ਮਿਹਰਾਮਤ ਹੋਈ ਹੈ। ਗੁਰਮੁਖ ਪਿਆਰਿਆਂ ਨੇ ਰਾਬਤਾ ਕਰਕੇ ਸਾਡੀ ਝੋਲੀ ਵਿੱਚ ਸੇਵਾ ਪਾਈ ਹੈ। ਮੇਰੇ ਵੀਰ ਮੋਹਨ ਸਿੰਘ ਜੀ ਸੋਢੀ ਅਤੇ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੁਸਾਇਟੀ ਵਾਲੇ ਜਿੰਨੇ ਵੀ ਗੁਰਮੁਖ ਪਿਆਰੇ ਉਹਨਾਂ ਨੇ ਬੜੇ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕਿਆ ਹੈ। ਅਤੇ ਮੈਨੂੰ ਪਤਾ ਲੱਗਾ ਦੁਆਬੀ ਦੇ ਸਿੱਖਾਂ ਨੇ ਸਮਾਗਮ ਕਰਵਾ ਰਹੇ ਹੈਗੇ, ਬੜੀ ਚੰਗੀ ਗੱਲ। ਕਹਿੰਦੇ ਪਹਿਲਾਂ ਮਾਝੇ ਵਾਲਿਆਂ ਨੇ ਕਰਵਾਇਆ ਸੀ। ਇੱਕ ਬੇਨਤੀ ਮੈਂ ਝੋਲੀ ਫੈਲਾ ਕੇ ਨਾ ਮੈਂ ਆਪ ਜੀ ਨੂੰ ਕਰਨਾ ਚਾਹੁੰਦਾ ਵਾਂ, ਸਿਰਫ 2 ਮਿੰਟ ਦੇ ਵਿੱਚ ਹੀ ਵਚਨ ਸਾਂਝਾ ਹੋ ਜਾਣ। ਜਿਹੜੇ 5 ਪਿਆਰੇ ਹਨ ਨਾ, ਜਿਹੜੇ 5 ਪਿਆਰੇ ਹੋਏ ਆ, ਉਹ 5 ਪਿਆਰੇ 5 ਜਾਤਾਂ 'ਚੋਂ ਇੱਕ ਇੱਕ ਬੰਦਾ ਲਿਆ। ਇੱਕ ਜਾਤ ਦੇ ਵਿੱਚੋਂ 2 ਨਹੀਂ ਲਏ, 3 ਨਹੀਂ ਲਏ ਮਹਾਰਾਜ ਨੇ। ਦੂਸਰੀ ਗੱਲ ਹੈ, ਜਿਹੜੇ 5 ਪਿਆਰੇ ਹੈਗੇ ਆ ਉਹ ਹਿੰਦੁਸਤਾਨ ਦੇ 4 ਦਿਸ਼ਾਵਾਂ ਵਿੱਚੋਂ ਅਤੇ 1 ਸੈਂਟਰ ਦੇ ਵਿੱਚੋਂ ਲਿਆ। ਪਹਿਲੀ ਗੱਲ ਤਾਂ ਮਹਾਰਾਜ ਨੇ ਜੇ 1 ਜਾਤ 'ਚੋਂ 3-4 ਸਿਰ ਦਿੱਤੇ ਹੁੰਦੇ, 2 ਦਿੱਤੇ ਹੁੰਦੇ, ਉਹਨਾਂ ਕਹਿਣਾ ਸਾਡਾ ਵਾਧਾ ਹੱਕ ਹੈਗਾ, ਹਜੇ ਲੜਾਈ ਹੋਣੀ ਸੀ ਸਿਰ ਜ਼ਿਆਦਾ ਦਿੱਤੇ। 1 ਜਾਤ ਦਾ 1 ਹੀ ਸਿਰ ਆ, ਲੈ ਕੇ ਸਿਰ ਉਹ ਤੋਂ ਬਾਅਦ ਜਾਤ ਪਾਤ ਹੀ ਮਿਟਾ ਦਿੱਤੀ ਹੈਗੀ, ਜਾਤ ਪਾਤ ਖਤਮ। ਅਤੇ 4 ਇਲਾਕਿਆਂ ਤੋਂ ਉੱਤਰ, ਦਕਸ਼ਣ, ਪੂਰਬ, ਪੱਛਮ ਅਤੇ ਸੈਂਟਰ 'ਚੋਂ 5 ਪਿਆਰੇ ਲੈ ਇਲਾਕਾ ਪ੍ਰਸਤੀ ਖਤਮ ਕਰ ਦਿੱਤੀ। ਖਿਆਲ ਰੱਖਿਓ, ਸਾਰੇ ਸਿੱਖ ਧੰਨ ਹੈਗੇ, ਭਾਵੇਂ ਦੁਆਬੇ ਦਾ, ਮਾਲਵੇ ਦਾ, ਮਾਝੇ ਦਾ, ਪੋਠੋਹਾਰੀ ਹੋਵੇ, ਜਿਹੜਾ ਮਰਜ਼ੀ ਹੋਵੇ, ਪਰ ਇੱਕ ਗੱਲ ਖਿਆਲ ਰੱਖਿਓ, ਤੁਸੀਂ ਗੁਰੂ ਦੇ ਸਿੱਖ ਹੈਗੇ ਜੇ, ਇਲਾਕਾ ਪ੍ਰਸਤੀ ਦੇ ਵਿੱਚ ਧੜੇਬੰਦੀ ਨਹੀਂ ਬਣਨੀ ਚਾਹੀਦੀ, ਠੀਕ ਆ। ਗੁਰੂ ਅਰਜਨ ਪਾਤਸ਼ਾਹ ਦੁਆਬੇ 'ਚ ਵਿਆਹੁਣ ਆਏ ਹਨ, ਕਿੰਨਾ ਇਤਿਹਾਸ ਜਿਹੜਾ ਦੁਆਬੇ ਨਾਲ, ਮਾਲਵੇ ਨਾਲ, ਕਿੱਥੇ ਪਟਨਾ ਸਾਹਿਬ, ਕਿੱਥੇ ਹਜ਼ੂਰ ਸਾਹਿਬ, ਮਹਾਰਾਜ ਨੇ ਸਿੱਖ ਨੂੰ ਇਲਾਕਾ ਪ੍ਰਸਤੀ ਤੋਂ ਉੱਪਰ ਕਰ ਦਿੱਤਾ। ਇਲਾਕਾ ਪ੍ਰਸਤੀ ਵਾਲੀਆਂ ਦੀਵਾਰਾਂ ਦੇ ਵਿੱਚ ਆਪਣੇ ਆਪ ਨੂੰ ਬੰਦ ਨਾ ਕਰਿਓ, ਗੁਰੂ ਨੇ ਸਾਨੂੰ ਕੱਢਿਆ ਸੀ ਇਹਦੇ 'ਚੋਂ। ਸਾਰੇ ਹੀ ਵੱਡੇ ਭਾਗ ਆ ਸਾਰਿਆਂ ਦੇ, ਸਾਰੀਆਂ ਭਾਸ਼ਾਵਾਂ, ਸਾਰੀਆਂ ਬੋਲੀਆਂ, ਮਾਝੇ ਦੀ ਹੋਵੇ, ਦੁਆਬੇ ਦੀ ਹੋਵੇ, ਮਾਲਵੇ ਦੀ, ਹਰ ਇੱਕ ਬੋਲੀ ਬੜੀ ਮਿੱਠੀ ਹੈਗੀ, ਆਪਣੀ ਸਾਂਝ ਨਾ ਤੋੜਿਓ, ਇਹ ਮੈਂ ਤੁਹਾਨੂੰ ਬੇਨਤੀ ਕਰਨੀ ਸੀਗੀ। ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਪ੍ਰਬੰਧਕ ਜਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਰਾਗੀ ਸਿੰਘ, ਗ੍ਰੰਥੀ ਸਿੰਘ, ਗੁਰੂ ਕੇ ਵਜ਼ੀਰ ਸੇਵਾਦਾਰਾਂ ਦਾ ਧੰਨਵਾਦ, ਅਤੇ ਸਰਦਾਰ ਅਵਤਾਰ ਸਿੰਘ ਜੀ ਦੂੜਾ, ਉਹਨਾਂ ਦੇ ਘਰ ਲਗਾਤਾਰ ਉਹਨਾਂ ਬੜੀ 3 ਦਿਨ ਸਾਡੀ ਸੇਵਾ ਕੀਤੀ ਹੈ, ਉਹਨਾਂ 'ਤੇ ਬੜੀ ਕਿਰਪਾ, ਉਹਨਾਂ ਦੇ ਬੱਚਿਆਂ 'ਤੇ ਵੀ ਅੱਗੇ ਬੜੀ, ਪੋਤੇ ਪੋਤੀਆਂ 'ਤੇ ਵੀ ਮਹਾਰਾਜ ਕਿਰਪਾ ਕਰੇ, ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ, ਉਹਨਾਂ ਦਾ ਵੀ ਧੰਨਵਾਦ। ਸਾਰੀ ਸੰਗਤ 3 ਦਿਨ ਵਿਚਰਦਿਆਂ ਸਾਡੇ ਗਾਹਿਬ ਗਾਹੇ ਕੋਈ ਗਲਤੀ ਹੋ ਗਈ ਹੋਵੇ ਖਿਮਾ ਕਰਿਓ। ਅਤੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਅਸੀਂ ਅਮੈਰੀਕਾ ਦੇ ਵਿੱਚ ਰਹਿੰਦੇ ਹਾਂ, ਪਰ ਨਾ ਅਸੀਂ ਟਰੱਕ ਚਲਾਉਂਦੇ ਜੇ, ਨਾ ਸਾਡੇ ਕੋਈ ਪੈਟਰੋਲ ਪੰਪ ਚੱਲਦੇ ਹੈਗੇ। ਅਤੇ ਬੇਨਤੀ ਮੈਂ ਇਹ ਕਰਨਾ ਚਾਹੁੰਦਾ, ਵਾਰ ਵਾਰ ਇਹੋ ਜਿਹੇ ਸਮਾਗਮਾਂ 'ਤੇ ਸਾਨੂੰ ਮੌਕਾ ਦਿਆ ਕਰੋ ਸੇਵਾ ਕਰਨ ਦਾ, ਵਾਰ ਵਾਰ ਸਾਨੂੰ ਮੌਕਾ ਦਿਆ ਕਰੋ, ਬੁਲਾਇਆ ਕਰੋ। ਤੁਸੀਂ ਪੈਟਰੋਲ ਪੰਪਾਂ ਵਾਲੇ ਜੇ, ਵੱਡੇ ਵੱਡੇ ਤੁਹਾਡੇ ਕਾਰੋਬਾਰ ਨੇ, ਵੱਡੇ ਵੱਡੇ ਸਟੋਰ ਨੇ, ਵੱਡੇ ਵੱਡੇ ਹੋਟਲ ਨੇ, ਇੰਨਾ ਕੁਝ ਮਾਰੇ ਬਖਸ਼ਦੇ ਹੈਗੇ, ਕੋਈ ਵੱਡੀ $4-5,000 ਭੇਟਾ ਦੇਣੀ ਕੋਈ ਵੱਡੀ ਗੱਲ ਨਹੀਂ, ਜਦੇ ਦੀ ਸਾਡੀਆਂ ਕੋਠੀਆਂ ਬਦਲੇ ਨਹੀਂ ਪੈ ਜਾਣੇ। ਦੇਖੋ 40 ਸਾਲ ਦਾ ਐਕਸਪੀਰੀਅੰਸ ਆ ਸੋਢੀ ਸਾਹਿਬ ਦਾ, ਸਾਡੇ ਤੋਂ ਵੀ ਜ਼ਿਆਦਾ ਐਕਸਪੀਰੀਅੰਸ ਆ 50 ਸਾਲ ਦਾ, 50 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਆ ਕੇ 1 ਘੰਟੇ ਵਿੱਚ ਅਸੀਂ ਇੰਨੀ ਮਿਹਨਤ ਜਿਹੜੀ ਆ ਉਹ ਤੁਹਾਡੇ ਨਾਲ ਮਾਰ ਦੀ ਸੇਵਾ ਦੇ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ। ਇੱਕ ਗੱਲ ਦਾ ਖਿਆਲ ਰੱਖਿਆ ਕਰੋ, ਤੁਹਾਡੇ ਘਰ ਦੇ ਵਿੱਚ ਪਲੰਬਰ ਟੂਟੀ ਨੂੰ ਹੱਥ ਲਾਉਣ ਆਉਂਦਾ ਅਤੇ $500 ਲੈ ਕੇ ਚੱਲ ਜਾਂਦਾ, ਸੋਫਟਵੇਅਰ ਦਾ ਇੰਜੀਨੀਅਰ ਆ, ਉਸ ਦੀ ਘੰਟਾ ਜਿਹੜੀ ਘੱਟ ਤੋਂ ਘੱਟ $25 ਆ 1 ਘੰਟਾ। ਜਿਸ ਕੀਰਤਨੀਆਂ ਨੇ ਸਾਰੀ ਜ਼ਿੰਦਗੀ ਗੁਰਮਤਿ ਵਿਦਿਆਲਿਆਂ ਵਿੱਚੋਂ ਗੁਰੂ ਕੇ ਪ੍ਰਚਾਰਕਾਂ ਨੇ ਇੰਨੀ ਮਿਹਨਤ ਕੀਤੀ ਹੁੰਦੀ, ਤੁਸੀਂ ਇਹ ਨਾ ਕਦੇ ਵੀ ਮਾਇਆ ਮੰਗਣ ਲੱਗ ਪਿਆ, ਠੀਕ ਆ ਨਾ। ਮੈਂ ਤੁਹਾਨੂੰ ਅਸੂਲ ਦੀ ਗੱਲ ਦੱਸ ਰਿਹਾ ਵੀ ਇਹ ਗੱਲ ਖਿਆਲ ਰੱਖਿਆ ਕਰੋ। ਇੱਥੇ ਹੁੰਦਾ ਗੁਰਦੁਆਰਿਆਂ 'ਚ ਲੀਡਰ ਆਉਂਦੇ ਆ, 5-5, 10-10 ਹਜ਼ਾਰ ਚੈੱਕ ਕੱਟ ਕੇ ਦੇ ਦਿੰਦੇ ਆ ਲੀਡਰਾਂ ਨੂੰ, ਚੱਕੋ ਦੇ ਦਿੰਦੇ ਆ ਜੀ ਵੋਟਾਂ ਵਾਸਤੇ। ਕੇਜਰੀਵਾਲ ਨੇ ਕਿੰਨੇ ਪੈਸੇ ਲੈ ਕੇ ਗਏ ਇੱਥੋਂ, ਲੈ ਕੇ ਗਏ ਆ ਕਰੋੜਾਂ ਰੁਪਈਆ ਲੈ ਕੇ ਗਏ। ਗੁਰੂ ਕੇ ਕੀਰਤਨੀਆਂ ਦਾ ਵੀ ਇਵੇਂ ਸਤਿਕਾਰ ਕਰਿਆ ਕਰੋ, ਮਹਾਰਾਜ ਜੀ ਕਿਰਪਾ ਕਰੇ, ਗੁਰੂ ਕੇ ਪ੍ਰਚਾਰਕਾਂ ਦਾ, ਗਲਤੀਆਂ ਖਿਮਾ ਕਰਿਓ। ਇਹਦੇ ਵਿੱਚ ਮੈਂ ਤੁਹਾਡੇ ਕੋਲ ਮਾਇਆ ਨਹੀਂ ਮੰਗ ਰਿਹਾ, कीर्तन का समा मंग रहा वार बार महाराज कृपा करते अमेरिका कैनेडा इंग्लैंड सारी जगह अं जाते रहते हैं हो सकता तुम अगले बार सू डेटा याद करो तो कहीं होर भुख हुई है भावें ये भी गल पर यह भी गल नहीं भी 365 दिन अं भुख ही होंगे ये भी गल है नहीं महाराज कृपा करे वो तो वत कीर्तन की सेवा लिया करो सानू महाराज की बख्शिश मिलती है गुरु की संगत के जरिए सोडी साहब जी का भी बहुत बहुत धनवाद मोहन सिंह जी सोडी का भाजी बहुत धनवाद साडा ये मोहन सिंह भाजी होना बड़ा साडा पुराना राबता सन 2000 दे विच सन एक कैनेडा होंदे सीगे उत्थे सानू फस्ट टाइम असी पहला भी कनेडा दो बार आ चुके हैं साडा 3-4 बार लगातार वीजा रिफ्यूज हो गया जी इन्हां ने साडा फिर धक्का ला के उतों लीडरां लूडरां दीआं करा के साइन सून साडा उतों दा वीजा खोलिया है कनेडा दा 1999 दे विच असी उधर आए तो इधर आ गए तो हैरान हो गया 20-25 साल गुजर गया ही कभी इन्हों मिले नहीं आ तो इन्हों सा पता सानू इन्हों का पता तो इन्ह प्रोग्राम से याद किया भी उही मोहन सिंह जिन्हें उस वक्त स्पोंसर की थी। तो इस तरह हमारे राबता इन्हों के नाल बड़ा पुराना राबता है सारिया का बहुत बहुत धनवाद शीसा बखो गज के फतेह बुलाओ जी वाहेगुरु जी
1: ਸਤਰੀਆਕਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਧੰਨਵਾਦੀ ਹਾਂ ਸਾਬਕਾ ਹਜ਼ੂਰੀ ਰਾਗੀ ਜੀ ਸਾਹਿਬ ਭਾਈ ਹਰਜਨ ਸਿੰਘ ਜੀ ਖਾਲਸਾ ਜੀ ਜਿਹਨੇ ਸੰਗਤਾਂ ਦੀ ਬੇਨਤੀ 'ਤੇ ਪਹੁੰਚ ਕੇ ਸੰਗਤਾਂ ਨੂੰ 4 ਦਿਨ ਤੋਂ ਸ਼ਬਦ ਕੀਰਤਨ ਸਰਵਣ ਕਰਾਇਆ ਇਹਨਾਂ ਦਾ ਸਵਾਗਤ ਦੀਆਂ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਸ਼ਬਦ ਕੀਰਤਨ ਸਰਵਗ੍ਰਹਿ ਦੇ ਨਾਲ ਨਾਲ ਇਹਨਾਂ ਨੇ ਆਪਣੇ ਹੋਰ ਵੀ ਉੱਘੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਇਸ ਤਰ੍ਹਾਂ ਹੀ ਜੋ ਸਾਲਾਨਾ ਕੀਰਤਨ ਦਰਬਾਰ ਅਗਲੇ ਸਾਲ ਵੀ ਇਹ ਸੰਗਤਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਕੀਤਾ ਜਾ ਇੱਕ ਹੋਵੇਗਾ ਜੋ ਇਹ ਸਮਾਗਮ ਹੈ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਮਾਤਾ ਖੀਵੀ ਇਸਤਰੀ ਸੰਘ ਬੀਬੀਆਂ ਵੱਲੋਂ ਔਰ ਸਿਆਟਲ ਦੀਆਂ ਸਮੂਹ ਸੰਗਤਾਂ ਵੱਲੋਂ ਆ ਸਮੂਹ ਸੰਗਤਾਂ ਵੱਲੋਂ ਕੀਤਾ ਜਾ ਰਿਹਾ 4 ਦਿਨ ਤੋਂ ਸਾਰੀਆਂ ਸਿਆਟਲ ਦੀਆਂ ਸੰਗਤਾਂ ਉਹਦਾ ਮਾਤਾ ਖੀਵੀ ਇਸਤਰੀ ਸੰਘ ਬੀਬੀਆਂ ਦਾ ਜੋ ਸੇਵਾ ਨਿਭਾ ਰਹੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਸੱਦੇ 'ਤੇ ਹੀ ਭਾਈ ਜਗਨ ਸਿੰਘ ਜੀ ਸੋਢੀ ਲੁਧਿਆਣਾ ਵਾਲੇ ਸਾਡੇ ਕੋਲ 4-3 ਦਿਨ ਤੋਂ ਸੰਗਤਾਂ ਵਿੱਚ ਹਾਜ਼ਰੀਆਂ ਭਰ ਰਹੇ ਨੇ ਇਹਨਾਂ ਦਾ ਵੀ ਜੀ ਆਇਆ ਇਹਨਾਂ ਨੇ ਜੋ ਸਾਡੀ ਬੇਨਤੀ ਮਨਜ਼ੂਰ ਕਰਕੇ ਸੰਗਤਾਂ ਨੂੰ ਇੱਥੇ ਪਹੁੰਚ ਕੇ ਦਰਸ਼ਨ ਦੇ ਕੇ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਨੇ ਆਉਣ ਵਾਲੇ ਜੋ ਗੁਰੂ ਘਰ ਦੇ ਵਿੱਚ ਪ੍ਰੋਗਰਾਮ ਨੇ ਅੱਜ ਹੀ ਧੰਨ ਧੰਨ ਸ਼੍ਰੀ ਹਰਗੋਬਿੰਦ ਸਾਹਿਬ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਆਗਮਨ ਦੇ ਗੁਰਪੁਰਬ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਹੋਏ ਨੇ ਮੰਗਲਵਾਰ ਨੂੰ ਭੋਗ ਪੈਣੇ ਜਿਨ੍ਹਾਂ ਵੀ ਪ੍ਰਾਣੀਆਂ ਕੋਲ ਵੱਧ ਤੋਂ ਵੱਧ ਸਮਾਂ ਨਿਕਲਦਾ ਉਹ ਇੱਥੇ ਮੰਗਲਵਾਰ ਨੂੰ ਪਹੁੰਚ ਕੇ ਹਾਜ਼ਰੀਆਂ ਲਾਉਣ ਦੀ ਕਿਰਪਾਲਤਾ ਕਰਨ ਅਖੰਡ ਕੀਰਤੀ ਜਥੇ ਵੱਲੋਂ ਹਰ ਸਾਲ ਦੀ ਤਰ੍ਹਾਂ ਫਰਾਈਡੇ ਜੁਲਾਈ 17 ਤਰੀਕ ਨੂੰ ਆਸਾ ਦੀ ਵਾਰ 6-10 ਵਜੇ ਤੱਕ ਕੀਤੀ ਜਾਏਗੀ ਅਤੇ ਸੈਚਰਡੇ ਸਵੇਰੇ ਆਸਾ ਦੀ ਵਾਰ 6-12 ਵਜੇ ਤੱਕ ਉਸ ਤੋਂ ਉਪਰੰਤ 18 ਤਰੀਕ ਨੂੰ ਹੀ ਸ਼ਾਮਾਂ ਦੇ 6 ਵਜੇ ਤੋਂ ਲੈ ਕੇ 4 ਵਜੇ ਤੱਕ ਜੁਲਾਈ 18 ਤਰੀਕ ਨੂੰ ਅਖੰਡ ਕੀਰਤੀਆਂ ਵੱਲੋਂ ਸਮਾਗਮ ਕੀਤੇ ਜਾ ਰਹੇ ਨੇ ਸਮੂਹ ਸੰਗਤਾਂ ਨੂੰ ਬੇਨਤੀ ਆ ਉਹਨਾਂ ਵਿੱਚ ਵੀ ਜੇ ਆਪਾਂ ਪਹੁੰਚ ਕੇ ਵੱਧ ਤੋਂ ਵੱਧ ਸਮਾਂ ਆਪਾਂ ਗੁਰੂ ਦੀ ਬਾਣੀ ਦੇ ਨਾਲ ਜੁੜੀਏ ਗੁਰੂ ਘਰ ਪਹੁੰਚੀਏ ਹੁਣ ਗੁਰੂ ਘਰ ਦੀ ਸਭ ਤੋਂ ਪਹਿਲਾਂ 2 ਮਿੰਟ ਵਾਸਤੇ ਸਨਮੋਹਨ ਸਿੰਘ ਸੋਢੀ ਜੀ ਆਪਣੇ ਵਿਚਾਰ ਸਾਂਝੇ ਕਰਨਗੇ ਉਹਨਾਂ ਨੂੰ ਬੇਨਤੀ ਆ ਉਹ ਆਪਣੇ ਵਿਚਾਰ ਆ ਕੇ ਸੰਗਤਾਂ ਨਾਲ ਸਾਂਝੇ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ
2: ਸਤਿਗੁਰਾਂ ਦੀ ਨਿੱਘੀ ਗੋਦ ਦੇ ਵਿੱਚ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀ ਉਹ ਫਤਿਹ ਸਾਂਝੀ ਕਰਨੀ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਰੀ ਹੀ ਸੰਗਤ ਦਾ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇ ਭਾਈ ਹਰਚਰਨ ਸਿੰਘ ਜੀ ਖਾਲਸਾ ਭਾਈ ਦਵਿੰਦਰ ਸਿੰਘ ਜੀ ਸੋਢੀ ਜੋ ਕਿ ਪਿਛੇ ਇੰਡੀਆ ਗਏ ਸੀਗੇ, ਇਹਨਾਂ ਨੂੰ ਜਦੋਂ ਕਾਲ ਕੀਤੀ ਅਤੇ ਪ੍ਰੋਗਰਾਮ ਇਹਨਾਂ ਦਾ ਹੋਰ ਕੋਈ ਨਹੀਂ ਸੀਗਾ, ਸਪੈਸ਼ਲ ਆਪਣੇ ਪ੍ਰੋਗਰਾਮ 'ਤੇ ਇੰਡੀਆ ਤੋਂ ਆਏ ਆ। ਬੜਾ ਹੀ ਇਹਨਾਂ ਦਾ ਨਾਲ ਸਾਡਾ 20-25 ਸਾਲ ਤੋਂ ਪਿਆਰ ਹੈ। ਭਾਈ ਹਰਚਰਨ ਸਿੰਘ ਹੁਣਾਂ ਨਾਲ ਮੇਲ ਤਾਂ ਹੁਣੇ ਹੋਇਆ, ਥੋੜ੍ਹੇ ਚਿਰ ਪਹਿਲਾਂ ਹੋਇਆ, ਪਰ ਇਹਨਾਂ ਨਾਲ ਵੀ ਬੜਾ ਪਿਆਰ ਸਾਡਾ ਕਈ ਸਾਲਾਂ ਤੋਂ ਹੀ ਆ। 97-98 ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਇਹਨਾਂ ਜਥਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਜੋ ਆਪਾਂ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਬਣਾਈ ਹੈ, ਇਹ ਸੰਗਤ ਜੀ ਆਪ ਜੀ ਦੀ ਹੀ ਸੁਸਾਇਟੀ ਹੈ। ਆਪਾਂ ਸਾਰੇ ਹੀ ਇਸ ਵਿੱਚ ਸ਼ਾਮਿਲ ਆ, ਸਾਰੀ ਸੰਗਤ ਸ਼ਾਮਿਲ ਹੈ, ਕੋਈ ਇਲਾਕੇਬਾਜ਼ੀ ਨਹੀਂ ਹੈਗੀ ਇਹਦੇ ਵਿੱਚ, ਕੋਈ ਆਪਾਂ ਦੁਆਬਾ ਨਹੀਂ, ਮਾਝਾ ਨਹੀਂ, ਮਾਲਵਾ ਨਹੀਂ, ਆਪਾਂ ਸਾਰੇ ਇਕੱਠੇ ਹੋ ਕੇ ਸਾਡੇ ਨਾਲ ਸਾਰੇ ਵੀਰ ਜਿਨ੍ਹਾਂ ਨੇ ਇਹ ਤਿਲ ਫੁੱਲ ਮਾਇਆ ਦਿੱਤੀ ਆ, ਸਾਰੀ ਸੰਗਤ ਨੇ ਦਿੱਤੀ ਆ। ਮੈਨੂੰ ਅੱਜ ਵੀ ਸੰਗਤ ਦੇ ਵਿੱਚੋਂ ਪੈਸੇ ਦੇਈ ਜਾ ਰਹੇ ਆ ਸੰਗਤ, ਪਰ ਮੈਂ ਕਈਆਂ ਨੂੰ ਕਹਿੰਦਾ ਵੀ ਪੈਸੇ ਸਾਡੇ ਕੋਲ ਵੱਧ ਗਏ ਆ, ਤੁਸੀਂ ਰਹਿਣ ਦਿਉ, ਅਗਲੀ ਵਾਰੀ ਜਦੋਂ ਕਰਾਵਾਂਗੇ ਫਿਰ ਆਪਾਂ ਲੈ ਲਾਂਗੇ ਤੁਹਾਡੇ ਕੋਲੋਂ। ਪਰ ਸੰਗਤ ਦਾ ਵੀ ਬਹੁਤ ਅਸ਼ਿਆਸ, ਇਸ ਸਾਰਾ ਹੀ ਜਿੰਨਾ ਪ੍ਰੋਗਰਾਮ ਹੋ ਰਿਹਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਆ, ਇਹ ਸਿਹਰਾ ਸਾਰਾ ਸੰਗਤ ਨੂੰ ਹੀ ਵੱਜਦਾ ਆ। ਠੀਕ ਆ, ਆਪਾਂ ਨਾਂ ਸੁਸਾਇਟੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਬਣਾਈ ਆ, ਪਰ ਇਹ ਸੰਗਤ ਦੀ ਆ, ਕੋਈ ਇਲਾਕੇਬਾਜ਼ੀ ਨਹੀਂ, ਤੁਹਾਡਾ ਸਾਰਿਆਂ ਦਾ ਸਾਥ ਸਾਨੂੰ ਮਿਲਿਆ ਆ, ਇਸ ਹੀ ਸਾਥ ਇੱਦਾਂ ਸਾਨੂੰ ਅਗਾਂਹ ਵੀ ਸਾਥ ਦਿਓ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਵਧੀਆ ਪ੍ਰੋਗਰਾਮ ਕੀਰਤਨ ਦਰਬਾਰ ਕਰਾਵਾਂਗੇ। ਭਾਈ ਹਰਚਰਨ ਸਿੰਘ ਜੀ ਹੁਣੀ ਕਹਿੰਦੇ ਸੀ ਕਿ ਵੀ ਸਾਨੂੰ ਟਾਈਮ ਦਿਆ ਕਰੋ, ਭਾਈ ਸਾਹਿਬ ਨੂੰ ਖੁੱਲ੍ਹਾ ਆ, ਜਦੋਂ ਵੀ ਇਹਨਾਂ ਨੇ ਆਉਣਾ ਸਾਡੇ ਨਾਲ ਸੰਪਰਕ ਕਰਨ, ਜਦੋਂ ਇਹਨਾਂ ਕੋਲ ਟਾਈਮ ਹੋਵੇਗਾ ਜਾਂ ਅਸੀਂ ਪ੍ਰੋਗਰਾਮ ਬਣਾਵਾਂਗੇ ਇਹਨਾਂ ਦੇ ਨਾਲ ਸੰਪਰਕ ਕਰ, ਇਹਨਾਂ ਦਾ ਪ੍ਰੋਗਰਾਮ ਪੱਕਾ ਜੀ, ਜਦੋਂ ਆਉਣਾ ਚਾਹੁਣ ਤਾਂ ਆ ਸਕਦੇ ਆ ਜੀ। ਸਾਰੀ ਸੰਗਤ ਦਾ ਇੱਕ ਵਾਰੀ ਫਿਰ ਧੰਨਵਾਦ। ਮੈਂ ਸੋਢੀ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ, ਭਾਈ ਸਾਹਿਬ ਦਵਿੰਦਰ ਸਿੰਘ ਜੀ ਨੂੰ ਵੀ ਸਰੋਪੇ ਦੇਣੇ ਆ, ਤੁਸੀਂ ਵੀ ਨਾਲ ਆ ਜਾਓ, ਅਤੇ ਭਾਈ ਹਰਚਰਨ ਸਿੰਘ ਜੀ ਨੂੰ ਵੀ ਅਤੇ ਭਾਈ ਸਾਹਿਬ ਜੀ ਨੂੰ ਵੀ, ਸਾਰਿਆਂ ਨੂੰ ਬੇਨਤੀ ਹੈ ਜਥੇ ਨੂੰ ਕਿ ਆਓ ਅਤੇ ਸਰੋਪੇ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ ਧੰਨਵਾਦੀਆਂ ਸਰਵੋਂ ਸਿੰਘ ਸੋਢੀ ਦੇ, ਜਿਨ੍ਹਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਬਾਕੀ ਗੁਰਦੁਆਰਾ ਪ੍ਰਬੰਧਕ ਜੀ ਤੋਂ ਵੀ ਬੇਨਤੀ ਕੀਤੀ ਜਾਂਦੀ ਆ, ਜਿਹੜੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਬਣੀ ਆ, ਸਮੂਹ ਸੰਗਤ ਦੀ ਆ, ਇਹਦੇ ਵਿੱਚ ਕੋਈ ਵੀ ਮਾਝਾ ਦੁਆਬਾ ਦਾ ਕੋਈ ਵੀ ਮਾਲਵਾ ਨਹੀਂ ਹੈ, ਸਾਰੀ ਸੰਗਤ ਦੀ ਆ। ਸੰਗਤ ਦੇ ਸਹਿਯੋਗ ਨਾਲ ਹੀ ਇਹ ਜੋ ਸਮਾਗਮ ਕੀਤੇ ਗਏ ਨੇ, ਆਉਣ ਵਾਲੇ ਸਾਲ ਵੀ ਇਸ ਤਰ੍ਹਾਂ ਹੀ ਸਮਾਗਮ ਕੀਤੇ ਜਾਣਗੇ। ਸੋ ਹੁਣ ਅਸੀਂ ਬੇਨਤੀ ਕਰਦੇ ਹਾਂ ਗੁਰੂ ਘਰ ਦੀ ਬਖਸ਼ਿਸ਼ ਸਰੂਪੋਂ ਲੈਣ ਦੀ, ਭਾਈ ਦਵਿੰਦਰ ਸਿੰਘ ਜੀ ਸੋਢੀ, ਹਰਚਰਨ ਸਿੰਘ ਜੀ ਖਾਲਸਾ, ਸਾਰਿਆਂ ਨੂੰ ਬੇਨਤੀ ਆ ਸਰੂਪੋਂ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ ਸਤਿ ਅਕਾਲ। ਬੋਲੇ

নেহাল। নেহাল হ্রিয়াকাল বলে।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਮੈਂ ਧੰਨਵਾਦ ਕਰਨਾ ਭੁੱਲ ਗਿਆ ਆਪਣੇ ਰਾਗੀ ਸਿੰਘ ਤਾਰਾ ਸਿੰਘ ਜੀ ਹੁਣਾਂ ਦਾ। ਇਹਨਾਂ ਦਾ ਬੜਾ ਸਹਿਯੋਗ ਸੀਗਾ, ਇਹਨਾਂ ਨੇ ਜਥਿਆਂ ਦੀ ਬੜੀ ਟੇਕ ਕੇਅਰ ਕੀਤੀ, ਏਅਰਪੋਰਟਾਂ ਤੋਂ ਚੱਕਿਆ, ਹੁਣ ਵੀ ਛੱਡਣਾ, ਅਤੇ ਬੜਾ ਇਹਨਾਂ ਨੇ ਬੁਕਿੰਗ ਜਦੋਂ ਕਰਨੀ ਸੀਗੀ ਉਦੋਂ ਵੀ ਇਹਨਾਂ ਨੇ ਜਥੇ ਦੇ ਵਿੱਚ ਬੜਾ ਸਹਿਯੋਗ ਦਿੱਤਾ। ਇਹਦਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੇ ਸਤਸੰਗ ਜੀ, ਅੱਜ ਭਾਈ ਦਵਿੰਦਰ ਸਿੰਘ ਸੋਢੀ ਜੀ ਦਾ ਆਖਰੀ ਦੀਵਾਨ ਹੈ। ਵੱਖ ਸੰਗਤਾਂ ਨੂੰ ਜੋ ਆਉਣ ਵਾਲੇ ਪ੍ਰੋਗਰਾਮ ਗੁਰੂ ਘਰ ਦੇ ਦੱਸ ਦਿੱਤੇ ਗਏ ਨੇ, ਸਭ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਗੁਰਦੁਆਰਾ ਪਰਮਜੋਤ ਜੀ ਸਾਰਿਆਂ ਦਾ ਜੀ ਬਹੁਤ ਹੈ, ਜੋ ਸ਼੍ਰੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵਿੱਚ ਹਾਜ਼ਰੀਆਂ ਭਰ ਰਹੇ ਨੇ। ਦਾਸ ਕੋ ਬੋਲਦੇ ਹਾਂ, ਕਿਸੇ ਪ੍ਰਕਾਰ ਦੀ ਗਲਤੀ ਹੋਈ ਸੂ ਸੰਗਤ ਗੁਰੂ ਮਹਾਰਾਜ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਹੁਣ ਭਾਈ ਸਾਹਿਬ ਨੂੰ ਖੁੱਲ੍ਹਾ ਹੀ ਸਮਾਂ ਆ, 2 ਵਜੇ ਤੱਕ ਕਰ ਲੈਣ, 2:30 ਵਜੇ ਤੱਕ ਕਰਨ, ਜਿੰਨਾ ਵੀ ਇਹਨਾਂ ਦਾ ਮਾਨਿਆ ਸੰਗਤਾਂ ਨੂੰ ਵੱਧ ਵੱਧ ਤੋਂ ਵੱਧ ਸ਼ਬਦ ਕੀਰਤਨ ਸਰਵਣ ਕਰਾਉਣ। ਆਓ ਇਹਨਾਂ ਭਾਈ ਬਲਵਿੰਦਰ ਸਿੰਘ ਸੋਢੀ ਤੋਂ ਸ਼ਬਦ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਤਸ਼ਾਹ ਜੀ ਨੇ ਨਦਰ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ ਮਨਾਉਣ ਲਈ ਗੁਰੂ ਦੀ ਗੋਦ ਵਿੱਚ ਮਿਲ ਬੈਠੇ ਹਨ। ਆਓ ਸਤਸੰਗੀਓ, ਮਨਾਂ ਦੀਆਂ ਬਿਰਥੀਆਂ ਉਹ ਮੌ ਸਾਹਿਬ ਅਤੇ ਬਿਲਗੇ ਦੀ ਧਰਤੀ ਜਿੱਥੇ ਮਹਾਰਾਜ ਜੀ ਦਾ ਵਿਆਹ ਹੋਇਆ ਉੱਥੇ ਲੈ ਚੱਲੀਏ ਅਤੇ ਮਹਿਸੂਸ ਕਰੀਏ ਵੀ ਗੁਰੂ ਗ੍ਰੰਥ ਸਾਹਿਬ ਆਪ ਗੁਰੂ ਅਰਜਨ ਹੋ ਕੇ ਬੈਠੇ ਨੇ ਅਤੇ ਅਸੀਂ ਵਿਆਹ ਪੁਰਬ ਵਿੱਚ ਹੀ ਬੈਠੇ ਹਾਂ ਅਤੇ ਤੁਹਾਨੂੰ ਵਿਆਹ ਦਾ ਹੀ ਸਾਰਾ ਕੀਰਤਨ ਮੈਂ ਸੁਣਾਵਾਂ ਅਤੇ ਨਾਲ ਵਿਆਹ ਦਾ ਮਹਾਰਾਜ ਜੀ ਦਾ ਇਤਿਹਾਸ। ਮਨਾਂ ਦੀ ਇਕਾਗਰਤਾ ਬਣ ਜਾਏ, ਤੁਹਾਡੀ ਅਸੀਸ ਮਿਲ ਜਾਏ, ਕੀਰਤਨ ਵਿੱਚ ਰਸ ਆਏ ਅਤੇ ਅਸੀਸ ਵਜੋਂ ਪਿਆਰ ਸਹਿਤ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿਮਰਨ, ਉਪਰੰਤ ਜਿਵੇਂ ਗੁਰੂ ਅਰਜਨ ਦੇਵ ਜੀ ਕਿਰਪਾ ਕਰਨਗੇ।

ਵੱਡੇ ਘਰ 'ਚ ਵਧਾਈਆਂ ਦੇਣ ਆਏ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਵਧਾਈਆਂ ਦੇਣ ਜਾਂਦੇ ਹੋ ਨਾ, ਅਗਲੇ ਦੀ ਸੋਭਾ 'ਚ ਦੋ ਚਾਰ ਵਚਨ ਬੋਲਦੇ ਹੋ। ਜਿਹਦੇ ਲਈ ਅੱਜ ਤੁਸੀਂ ਬੋਲ ਜਾਣਾ ਹੈ ਨਾ, ਫਿਰ ਸੰਕਟ ਜੋਨ ਗਰਵ ਨਾ ਆਇਓ। ਸਾਰੇ ਮਿਲ ਕੇ ਵਧਾਈਆਂ ਦੇਈਏ, ਕੋਈ ਰਸਨਾ ਬਾਂਝੀ ਨਾ ਰਹੇ। ਮੈਂ ਤੁਹਾਨੂੰ ਉਹੀ ਕੀਰਤਨ ਸੁਣਾਵਾਂ ਦੱਸ ਰਹੇ, ਕਿਉਂਕਿ ਮੇਰਾ ਨਗਰ ਹੈ, ਮੈਂ ਇੰਜ ਕਹਿ ਲਵਾਂ ਮਹਾਰਾਜ ਜੀ ਦੇ ਸਹੁਰਿਆਂ ਤੋਂ ਹੈ। ਉੱਥੇ ਹੁਣੀ ਆ ਦਿਨ ਸ਼ੁਰੂ ਹੋ ਗਏ ਨੇ, ਉੱਥੇ 2, 3 ਤੇ 4 ਤਰੀਕ ਬਿਲਗੇ ਵਿੱਚ ਮਹਾਰਾਜ ਰੁਕੇਸ਼ਵਰ ਅਤੇ 5, 6, 7 ਮੌਸਮ ਜਿਹੜਾ ਕੀਰਤਨ ਦੱਸ ਰਹੇ ਉੱਥੇ ਬਹਿ ਕੇ ਕਰਦੇ ਨੇ, ਉਹੀ ਮੈਂ ਤੁਹਾਨੂੰ ਸੁਣਾਵਾਂਗਾ। ਅਤੇ ਕੀਰਤਨ ਆਪਾਂ ਸਾਰੇ ਕੀਰਤਨੀ ਬਣ ਕੇ ਗੁਰੂ ਜੀ ਦੀ ਸਭ ਨੇ ਖੁਸ਼ੀ ਲੈਣੀ ਹੈ। ਗੁਰੂ ਅਰਜਨ ਦੇਵ ਸਦਾ ਹੀ ਧੰਨ ਨੇ,

ਜੋੜਿਓ ਮਨਾਂ ਦੀਆਂ ਬਿਰਤੀਆਂ ਕੀਰਤਨ ਵਿੱਚੋਂ ਦਰਸ਼ਨ ਕਰਿਓ। ਸੋਹਣੇ ਰਥ ਦੇ ਉੱਤੇ ਗੁਰੂ ਅਰਜਨ ਦੇਵ ਜੀ ਤੇ ਪ੍ਰਾਤ ਵਿੱਚ ਕੌਣ ਨੇ? ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਬਾਬਾ ਸੰਘ ਜੀ, ਸਾਈਂ ਮੀਆਂ ਮੀਰ ਜੀ, ਹੋਰ ਵੀ ਐਸੀਆਂ ਬੰਦਗੀ ਵਾਲੀਆਂ ਰੂਹਾਂ।

ਉਸ ਬਰਾਤ ਦੇ ਵਿੱਚ ਆ ਰਹੀਆਂ ਨੇ। ਜਦੋਂ ਇਹ ਬਰਾਤ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਸੀ, ਨਕੋਦਰ ਮਾਲੜੀ ਤੋਂ ਹੁੰਦਿਆਂ ਹੋਇਆ ਬਿਲਗੇ ਤੋਂ ਪਹਿਲਾਂ ਇੱਕ ਪਿੰਡ ਆਉਂਦਾ ਹੈ। ਉਸ ਵੇਲੇ ਉਹ ਬਹੁਤ ਵੱਡਾ ਪਿੰਡ ਸੀ, ਇੱਕ ਸ਼ਹਿਰ ਸੀ। ਗੁਰੂ ਜੀ ਨੇ ਸੋਚਿਆ ਇੱਥੇ ਰੋਕ ਲੈਂਦੇ ਹਾਂ। ਜਦੋਂ ਉਹ ਬਰਾਤ ਰੁਕਣ ਲੱਗੀ ਨਾ, ਤੇ ਪਿੰਡ ਵਾਲੇ ਕੀ ਕਹਿੰਦੇ, ਕਹਿੰਦੇ ਮਹਾਰਾਜ ਅੱਗੇ ਇੱਕ ਬਹੁਤ ਵੱਡਾ ਸ਼ਹਿਰ ਹੈ, ਤੁਸੀਂ ਉੱਥੇ ਚਲੇ ਜਾਓ। ਸੋਚਣ ਲੱਗੇ ਸਾਧੂਆਂ ਦੀ ਮੰਡਲੀ ਇੱਥੇ ਬਹਿ ਗਈ, ਪਤਾ ਨਹੀਂ ਕਿੰਨੇ ਦਿਨ ਨਾ ਉੱਠਣਾ, ਕਿਉਂਕਿ ਬਰਾਤੀ ਐਸੇ ਨੇ, ਕਿਸੇ ਦੇ ਗੱਲ ਵਿੱਚ ਸਿਮਰਨਾ, ਕਿਸੇ ਦੇ ਹੱਥ ਵਿੱਚ ਸਿਮਰਨਾ ਹੈ। ਕੋਈ ਰੱਬੀ ਰੂਹਾਂ ਨੇ, ਕੋਈ ਰੱਬ ਜੀ ਦੇ ਨਾਮ ਦੇ ਦੀਵਾਨੇ ਨੇ, ਕਿਦਾਨੇ ਨੇ, ਕਿਤੇ ਇੱਥੇ ਨਾ ਬੈਠੇ ਰਹਿਣ। ਅੱਗੇ ਬਹੁਤ ਵੱਡਾ ਸ਼ਹਿਰ ਹੈ, ਤੁਸੀਂ ਉੱਥੇ ਚਲੇ ਜਾਓ। ਗੁਰੂ ਅਰਜਨ ਦੇਵ ਮਹਾਰਾਜ ਸੋਹਣੀ ਬਰਾਤ ਲੈ ਕੇ ਬਿਲਗੇ ਵਿੱਚ ਆ ਗਏ ਤੇ ਕੀ ਵੇਖਦੇ ਨੇ, ਇੱਥੇ ਤੇ ਸੱਤ ਕੁੱਲੀਆਂ ਨੇ। ਗਰੀਬ ਲੋਕ ਕੁੱਲੀਆਂ ਦੇ ਵਿੱਚ ਰਹਿੰਦੇ ਨੇ, ਪਰ ਸੰਗਤ ਜੀ ਇਹਨਾਂ ਗਰੀਬਾਂ ਨੂੰ, ਇਹਨਾਂ ਕੁੱਲੀਆਂ ਵਾਲਿਆਂ ਨੂੰ ਗੁਰੂ ਅਰਜਨ ਦੇਵ ਜੀ ਦੀ ਬਰਾਤ ਵੇਖ ਕੇ ਚਾਹ ਚੜ ਗਿਆ। ਉਹ ਤੇ ਸਾਰੇ ਇਕੱਠੇ ਹੋ ਕੇ ਆ

ਉੱਥੇ ਲੈ ਜਾਓ ਮਨਾਂ ਦੀਆਂ ਬਿਰਤੀਆਂ, ਕਿਉਂਕਿ ਉਦੋਂ ਤੱਕ ਗੁਰੂ ਨਾਨਕ ਦੇ ਘਰ ਦੀ ਸੋਭਾ ਘਰ ਘਰ ਤੱਕ ਪੁੱਜ ਗਈ ਸੀ। ਜਦੋਂ ਉਹਨਾਂ ਗਰੀਬਾਂ ਵੇਖਿਆ ਨਾ ਵੀ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ

ਤਿੰਨ ਦਿਨ ਮਹਾਰਾਜ ਉੱਥੇ ਰਹੇ। ਜਦੋਂ ਤੀਜੇ ਦਿਨ ਤੁਰਨ ਲੱਗੇ ਨਾ ਤੇ ਉਹਨਾਂ ਗਰੀਬਾਂ ਹੱਥ ਜੋੜੇ, ਪਾਤਸ਼ਾਹ ਸਾਡਾ ਇੱਕ ਦੁੱਖ ਕੱਟ ਜਾਓ। ਸੰਗਤ ਜੀ, ਜੇ ਕੋਈ ਆਖੇ ਨਾ ਵੀ ਗੁਰੂ ਅਰਜਨ ਦੇਵ ਜੀ ਦੀ ਕੋਈ ਕਰਾਮਾਤ ਵੇਖਣੀ ਹੈ ਤੇ ਮੈਂ ਕਹਿੰਦਾ ਉਹ ਮੇਰੇ ਪਿੰਡ ਮਿਲ ਗਿਆ ਆ ਕੇ ਵੇਖ ਲਵੇ। ਗੁਰੂ ਅਰਜਨ ਦੇਵ ਜੀ ਦਾ ਅਲਾਹੀ ਵਰਦਾਨ। ਗੁਰੂ ਅਰਜਨ ਦੇਵ ਜੀ ਕਿਵੇਂ ਸਮੇਂ ਨੂੰ ਬਦਲ ਕੇ ਰੱਖ ਰਹੇ ਨੇ।

ਨੂੰ ਵੀ ਹਰੇਕ ਸਾਲ ਅੱਗ ਲੱਗ ਜਾਂਦੀ ਹੈ, ਸੜ ਕੇ ਸੁਆਹ ਹੋ ਜਾਂਦੀ ਹੈ। ਸੱਤ ਖੁੱਲੀਆਂ ਸਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੁਝ ਸਿਰ ਸੋਚੇ, ਫਿਰ ਕੀ ਕਹਿੰਦੇ, ਕਹਿੰਦੇ ਵੀ ਇਹ ਤੇ ਕਿਸੇ ਬੰਦਗੀ ਵਾਲੇ ਨੇ ਬਚਨ ਕੀਤੇ ਹੋਏ ਨੇ, ਇਹ ਤਾਂ ਬੰਦਗੀ ਵਾਲੇ ਨੇ ਬਚਨ ਕੀਤੇ ਹੋਏ ਨੇ। ਇਹ ਵੀ ਮੈਂ ਤੁਹਾਨੂੰ ਸੁਣਾਵਾਂ। ਦੋ ਭਰਾ ਹੋਏ ਨੇ ਬੇਗਾ ਤੇ ਤੇਗਾ, ਜਿਨ੍ਹਾਂ ਦੇ ਨਾਂ ਤੇ ਇਹ ਪਿੰਡ ਬਣੇ ਹੋਏ ਨੇ। ਬੇਗੇ ਦੇ ਨਾਂ ਤੇ ਬਿਲਗਾ ਬਣਿਆ ਹੋਇਆ ਹੈ ਤੇ ਤੇਗੇ ਦੇ ਨਾਂ ਤੇ ਤਲਵੜ ਪਿੰਡ ਹੈ। ਦੋਨੋਂ ਬਹੁਤ ਬੰਦਗੀ ਵਾਲੇ ਸਨ। ਇੱਕ ਦਿਨ ਦੋਨਾਂ ਦਾ ਆਪਸ ਵਿੱਚ ਕੋਈ ਮਨ ਮਟਾਵ ਹੋ ਗਿਆ ਤੇ ਦੋਨੋਂ ਸੋਚਣ ਲੱਗੇ ਵੀ ਅਸੀਂ ਹੁਣ ਵੱਖਰੇ ਵੱਖਰੇ ਹੋ ਜਾਣਾ। ਕੀ ਬਿਉਂਤ ਬਣਾਈ ਵੀ ਜਿੰਨੀ ਜਗ੍ਹਾ ਤੂੰ ਬਗੜ ਵਗੜ ਲਵੇਂਗਾ ਓਨੀ ਜਗ੍ਹਾ ਤੇਰੀ, ਤੇ ਜਿੰਨੀ ਜਗ੍ਹਾ ਮੈਂ ਵਗੜ ਲਵਾਂਗਾ ਓਨੀ ਜਗ੍ਹਾ ਮੇਰੀ। ਤੇ ਬੇਗੇ ਨੇ ਆਪਣੀ ਜਗ੍ਹਾ ਵਗੜ ਲਈ ਹੈ। ਮਨ ਵਿੱਚ ਥੋੜ੍ਹਾ ਘਰ ਦਾ ਕਲੇਸ਼ ਵੀ ਹੈ, ਦੁਬਦਾ ਵੀ ਹੈ। ਜਦੋਂ ਘਰ ਆਇਆ ਘਰ ਵਾਲੀ ਕਹਿੰਦੀ ਕਿੰਨੀ ਕੁ ਜਗ੍ਹਾ ਵਗੜ ਲਈ ਹੈ, ਉਹ ਕਹਿੰਦਾ ਬਥੇਰੀ ਅੱਗ ਲਾ ਆਇਆ। ਸੰਗਤ ਜੀ, ਉਸ ਬੰਦਗੀ ਵਾਲੇ ਦੇ ਮੂੰਹ ਵਿੱਚੋਂ ਨਿਕਲਿਆ ਬਚਨ ਤੇ ਉੱਥੇ ਅੱਗ ਲੱਗਣ ਲੱਗ ਪਈ। ਹੁਣ ਤੱਕ ਵੀ ਸਾਡੇ ਬਜ਼ੁਰਗ ਦੱਸਦੇ ਨੇ ਵੀ ਅੱਗ ਹੁਣ ਤੱਕ ਵੀ ਉੱਥੇ ਲੱਗ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਇਹ ਕਿਸੇ ਬੰਦਗੀ ਵਾਲੇ ਦੇ ਬੋਲ ਹੋਏ ਨੇ, ਅੱਗ ਲੱਗਣੀ ਹੌਲੀ ਹੌਲੀ ਹਟ ਜਾਏਗੀ ਪਰ ਉਹ ਅੱਗ ਕਿਸੇ ਦਾ ਨੁਕਸਾਨ ਨਹੀਂ ਕਰੇਗੀ। ਅੱਗ ਨੁਕਸਾਨ ਨਹੀਂ ਕਰੇਗੀ ਕਿਸੇ ਦਾ ਹੌਲੀ।

0: ਜਿਹੜੇ ਤੁਸੀਂ ਉਸ ਇਲਾਕੇ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਭਾਗਾ ਵਾਲੇ, ਜਿਨ੍ਹਾਂ ਨਹੀਂ ਕੀਤੇ ਤੁਸੀਂ ਜ਼ਰੂਰ ਕਰਕੇ ਆਏ। ਜਦੋਂ ਉਹਨਾਂ ਬਸਤਰਾਂ ਅੱਗੇ ਖਲੋ ਜਾਈਦਾ ਹੈ ਨਾ, ਇੰਜ ਲੱਗਦਾ ਜਿਵੇਂ ਗੁਰੂ ਅਰਜਨ ਦੇਵ ਜੀ ਪ੍ਰਤੱਖ ਵਰਤ ਰਹੇ ਹੋ।
1: ਵਾਹਿਗੁਰੂ।
0: ਦਸ ਸਾਲ ਉਹਨਾਂ ਬਸਤਰਾਂ ਦੀ ਸੇਵਾ ਕਰਦੇ ਰਹੇ, ਕਿਉਂਕਿ ਹੁਣ ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਕੋਲ ਹੈ, ਬਹੁਤ ਸੋਹਣਾ ਪ੍ਰਬੰਧ ਹੈ, ਪਰ ਪਹਿਲਾਂ ਅਸੀਂ ਪਿੰਡ ਵਾਲੇ ਸ਼ਬਾਲ ਕਰਦੇ ਸੀ। 10 ਸਾਲ ਉਹਨਾਂ ਬਸਤਰਾਂ ਦੀ ਸੇਵਾ, ਹੁਣ ਵੀ ਦੱਸ ਰਹੇ। ਕਿਤੇ ਵੀ ਹੋਣ ਸੰਗਤ ਜੀ, ਹਰੇਕ ਸੰਗਰਾਂਦ ਦੀ ਰਾਤ ਦੱਸ ਰਹੇ ਉੱਥੇ ਬੈਠ ਕੇ ਕੀਰਤਨ ਕਰਦੇ ਨੇ।
1: ਵਾਹਿਗੁਰੂ।

ਪਿਲਕੇ ਦਾ ਇਤਿਹਾਸ ਜਾਂ ਗੁਰੂ ਅਰਜਨ ਦੇਵ ਜੀ ਦੀ ਬਰਾਤ, ਜਿੰਨੀਆਂ ਬਾਤਾਂ ਸੁਣਾ ਰਿਹਾ ਮੈਂ ਸਾਰੀਆਂ ਨਿਸ਼ਾਨੀਆਂ ਉਹਦੇ ਵਿੱਚ ਦਿਖਾਈਆਂ ਹੋਈਆਂ ਨੇ। ਜਿਵੇਂ ਮੈਂ ਰਾਤੀ ਤੁਹਾਨੂੰ ਦੱਸਿਆ ਸੀ, ਉਹ ਰੱਥ ਜਿਸ ਰੱਥ ਦੇ ਵਿੱਚ ਗੁਰੂ ਅਰਜਨ ਦੇਵ ਦੀ ਬਰਾਤ ਲੈ ਕੇ ਆਏ ਸਨ, ਭਾਈ ਆਕੁਲ ਹੋਇਆ ਹੈ, ਉਹ ਰੱਥ ਚਲਾ ਰਿਹਾ ਸੀ। ਉਹ ਬਠਿੰਡੇ ਦੇ ਲਾਗੇ ਪਿੰਡ ਭਾਈ ਰੂਪਾ ਹੈ, ਉਸ ਰੂਪੇ ਦੇ ਰਹਿਣ ਵਾਲਾ ਸੀ। ਅੱਜ ਵੀ ਉਹਦੇ ਘਰ ਉਹ ਰੱਥ ਖੜਾ ਹੈ। ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਗੁਰੂ ਸਾਹਿਬ ਦੇ ਕੋਲ ਸਨ, ਉਹਨਾਂ ਦੇ ਕੋਲ ਸੀ। ਉਹ ਵੀ ਤੁਸੀਂ ਯੂਟਿਊਬ 'ਤੇ ਜਦੋਂ ਇਹ ਮੂਵੀ ਵੇਖੋਗੇ ਨਾ, ਮਹਾਰਾਜ ਜੀ ਦੇ ਹੱਥ ਵਿੱਚ ਜਿਹੜਾ ਸਲੋਤਰ ਪਕੜਿਆ ਸੀ, ਜਿਹੜਾ ਉਸ ਰੱਥ ਦੇ ਉੱਤੇ ਕੱਪੜਾ ਪਾਇਆ ਹੋਇਆ ਸੀ, ਮਾਤਾ ਗੰਗਾ ਜੀ ਦੀ ਮਾਂ ਧਨਵੰਤੀ ਦੇਵੀ ਜਦੋਂ ਆਪਣੇ ਸ਼ਗਨ ਵਿਹਾਰ ਕਰਦੇ ਤਾਂ ਹੱਥ ਲਾਉਂਦੇ ਨੇ ਸ਼ਗਨ ਵਾਲਿਓ, ਸਾਰਾ ਕੁਝ ਉਹਦੇ 'ਤੇ ਲੱਗਾ ਹੋਇਆ ਹੈ। ਗੁਰੂ ਅਰਜਨ ਦੇ ਮਹਾਰਾਜ ਬਿਲਗੇ ਦੀ ਸੰਗਤ ਨੂੰ ਕੁੜਤਾ ਪਜਾਮਾ ਸਿਮਰਨਾ ਸੇਲੀ ਟੋਪੀ ਚੰਦਨ ਦੀ ਚੌਂਕੀ ਰੁਮਾਲ ਅਤੇ ਬਟੂਆ ਦੇ ਕੇ, ਸੰਗਤ ਜੀ ਗੁਰੂ ਅਰਜਨ ਦੇਵ ਜੀ ਦੀ ਬਰਾਤ ਨਾ,

ਤੇ ਜਦੋਂ ਸੰਗਤ ਜੀ ਉਹਨਾਂ ਬਰਾਤ ਵੇਖੀ ਸਾਰੇ ਸਾਧੂ ਸੰਤ ਨੇ ਕਿਸੇ ਦੇ ਹੱਥ ਵਿੱਚ ਮਾਲਾ, ਕਿਸੇ ਦੇ ਗਲ ਵਿੱਚ ਸਿਮਰਨਾ, ਕਿਸੇ ਦਾ ਸਾਧੂਆਂ ਵਾਲਾ ਲਿਬਾਸ, ਕੋਈ ਜੱਪੀ ਕੋਈ ਤੱਪੀ ਤੇ ਪਿੰਡ ਦਾ ਚੌਧਰੀ ਫਰੋਜ਼।

0: ਜਿਹਨੂੰ ਕਹਿਣ ਲੱਗਾ ਕ੍ਰਿਸ਼ਨ ਚੰਦ, ਉਹ ਇਹਨਾਂ ਸਾਧੂਆਂ ਨਾਲ ਆਪਣੀ ਬੱਚੀ ਨੂੰ ਤੋਰਨ ਲੱਗਾ ਹੈ।
1: ਵਾਹਿਗੁਰੂ,
0: ਕਿਸੇ ਨਾ ਕਿਸੇ ਤਰੀਕੇ ਇਹ ਬਰਾਤ ਮੋੜ ਦੇ। ਕਿੱਥੇ ਸਾਧੂਆਂ ਨਾਲ ਆਪਣੀ ਬੱਚੀ ਨੂੰ ਭੇਜਣ ਲੱਗਾ ਹੈ। ਸੰਗਤ ਜੀ, ਉਹਦੀ ਮੱਤ ਫਿਰ ਗਈ, ਉਹਨੇ ਕੀ ਬਿਉਂਤ ਬਣਾਈ। ਉਹ ਕਹਿੰਦਾ ਜੀ, ਸਾਡੇ ਪਿੰਡ ਦਾ ਰਿਵਾਜ਼ ਹੈ,

0: ਆਪਣੀ ਬੱਚੀ ਨਾਲ ਪਾਉਂਦੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਨਾ ਹੋਵੇ, ਰਿਸ਼ਤੇਦਾਰੀ ਅਤੇ ਪਿਆਰ ਦੇ ਨਾਤੇ ਹੁੰਦੇ ਨੇ, ਇਹ ਤਾਂ ਪਿਆਰ ਦੇ ਸੌਦੇ ਨੇ, ਇਹ ਤਾਂ ਸ਼ਰਤਾਂ ਨਾਲ ਵਿਆਹ ਕਰਦੇ ਪਏ ਨੇ, ਇੱਥੇ ਥੋੜ੍ਹੀ ਅਸੀਂ ਵਿਆਹ ਕਰਨਾ। ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਤੁਹਾਡੇ ਲਈ ਕਿਹੜੀ ਵੱਡੀ ਗੱਲ ਹੈ, ਕੀ ਨਾ ਪੱਟਦੇ ਹੋ। ਸੰਗਤ ਦੀ ਉਹ ਕੀਲਾ ਨਹੀਂ ਸੀ, ਉਹ ਤੇ ਗੁਰੂ ਅਰਜਨ ਦੇਵ ਜੀ ਦੀ ਵਰਾਤ ਮੋੜ ਨਹੀਂ ਚਾਹੁੰਦੇ ਸੀ। ਇੱਕ ਦਰਖਤ ਨੂੰ ਉੱਤੇ ਕੀਲੇ ਦੀ ਨੁਮਾ ਘੜਿਆ ਹੋਇਆ ਸੀ, ਸੋਚਿਆ ਪੱਟਿਆ ਨਹੀਂ ਜਾਏਗਾ ਤੇ ਬਰਾਤ ਵਾਪਸ ਮੁੜ ਜਾਏਗੀ। ਗੁਰੂ ਅਰਜਨ ਦੇਵ ਜੀ ਘੋੜੇ ਤੇ ਬੈਠੇ ਨੇ, ਤੁਸੀਂ ਜਦੋਂ ਉੱਥੇ ਜਾਂਦੇ ਹੋ ਨਾ, ਇਹ ਸਾਰੀਆਂ ਨਿਸ਼ਾਨੀਆਂ ਨੇ, ਤੇ ਮਾਤਾ ਜੀ ਦਾ ਘਰ ਵੀ ਹੈ, ਇਹ ਘੋੜੇ ਦੀ ਜਗ੍ਹਾ ਕੀਲੇ ਵਾਲੀ ਵੀ ਹੈ। ਗੁਰੂ ਅਰਜਨ ਦੇਵ ਮਹਾਰਾਜ ਘੋੜੇ ਤੇ ਬਹਿ ਕੇ ਕੀਲੇ ਨੂੰ ਖਿੱਚਦੇ ਨੇ, ਉਹ ਦਰਖਤ ਸੀ ਸੰਗਤ ਜੀ। ਦਰਖਤ ਤਾਂ ਜੜੋਂ ਪਟਿਆ ਗਿਆ, ਪਰ ਗੁਰੂ ਅਰਜਨ ਦੇਵ ਜੀ ਦਾ ਘੋੜਾ ਸ਼ਹੀਦ ਹੋ ਗਿਆ,
1: ਵਾਹਿਗੁਰੂ,
0: ਜਿਹਦੇ ਤੇ ਬੈਠੇ ਸਨ ਉਹ ਘੋੜਾ ਮਰ ਗਿਆ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਵੀ ਹੁਣ ਅਸੀਂ ਇੱਥੇ ਵਿਆਹ ਨਹੀਂ ਕਰਨਾ, ਬਰਾਤ ਵਾਪਸ ਲੈ ਜਾਣੀ ਹੈ। ਜਦੋਂ ਬਰਾਤ ਵਾਪਸ ਤੁਰਨ ਲੱਗੀ ਨਾ, ਮਾਤਾ ਗੰਗਾ ਜੀ ਦੀ ਭੈਣ ਹਰ ਹਾਂ ਉਹਨੇ ਆ ਕੇ ਚਰਨ ਪਕੜ ਲਏ। ਉਹ ਕਹਿਣ ਲੱਗੀ ਪਾਤਸ਼ਾਹ ਕਿ ਗੁਨਾਹ ਮੇਰੇ ਬਾਪੂ ਨੇ ਕੀਤਾ, ਪਰ ਇਹਦੇ ਵਿੱਚ ਮੇਰੀ ਭੈਣ ਦਾ ਤੇ ਕੋਈ ਕਸੂਰ ਨਹੀਂ ਹੈ, ਤੁਸੀਂ ਇਸ ਤਰ੍ਹਾਂ ਨਾ ਕਰੋ, ਮੇਰੀ ਭੈਣ ਗੰਗਾ ਨੂੰ ਲੈ ਕੇ ਜਾਓ, ਵਿਆਹ ਕਰੋ ਇਹਦੇ ਨਾਲ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਨਕਾਰ ਕੀਤੀ। ਬਾਬਾ ਬੁੱਢਾ ਜੀ, ਸੰਗਤ ਜੀ, ਬਾਬਾ ਬੁੱਢਾ ਜੀ ਤੇ ਕਿੰਨੀਆਂ ਬਖਸ਼ਿਸ਼ਾਂ ਨੇ।

ਆਪਣਾ ਮੁੰਡਾ ਲਾ ਦੇ। ਜਦੋਂ ਬਰਾਤ ਮੁੜਨ ਲੱਗੀ ਨਾ ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਲਏ, ਕਹਿੰਦਾ ਪਾਤਸ਼ਾਹ ਵਿਆਹ ਤੁਸੀਂ ਇੱਥੇ ਹੀ ਕਰਨਾ ਹੈ, ਕਿਉਂਕਿ ਸੰਗਤ ਜੀ ਬਾਬਾ ਬੁੱਢਾ ਜੀ ਨੇ ਬਾਬੇ ਨਾਨਕ ਤੋਂ ਲੈ ਕੇ ਇੱਥੇ ਤੱਕ ਗੁਰੂ ਸਾਹਿਬਾਂ ਦੇ ਦਰਸ਼ਨ ਸੇਵਾ ਸੰਭਾਲ ਬਹੁਤ ਨੇੜਤਾ ਬਣੀ। ਬਾਬੇ ਬੁੱਢੇ ਦਾ ਕਿਹਾ ਕੋਈ ਨਹੀਂ ਬੋਲਦਾ। ਬਾਬਾ ਬੁੱਢਾ ਜੀ ਬੇਨਤੀ ਕਰਨ ਲੱਗੇ, ਪਾਤਸ਼ਾਹ ਜੀ ਤੁਸੀਂ ਮਾਤਾ ਗੰਗਾ ਨਾਲ ਹੀ ਵਿਆਹ ਕਰਨਾ ਹੈ। ਫਿਰ ਸੰਗਤ ਜੀ ਜਦੋਂ ਬਾਬਾ ਜੀ ਨੇ ਹੁਕਮ ਕੀਤਾ ਗੁਰੂ ਅਰਜਨ ਦੇਵ ਜੀ ਦਾ ਵਿਆਹ ਮੌ ਸਾਹਿਬ ਦੇ ਵਿੱਚ ਮਾਤਾ ਗੰਗਾ ਜੀ ਦੇ ਨਾਲ ਹੋਇਆ, ਅੱਜ ਜਿਹੜਾ ਤੁਸੀਂ ਦਿਨ ਮਨਾਉਂਦੇ ਪਏ। ਤੇ ਉਸ ਬਰਾਤ ਦੇ ਵਿੱਚ ਕੀਰਤਨ ਕਰਨ ਵਾਸਤੇ ਹੁਣ ਭਾਵਨਾ ਬਣਾਇਓ, ਲਾਵਾਂ ਕੌਣ ਪੜਦੇ ਪਏ ਨੇ? ਬਾਬਾ ਬੁੱਢਾ ਜੀ। ਤੇ ਕੀਰਤਨ ਕੌਣ ਕਰ ਰਹੇ ਨੇ? ਗੁਰੂ ਕੇ ਕੀਰਤਨੀਏ ਭਾਈ ਸੱਤਾ ਤੇ ਬਲਵੰਡਾ ਜੀ। ਹਾਂ, ਮਾਂ ਸਾਹਿਬ ਦੀ ਧਰਤੀ ਤੁਸੀਂ ਬਹੁਤਿਆਂ ਦਰਸ਼ਨ ਕੀਤੇ। ਜਦੋਂ ਆਪਾਂ ਉੱਪਰ ਦਰਬਾਰ 'ਚ ਦਰਸ਼ਨ ਕਰਦੇ ਹਾਂ ਨਾ, ਹੁਣ ਦਰਬਾਰ ਬਹੁਤ ਸੋਹਣਾ ਬਣਿਆ, ਥੱਲੇ ਜਗ੍ਹਾ ਬਣੀ ਜਿੱਥੇ ਮਹਾਰਾਜ ਜੀ ਦਾ ਵਿਆਹ ਹੋਇਆ ਸੀ।

ਤੇ ਗੁਰੂ ਅਰਜਨ ਦੇਵ ਦੀ ਜਿਹੜੀ ਜਿਹੜੀ ਤੁਸੀਂ ਇੱਛਾ ਲੈ ਕੇ ਆਏ ਹੋ ਨਾ, ਮਹਾਰਾਜ ਸਾਰਿਆਂ ਦੀ ਇੱਛਾ ਪੂਰੀ ਕਰ ਦੇਣ। ਤੇ ਆਓ ਝੋਲੀ ਵਿਛਾ ਕੇ, ਅੱਜ ਵੱਡਾ ਦਿਨ ਹੈ ਤੇ ਵੱਡੀਆਂ ਹੀ ਬਖਸ਼ਾਂ ਲੈ ਕੇ ਜਾਣੀਆਂ ਨੇ।

ਸੰਗਤ ਜੀ, ਕੁਝ ਮਿੰਟ ਬਾਕੀ ਨੇ, ਇੱਦਾਂ ਹੀ ਸਮਾਧੀਆਂ ਲਾ ਕੇ ਬੈਠੇ ਰਹਿਣਾ, ਇਹ ਭਾਗਾਂ ਵਾਲਾ ਸਮਾਂ ਹੈ। ਤੁਸੀਂ ਐਵੇਂ ਨਹੀਂ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੁਹਾਡੇ ਵੱਲ ਨਜ਼ਰ ਕੀਤੀ ਹੈ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦਰਵਾਜ਼ਾ ਖੋਲ੍ਹਿਆ, ਤਾਂ ਹੀ ਤੁਸੀਂ ਆਏ ਹੋ। ਕਰਿਓ ਦਰਸ਼ਨ ਗੁਰੂ ਜੀ ਦੇ। ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦਾ ਵਿਆਹ ਸੁਣਿਆ ਤੇ ਵਧਾਈਆਂ ਦੇਣ ਤੁਰ ਪਈਆਂ। ਇੱਕ ਪਿੰਡ ਵਿੱਚੋਂ ਇਕੱਠੀ ਹੋ ਕੇ ਸੰਗਤ ਤੁਰੀ, ਉਹ ਸਮੇਂ ਜਥੇ ਬਣਾ ਕੇ ਤੁਰ ਗਏ ਸਨ। ਤੇ ਇੱਕ ਬਜ਼ੁਰਗ ਬਾਬਾ, ਉਹਨੇ ਨਾਲ ਦਰਸ਼ਨੀ ਭੇਟਾ ਵੀ ਮੰਨ ਲਈ ਹੈ। ਪੁਰਾਣਿਆਂ ਸਮਿਆਂ ਵਿੱਚ ਆਪਣਾ ਦਰਸ਼ਨੀ ਭੇਟਾ ਆਪਾਂ ਕੀ ਰੱਖਦੇ ਸੀ? ਦਾਣੇ, ਗੁੜ, ਆਟਾ। ਹੁਣ ਇਸ ਤਰ੍ਹਾਂ ਦੀ ਦਰਸ਼ਨੀ ਭੇਟਾ ਪੰਡ ਬੰਨੀ ਅਤੇ ਸਿਰ 'ਤੇ ਰੱਖੀ ਅਤੇ ਉਹ ਸੰਗਤ ਨਾਲ ਟੁਰ ਪਿਆ। ਟੁਰਦਾ ਟੁਰਦਾ ਸੰਗਤ ਦੇ ਵਿੱਚੋਂ ਵਿਛੜ ਗਿਆ। ਬੁੱਢਾ ਸਰੀਰ ਸੀ, ਸੰਗਤ ਅਗਾਂਹ ਲੰਘ ਗਈ ਤੇ ਆਪਣਾ ਬੋਝਾ ਉਹ ਪੰਡ ਭਾਰ ਨਾ ਚੌਂਕ ਵਿੱਚ ਰੱਖ ਕੇ ਖਲੋਤਾ ਹੈ। ਸੋਚਦਾ ਕੋਈ ਪਾਂਡੀ ਮਿਲ ਜਾਏ ਤੇ ਉਹਨੂੰ 4 ਪੈਸੇ ਦੇਵਾਂ ਤੇ ਚੁਕਾ ਕੇ ਅੰਮ੍ਰਿਤਸਰ ਤੱਕ ਲੈ ਜਾਵਾਂ। ਇੰਨੇ ਨੂੰ ਕੀ ਵੇਖੇ, ਉਹ ਸਾਹਮਣੇ ਕੋਈ ਤੁਰਿਆ ਹੁੰਦਾ ਹੈ, ਲੰਬੀ ਦਾੜੀ, ਲੰਬਾ ਚੋਲਾ। ਬਾਬਾ, ਕਿਉਂ ਖਲੋਤਾ ਹੈ ਚੌਂਕ ਵਿੱਚ? ਬਈ, ਮੈਂ ਸੰਗਤ ਵਿੱਚੋਂ ਵਿਛੜ ਗਿਆ। ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਨੂੰ ਚੱਲਾ ਸੀ, ਪੰਡ ਮੇਰੇ ਕੋਲ ਭਾਰੀ ਤੇ ਸਰੀਰ ਬੁੱਢਾ। ਬਾਬਾ, ਲਿਆ ਪੰਡ ਤੇਰੀ ਮੈਂ ਚੁੱਕ ਲੈਂਦਾ। ਪੰਡ ਸਿਰ ਤੇ ਚੁੱਕੀ ਤੇ ਨਾਲ ਟੁਰ ਪਿਆ। ਕਿੰਨੇ ਪੈਸੇ ਲਏ? ਆਖਿਆ, ਬਾਬਾ ਜਿਹੜੇ ਇਸ ਰਸਤੇ ਵੱਲ ਨੂੰ ਆਉਂਦੇ ਨੇ ਨਾ, ਮੈਂ ਪੈਸੇ ਨਹੀਂ ਲੈਂਦਾ ਉਹਨਾਂ ਕੋਲੋਂ।

0: ਹਰਿਮੰਦਰ ਦੀਆਂ ਪਰਿਕਰਮਾ ਤੱਕ ਪੁੱਜ ਗਏ ਸੀ। ਉਹ ਕਹਿੰਦਾ ਬਾਬਾ ਆ ਪਈ ਜੀ ਤੇਰੀ ਪਾਣੀ। ਉਧਰ ਗੁਰੂ ਜੀ ਬਹਿੰਦੇ ਨੇ, ਜਿਨ੍ਹਾਂ ਦੇ ਤੂੰ ਦਰਸ਼ਨਾਂ ਨੂੰ ਆਇਆ ਏ ਸਵੇਰੇ ਦਰਸ਼ਨ ਉਧਰ ਜਾ ਕੇ ਕਰਦੇ। ਬਾਬਾ ਬੜਾ ਹੈਰਾਨ, ਕੋਈ ਪਾਂਡੀ ਨੇ ਮੇਰੇ ਕੋਲ ਪੈਸੇ ਨਹੀਂ ਲਏ, ਸਾਰੇ ਰਸਤੇ ਗੁਰੂ ਨਾਨਕ ਦੀਆਂ ਗੱਲਾਂ ਸੁਣਾਉਂਦਾ ਆਇਆ। ਜਦੋਂ ਸਵੇਰ ਹੋਈ ਨਾ, ਕਰਿਓ ਗੁਰੂ ਜੀ ਦੇ ਦਰਸ਼ਨ। ਜਿਹੜੇ ਤੁਸੀਂ ਦਰਸ਼ਨ ਕਰਨ ਇੰਨੇ ਦਿਨ ਗੁਰੂ ਜੀ ਦੇ ਪਿਆਰ 'ਚ ਆਉਂਦੇ ਰਹੇ, ਵੱਡੇ ਭਾਵਾਂ ਵਾਲੇ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਨੇ ਨਾ, ਇੱਦਾਂ ਹੀ ਗੁਰੂ ਅਰਜਨ ਦੇਵ ਜੀ ਬੈਠੇ ਹੋਣਗੇ। ਅਤੇ ਬਾਬਾ ਦੂਰ ਨਮਸਕਾਰ ਕਰਨ ਵਾਸਤੇ ਉਹ ਵੀ ਕਤਾਰ ਵਿੱਚ ਖਲੋਤਾ। ਜਦੋਂ ਉਹਦੀ ਵਾਰੀ ਆਈ ਨਾ, ਅਤੇ ਗੁਰੂ ਅਰਜਨ ਦੇਵ ਜੀ ਦੇ ਸੋਹਣੇ ਮੁਖੜੇ ਵੱਲ ਵੇਖ ਕੇ ਉਹਦੇ ਹੱਥ ਜੁੜ ਗਏ ਅਤੇ ਥੋੜ੍ਹਾ ਸਰੀਰ ਵੀ ਕੰਬ ਰਿਹਾ ਹੈ। ਕੀ ਕਹਿੰਦਾ? ਕਹਿੰਦਾ ਪਾਤਸ਼ਾਹ, ਕੋਈ ਅੰਮ੍ਰਿਤਸਰ ਦੇ ਵਿੱਚ ਇੱਦਾਂ ਦਾ ਬੰਦਾ ਵੀ ਰਹਿੰਦਾ ਜਿਹਦੀ ਸ਼ਕਲ ਤੁਹਾਡੇ ਨਾਲ ਮਿਲਦੀ ਹੋਵੇ?
1: ਵਾਹਿਗੁਰੂ।
0: ਕੋਈ ਇੱਦਾਂ ਦਾ ਹੋਰ ਵੀ ਰਹਿੰਦਾ ਹੈ ਜਿਹਦੀ ਸ਼ਕਲ ਮਿਲਦੀ ਹੋਵੇ ਤੁਹਾਡੇ ਨਾਲ? ਗੁਰੂ ਅਰਜਨ ਦੇਵ ਤ੍ਰਿਠੇ ਉਸ ਬੁੱਢੇ ਸਰੀਰ ਵੱਲ ਵੇਖ ਕੇ ਮੁਸਕਰਾ ਕੇ ਕਹਿਣ ਲੱਗੇ, ਬਾਬਾ ਉਹ ਕੱਲ੍ਹ ਤੇਰੀ ਪੰਡ ਮੈਂ ਹੀ ਚੁੱਕ ਕੇ ਲਿਆਇਆ ਸੀ। ਛੇੜੇ ਇਸ ਰਸਤੇ ਵੱਲ ਨੂੰ ਆਉਂਦੇ ਨੇ ਨਾ, ਉਹਨਾਂ ਨੂੰ ਮੈਂ ਅੱਗੋਂ ਲੈਣ ਚਲਾ ਜਾਂਦਾ। ਸੱਚੀ ਪਿਆਰੇ ਬਾਣੀ ਵਿੱਚ ਆਖਿਆ ਇਹ ਨਾ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਟ ਹੈ। ਜ਼ਰੂਰ ਗੁਰੂ ਅਰਜਨ ਦੇਵ ਜੀ ਵੀ ਤੁਹਾਡਾ ਆਪ ਦਰਵਾਜ਼ਾ ਖੋਲਦੇ ਹੋਣਗੇ, ਤਾਂ ਹੀ ਤੁਸੀਂ ਤਿੰਨ ਦਿਨ ਤੋਂ ਵੱਡੀ ਗਿਣਤੀ 'ਚ ਬੈਠੇ ਹੋ। ਅਤੇ ਮੈਨੂੰ ਸਟੇਜ 'ਤੇ ਸਲਿੱਪ ਆਈ ਗਏ, ਮੈਂ ਤੁਹਾਨੂੰ ਇੱਕ ਗੁਰੂ ਉਪਮਾ ਸੁਣਾਵਾਂ। ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰਦੁਆਰੇ ਪਈ, ਮੇਰੀ ਸਾਖੀ ਦੇ ਨਾਲ ਹੀ ਪ੍ਰਕਰਨ ਮਿਲ ਗਿਆ। ਅਤੇ ਗੁਰੂ ਜੀ ਦੇ ਦਰਸ਼ਨ ਕਰਿਓ, ਫਿਰ ਆਪਾਂ ਸਮਾਪਤੀ ਕਰਾਂਗੇ। ਜਿੱਥੇ ਤੁਸੀਂ ਸਾਰੇ ਭਾਗਾਂ ਵਾਲੇ ਹੋ, ਗੁਰੂ ਅਰਜਨ ਦੇਵ ਦੀ ਖੁਸ਼ੀ ਲੈ ਰਹੇ ਹੋ, ਉੱਥੇ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ, ਇਹਨਾਂ 'ਤੇ ਮੇਰੇ ਗੁਰੂ ਨਾਨਕ ਨੇ ਤਰੁੱਟ ਕੇ ਆਪ ਨਦਰ ਕਰਕੇ ਆ ਸੇਵਾ ਲਈ ਹੈ। ਮੇਰੇ ਵੀਰ ਸਨਮੋਹਨ ਸਿੰਘ ਜੀ ਸੋਢੀ ਸਾਹਿਬ ਜਦੋਂ ਕਨੇਡਾ ਹੁੰਦੇ ਸੀ ਨਾ ਸੰਗਤ ਜੀ, ਉੱਥੇ ਵੀ ਇਸ ਤਰ੍ਹਾਂ ਜਥਿਆਂ ਨੂੰ ਸਦਣਾ ਅਤੇ ਨਾਮ ਦੀ ਸ਼ਹਿਬਰ ਲੱਗਣੀ। ਅੱਜ ਇਹਨਾਂ ਦੇ ਕਰਕੇ ਇੱਥੇ ਵੀ ਤੁਹਾਡੇ ਦਰਸ਼ਨ ਕੀਤੇ ਨੇ, ਅਤੇ ਸੋਢੀ ਸਾਹਿਬ ਜੀ ਦਾ, ਉਹਨਾਂ ਦੇ ਸਾਰੇ ਸਹਿਯੋਗੀਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਅਰਜਨ ਦੇ ਪਾਤਸ਼ਾਹ ਮੇਰਾ ਕਾਰਨ ਇਹ ਪਹਿਲਾ ਸਮਾਗਮ ਨਹੀਂ, ਇਹ ਸਾਲਾਨਾ ਸਮਾਗਮ ਹੋ ਜਾਵੇ। ਗੁਰੂ ਅਰਜਨ ਦੇਵ ਆਪ ਕਿਰਪਾ ਕਰਕੇ ਆ, ਤਿੰਨ ਦਿਨ ਤੋਂ ਇਸ ਤਰ੍ਹਾਂ ਹੀ ਲੱਗਦਾ ਇਹ ਨਾ ਜਿਵੇਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਵਿੱਚ ਆਏ ਹੁੰਦੇ ਹਨ। ਇਹ ਰੰਗ ਭਾਗ ਇਹ ਖੁਸ਼ੀਆਂ ਵਰਤਦੀਆਂ ਰਹਿਣ ਅਤੇ ਅਸੀਸ ਬਖਸ਼ਣਾ। ਜਿਵੇਂ ਉਹਨਾਂ ਦੱਸਿਆ, ਵਿਸ਼ੇਸ਼ ਕਰਕੇ ਇੰਡੀਆ ਤੋਂ ਇਹਨਾਂ ਨੇ ਮੈਨੂੰ ਇਸ ਪ੍ਰੋਗਰਾਮ ਲਈ ਸੱਦਿਆ, ਉੱਥੇ ਵੀ ਸਮਾਗਮ ਚੱਲਦੇ ਨੇ। ਉੱਥੇ ਵੀ ਸਮਾਗਮ ਚੱਲ ਰਹੇ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, 2, 3 ਅਤੇ 4 ਪਿੰਡ ਮਿਲ ਗਏ ਅਤੇ 5, 6, 7 ਜਿੱਥੇ ਮਾਤਾ ਗੰਗਾ ਦਾ ਘਰ ਹੈ। ਇਹ ਸਾਰੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁੰਦੇ ਨੇ, ਪਰ ਇਹਨਾਂ ਕਾਰਜਾਂ ਵਿੱਚ ਤੁਹਾਡੀਆਂ ਅਸੀਸਾਂ ਸਦਕਾ ਕਈ ਸਾਲਾਂ ਤੋਂ ਦਾਸ ਸੇਵਾ ਲੈਂਦੇ ਨੇ। 3 ਤਰੀਕ ਦੀ ਰਾਤ ਨੂੰ ਪਿੰਡ ਬਿਲਗੇ ਦੇ ਵਿੱਚ, ਜਿੱਦਣ ਭਾਈ ਸੱਤੇ ਅਤੇ ਬਲਵੰਡੇ ਨੇ ਉੱਥੇ ਕੀਰਤਨ ਕੀਤਾ, ਗੁਰੂ ਜੀ ਦੀ ਬਰਾਤ ਰੁਕੀ ਸੀ, ਉਸ ਦਿਨ ਦੱਸ ਰਿਹਾ ਵੱਲੋਂ 3 ਤਰੀਕ ਰਾਤ ਨੂੰ ਜੁਲਾਈ ਦੀ ਉੱਥੇ ਕੀਰਤਨ ਦਰਬਾਰ, ਅਤੇ 6 ਤਰੀਕ ਦੀ ਰਾਤ ਜਿੱਥੇ ਮਹਾਰਾਜ ਜੀ ਦਾ ਵਿਆਹ ਹੋਇਆ ਸੀ ਉੱਥੇ ਕੀਰਤਨ ਦਰਬਾਰ, ਅਤੇ 12 ਤਰੀਕ ਨੂੰ ਜੁਲਾਈ ਨੂੰ ਦਿਨੇ ਜਿੱਥੇ ਪਾਤਸ਼ਾਹ ਦੀ ਬਰਾਤ ਰੁਕੀ ਸੀ ਪਿੰਡ ਬਿਲਗੇ। ਹਰੇਕ ਸਾਲ ਤੁਹਾਡੀਆਂ ਅਸੀਸਾਂ ਸਦਕਾ ਦੱਸ ਰਿਆਂ ਦੇ ਸਹਿਯੋਗੀਆਂ ਦੇ ਸਹਿਯੋਗ ਨਾਲ, ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ 5 ਵਿਆਹ ਗਰੀਬ ਲੋੜਵੰਦ ਬੱਚੀਆਂ ਦੇ ਦੱਸ ਰਹੇ ਹਰੇਕ ਸਾਲ ਸੇਵਾ ਲੈਂਦੇ ਨੇ। ਇਹ ਸਾਰੇ ਕਾਰਜ ਤੁਸੀਂ ਬਹੁਤ ਦੂਰ ਬੈਠੇ, ਪਰ ਅੱਜ ਕੱਲ੍ਹ ਸਮਾਂ ਨੈੱਟ ਦਾ ਹੈ, ਦੱਸ ਰਿਹਾ ਦਾ ਚੈਨਲ ਹੈ ਭਾਈ ਦਵਿੰਦਰ ਸਿੰਘ ਸੋਢੀ। ਇਹ ਸਾਰੇ ਪ੍ਰੋਗਰਾਮ ਤੁਸੀਂ ਦੂਰ ਅਮਰੀਕਾ ਵਿੱਚ ਬੈਠੇ ਵੀ ਵੇਖ ਸਕਦੇ ਹੋ। ਇਸੇ ਲਈ ਦੱਸ ਰਿਹਾ ਨੇ ਅੱਜ ਹੀ ਕੀਰਤਨ ਕਰਕੇ ਇੱਥੋਂ ਅਮਰੀਕਾ ਤੋਂ ਸ਼ਾਮ ਨੂੰ ਫਲਾਈਟ ਲੈ ਲੈਣੀ ਹੈ ਅਤੇ ਇਹਨਾਂ ਸਮਾਗਮਾਂ ਵਿੱਚ ਦੱਸ ਰਿਹਾ ਨੇ ਜਾ ਕੇ ਹਾਜ਼ਰੀ ਭਰਨੀ। ਤੁਸੀਂ ਅਸੀਸ ਬਖਸ਼ਣਾ ਮੈਂ ਉਹ ਸਾਰੇ ਸਮਾਗਮ ਨਿਭਾ ਸਕਾਂ। ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਸਨਮੋਹਨ ਸਿੰਘ ਸੋਢੀ ਉਹਨਾਂ ਦੇ ਸਹਿਯੋਗੀ, ਤੁਸੀਂ ਜਦੋਂ ਆਏ ਨਾ ਵੇਖਿਆ ਸੰਗਤ ਜੀ ਉਹੀ ਵਿਆਹ ਵਾਲਾ ਮਾਹੌਲ, ਲੱਡੂ ਜਲੇਬੀਆਂ ਭਾਜੀ, ਇਸੇ ਤਰ੍ਹਾਂ ਅਸੀਂ ਵੀ ਉੱਥੇ ਸਾਰਾ ਕਰਦੇ ਹਾਂ। ਇੰਝ ਮਹਿਸੂਸ ਹੋਵੇ ਵੀ ਗੁਰੂ ਅਰਜਨ ਦੇਵ ਮਾਤਾ ਗੰਗਾ ਜੀ ਆਪ ਵਿੱਚ ਵਰਤ ਰਹੇ। ਇਸ ਤਰ੍ਹਾਂ ਲੱਗ ਵੀ ਰਿਹਾ, ਹੋ ਵੀ ਰਿਹਾ ਹੈ ਅਤੇ ਸ਼ਰਧਾ ਵਾਲੇ ਉਹ ਰਸ ਮਾਣ ਵੀ ਰਹੇ ਨੇ ਗੁਰੂ ਅਰਜਨ ਦੇਵ ਜੀ ਦੀਆਂ ਅਸੀਸਾਂ ਦਾ। ਮਹਾਰਾਜ ਭਾਗ ਲੱਗੇ ਰਹਿਣ ਇੱਥੋਂ ਦੀ ਅਮਰੀਕਾ USA ਰੈਂਟਨ ਗੁਰੂ ਘਰ ਦੀ ਸਾਰੀ ਸੰਗਤ ਦਾ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸੈਕਟਰੀ ਸਾਹਿਬ, ਗੁਰੂ ਘਰ ਦੇ ਵਜ਼ੀਰ, ਹੈੱਡ ਗ੍ਰੰਥੀ ਸੇਵਾਦਾਰ, ਕੀਰਤਨੀਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਜੀ ਅੰਤ ਵਿੱਚ ਅੰਮ੍ਰਿਤਸਰ ਵੱਲ ਜਾਂਦੇ ਰਾਈਓ ਜਾਣਾ ਗੁਰਦੁਆਰੇ ਵੀ ਗੁਰੂ ਕੇ ਕੀਰਤਨੀ ਭਾਈ ਤਾਰਾ ਸਿੰਘ, ਬਹੁਤ ਧੰਨਵਾਦ। ਕਈ ਦਿਨ ਤੋਂ ਸੰਪਰਕ ਬਣਾ ਕੇ ਰੱਖਿਆ ਭਾਈ ਬਚਨ ਸਿੰਘ ਹੋਣਾ ਨੇ ਵੀ, ਜਿੰਨੇ ਕੀਰਤਨ ਕੀਤੇ ਨਾਲ ਬੈਠ ਕੇ ਕਰਾਏ ਬੱਚਿਆਂ ਨੇ ਵੀ, ਸਾਰਿਆਂ ਦਾ ਧੰਨਵਾਦ ਜੀ। ਤੁਸੀਂ ਕੈਸਟਾਂ ਰਾਹੀਂ ਬਹੁਤ ਸੁਣਿਆ, ਆਓ ਅਸੀਸ ਬਖਸ਼ਿਓ ਅਤੇ ਮਨਾਂ ਦੀ ਬਿਰਥੀ ਨਾਲ ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰਿਓ।

0: ਇੰਨੀ ਕੀਰਤਨ ਸੇਵਾ ਪ੍ਰਵਾਨ ਕਰਨਾ। ਧੰਨਵਾਦ ਮੇਰੇ ਵੀਰ ਸੌਂਡ, ਤਿੰਨੋਂ ਦਿਨ ਸੌਂਡ ਵੀ ਉਹਨਾਂ ਨੇ ਬਹੁਤ ਸੋਹਣੀ ਸੈੱਟ ਕੀਤੀ। ਗੁਰੂ ਅਰਜਨ ਦੇਵ ਇਹਨਾਂ ਦੀ ਵੀ ਸੇਵਾ ਲੈਣ। ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜੋ ਆਪ ਗੁਰੂ ਨਾਨਕ ਹੋ ਕੇ ਮੇਰਾ ਵਰਤਾ ਰਹੇ ਨੇ। ਅਗਲਾ ਪ੍ਰੋਗਰਾਮ ਤੁਸੀਂ ਸਟੇਜ ਤੋਂ ਸਰਵਣ ਕਰੋ, ਅਸੀਸ ਬਖਸ਼ੋ, ਪਿਆਰ ਸਹਿਤ ਫਤਿਹ ਬੁਲਾਇਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਾਹਿਬ ਜੀ, ਔਰ ਬਿਨੇ ਤੋਂ ਭਰ ਰਹੀਆਂ ਹਾਜ਼ਰੀਆਂ, ਗੁਰੂ ਪਿਆਰੀ ਸਾਧ ਸਾਹਿਬ ਜੀ ਧੰਨਵਾਦੀ ਹਾਂ। ਭਾਈ ਦਵਿੰਦਰ ਸਿੰਘ ਸੋਢੀ ਜੀ, ਜੋ ਸਾਡੇ ਸੰਗਤਾਂ ਦੀ ਵਿਸ਼ੇਸ਼ ਬੇਨਤੀ 'ਤੇ ਇੱਥੇ ਪਹੁੰਚੇ ਸਨ। ਅੱਜ ਹੀ ਉਹਨਾਂ ਦੀ ਫਲਾਈਟ ਆ, ਇਹ ਸਪੈਸ਼ਲ ਆਪਣੇ ਗੁਰੂ ਅਰਜਨ ਦੇਵ ਦੇ ਵਿਆਹ ਗੁਰਪੁਰਬ 'ਤੇ ਪਹੁੰਚੇ ਸਨ। ਸਾਰੀਆਂ ਸੈਟ ਦੀਆਂ ਸੰਗਤਾਂ ਨੂੰ ਇਹਨਾਂ ਦਾ ਜੀ ਹਾਂ ਧੰਨਵਾਦ। ਬੇਨਤੀ ਕਰਦੇ ਹਾਂ ਵੀ ਅੱਗੇ ਵੀ ਇਸ ਤਰ੍ਹਾਂ ਅਗਲੇ ਸਾਲ ਵੀ ਪ੍ਰੋਗਰਾਮ ਕੀਤਾ ਜਾਵੇਗਾ। ਜਿਸ ਤਰ੍ਹਾਂ ਵੀ ਕਦੇ ਵੀ ਸਾਨੂੰ ਬੇਨਤੀ ਅਸੀਂ ਕਰਾਂਗੇ ਤਾਂ ਇਹ ਪਹੁੰਚਣ ਦੀ ਕਿਰਪਾਲਤਾ ਕਰਨ। ਬਾਕੀ ਇੱਕ ਗੱਡੀ ਜਿਹੜੀ ਆ 994BP534 ਹੋਂਡਾ CRB ਗ੍ਰੇ ਰੰਗ ਦੀ ਆ। ਮੈਂ ਫਿਰ ਦੁਬਾਰਾ ਇੱਕ ਵਾਰ ਗੱਡੀ ਦਾ ਨੰਬਰ ਲੈ ਦਿਆਂ, 994BP534 ਹੋਂਡਾ CRB ਗ੍ਰੇ ਕਾਰ ਆ। ਉਹਨੇ ਗੱਡੀਆਂ ਦੀ ਪਾਰਕਿੰਗ ਰੋਕੀ ਹੋਈ ਹੈ ਇੱਕ ਘੰਟੇ ਤੋਂ। ਉਹਨਾਂ ਨੂੰ ਬੇਨਤੀ ਆ ਵੀ ਆਪਣੀ ਕਾਰ ਨੂੰ ਮੂਵ ਕਰ ਲੈਣ, ਕਿਉਂਕਿ ਅਗਲੇ ਉਹਨਾਂ ਦੇ ਬੱਚਾ ਛੋਟਾ ਆ, ਉਹ ਸਿੱਖ ਰਹਿੰਦਾ, ਉਹਨੂੰ ਉਹਨਾਂ ਨੇ ਪਰਿਵਾਰ ਨੇ ਘਰ ਪਹੁੰਚਣਾ ਹੈ। ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਨਾ ਭਾਈ ਦਵਿੰਦਰ ਸਿੰਘ ਸੋਢੀ ਦਾ ਧੰਨ, ਉੱਥੇ ਸੰਗਤਾਂ ਦਾ ਵੀ ਧੰਨ ਜੋ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਪਾ ਰਹੇ ਨੇ। ਆਓ ਆਪਾਂ ਹੁਣ ਆਨੰਦ ਸਾਹਿਬ ਦੀ ਕਰਦਾਰ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਵਿੱਚਾਂ ਬੋਲੀਏ। ਉਸ ਤੋਂ ਉਪਰੰਤ ਆਪਣੇ ਸਕੂਲ ਦਾ ਜੋ ਬੱਚਿਆਂ ਦਾ ਪ੍ਰੋਗਰਾਮ ਹੈ ਉਹ ਸ਼ੁਰੂ ਹੋਣਾ ਹੈ। ਸੰਗਤਾਂ ਇਸ ਤਰ੍ਹਾਂ ਹੀ ਜੁੜ ਬੈਠੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ।

ਤੇਰੇ ਦੁੱਖ ਸਭ ਸਾਰਣ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਣਮ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਹ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹਰਣਾਲੇ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਮਸਾਵੇ ਨਾਮ ਜਿਨ ਕਹਿ ਮਨ ਮਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਏ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਾਲਾ ਜਿਤ ਕਰਧਾਰੀ ਆ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰ ਪਾਇਆ ਤੁਜਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਆਨੰਦ ਸੁਨੋਹੋ ਬਟ ਭਾਗੀ ਉਹ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁੱਖ

ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਾ ਵਹਿਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਰਾਈ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ, ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ, ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ, ਮਹਾਰਾਜ ਜੀਓ ਸਮੂਹੀ ਗੁਰੂ ਨਾਨਕ ਦੇਵ ਸਿੱਖ ਸੁਸਾਇਟੀ ਅਤੇ ਸਮੂਹੀ ਸਿਆਟਲ ਦੀਆਂ ਸੰਗਤਾਂ ਸੇਵਕ ਪਰਿਵਾਰਾਂ ਵੱਲੋਂ ਰਲ ਮਿਲ ਕੇ ਆਪ ਜੀ ਦੇ ਪੰਜਵੇਂ ਸਰੂਪ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਵਿਵਾਹ ਪੁਰਬ ਦਿਹਾੜਿਆਂ ਨੂੰ ਮਨਾਉਂਦੇ ਹੋਏ ਪਿਛਲੇ ਕਈ ਦਿਨਾਂ ਤੋਂ ਜੋ ਗੁਰਮਤਿ ਸਮਾਗਮ ਵਿਸ਼ੇਸ਼ ਕਰਕੇ ਆਪ ਜੀ ਦੇ ਦਰਬਾਰ ਚੱਲ ਰਹੇ ਸਨ, ਸਤਿਗੁਰੂ ਮਹਾਰਾਜ ਜੀ ਉਹ ਇਸ ਵੇਲੇ ਵਿਸ਼ੇਸ਼ ਸਮਾਗਮ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਸੰਪੂਰਨਤਾ ਹੋਈ। ਆਪ ਜੀ ਕੇ ਹਜ਼ੂਰ ਅੱਜ ਸੱਚੇ ਪਾਤਸ਼ਾਹ ਜੀ ਉਹ ਹਫ਼ਤਾਵਾਰੀ ਅਖੀਰਲੇ 100 ਦਿਨਾਂ ਦੇ ਐਤਵਾਰ ਦੇ ਸੁੰਦਰ ਦੀਵਾਨ ਸਜੇ ਹਨ। ਆਪ ਜੀ ਦੀ ਰੱਬੀ ਬਾਣੀ ਦਾ ਸ਼ਬਦ ਕੀਰਤਨ ਸੱਚੇ ਪਾਤਸ਼ਾਹ ਜੀਓ ਆਤਮਿਕ ਰਸ ਸ਼ਬਦ ਕੀਰਤਨ ਸਮਾਗਮ ਹੋਇਆ, ਕਥਾ ਵਿਚਾਰਾਂ ਹੋਈਆਂ ਹਨ। ਆਪ ਜੀ ਦੇ ਸੇਵਕਾਂ ਪਾਸੋਂ, ਰਾਗੀ ਜਥਿਆਂ ਪਾਸੋਂ ਸ਼ਬਦ ਕੀਰਤਨ ਸੱਚੇ ਪਾਤਸ਼ਾਹ ਜੀਓ ਸਤਿਗੁਰਾਂ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਪਾਵਨ ਬਾਣੀ ਲਾਵਾਂ ਦੇ ਸ਼ਬਦ ਕੀਰਤਨ ਵਧਾਈ ਦੇ ਸ਼ਬਦਾਂ ਦੇ ਸ਼ਬਦ ਗਾਇਨ ਹੋਏ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਕਿਰਪਾ ਕਰਨੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਇਹਨਾਂ ਸਮਾਗਮਾਂ ਵਿੱਚ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਾਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾਵਾਂ ਕੀਤੀਆਂ ਹਨ, ਆਪ ਜੀ ਨੇ ਸਭ ਸੰਗਤਾਂ ਦੀਆਂ ਸੇਵਕ ਪਰਿਵਾਰਾਂ ਦੀਆਂ ਕੀਤੀਆਂ ਸੇਵਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ ਜੀਓ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਨਾਮ ਦਾਨ, ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ, ਸਭ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀਓ। ਨੇਕ ਕਮਾਈਆਂ ਵਿੱਚ ਵਾਧੇ ਪਾਉਣੇ, ਸਤਿਗੁਰ ਪੂਰਾ ਭੇਟਿਆ ਪੂਰੀ ਹੋਵੇ ਜੋਗਤ, ਹਸਾਉਂਦਿਆਂ, ਖੇਲਾਂਦਿਆਂ, ਪਹਿਨਾਂਦਿਆਂ, ਖਾਵਾਂਦਿਆਂ ਵਿੱਚੇ ਹੋਵੇ ਮੁਕਤ ਦੀਆਂ ਦਾਤਾਂ ਸਤਿਗੁਰੂ ਜੀਓ। ਸਿੱਖਾਂ ਸੇਵਕਾਂ ਨੂੰ, ਪਰਿਵਾਰਾਂ ਨੂੰ ਬਖਸ਼ਿਸ਼ ਕਰਨੀਆਂ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਇਹਨਾਂ ਵਿਵਾਹ ਕਾਰਜਾਂ ਦੇ ਪੁਰਬਾਂ ਦੀ ਖੁਸ਼ੀ ਵਿੱਚ ਆਪ ਜੀ ਨੂੰ ਸੇਵਕ ਪਰਿਵਾਰਾਂ ਵੱਲੋਂ ਸੁੰਦਰ ਪੁੱਛ ਛਾ ਕੇ ਭੇਟ ਕੀਤੇ ਗਏ ਹਨ। ਆਪ ਜੀ ਅੰਗੀਕਾਰ ਕਰੋ, ਲੋਕ ਪ੍ਰਲੋਕ ਵਿੱਚ ਪੜਦੇ ਕੱਜਣੇ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ ਜੀਓ। ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ, ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣ। ਆਪ ਜੀ ਕੇ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ, ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਇ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਪਾਵਨ ਸ੍ਰੀ ਹੁਕਮਨਾਮੇ ਬਖਸ਼ਿਸ਼ ਕਰਕੇ ਆਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਜੀ, ਅਸੀਸ ਪ੍ਰਦਾਨ ਕਰੋ ਅਤੇ ਅੱਗੇ ਬੱਚਿਆਂ ਨੂੰ ਅਸੈਂਬਲੀ ਪ੍ਰਾਰੰਭ ਕਰਨ ਦੀ ਅੱਗੇ ਬਖਸ਼ਿਸ਼ ਕਰੋ ਜੀ।
ਸੁਖ ਹੋਵੇ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਤੇਰੇ ਪਾਣੀ ਸਰਬੱਤ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰਾ ਹਾਜ਼ੂ ਸਰਗਲਾ ਪੁਰ ਚੌਰਤ ਹਜੇ ਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਬੇਰਮਨ ਬੇਲੇ ਤੋਂ ਪਾ ਰਹੀਆਂ ਹਾਜ਼ਰੀਆਂ ਸਾਧ ਸੰਗ ਜੀ ਗੁਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਵਿਆਹ ਕੁਰਬ ਦੀ ਖੁਸ਼ੀ ਵਿੱਚ ਸਮਾਗਮ ਸਵੇਰ ਤੋਂ ਪਰ 4 ਦਿਨ ਤੋਂ ਚੱਲ ਰਹੇ ਨੇ, ਅੱਜ ਉਹਨਾਂ ਦੀ ਸਮਾਪਤੀ ਹੋਈ ਹੈ। ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰੂ ਦੁਆਰੇ ਪਹੁੰਚ ਕੇ ਹਾਜ਼ਰੀਆਂ ਭਰੀਆਂ। ਹੁਣ ਜੋ ਸਾਡਾ ਸਾਲਾਨਾ ਸਕੂਲ ਦਾ ਇਨਾਮ ਵੰਡ ਸਮਾਰੋਹ ਆ ਉਹ ਸ਼ੁਰੂ ਹੋਣ ਜਾ ਰਿਹਾ। ਸਾਡੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਟੀਚਰਾਂ ਸਾਹਿਬਾਨਾਂ ਦਾ ਗੁਰਦੁਆਰਾ ਸਾਹਿਬ ਦੇ ਸਕੂਲ ਦੀ ਗੁਰਮਤਿ ਖਾਲਸਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਜੀ ਭਾਈਚਰ ਸਿੰਘ ਦਾ ਜੀ ਬਹੁਤ ਬਹੁਤ ਧੰਨਵਾਦ। ਜੋ ਬੜੀ ਹੀ ਮਿਹਨਤ ਕਰਦੇ ਨੇ ਸਾਡੇ ਬੱਚਿਆਂ ਨੂੰ ਗੁਰਮਤਿ ਦੇ ਨਾਲ ਔਰ ਪੰਜਾਬੀ ਦੇ ਨਾਲ ਜੋੜਦੇ ਨੇ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਟੀਚਰ ਸਾਹਿਬਾਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਵਲੰਟੀਅਰ ਤੌਰ 'ਤੇ ਜੋ ਵੀ ਸਾਰੇ ਸਾਡੇ ਟੀਚਰ ਸਾਹਿਬਾਨ ਆ ਪ੍ਰਿੰਸੀਪਲ ਵਲੰਟੀਅਰ ਤੌਰ 'ਤੇ ਸੇਵਾਵਾਂ ਨਿਭਾ ਰਹੇ ਨੇ, ਅਸੀਂ ਇਹਨਾਂ ਦੇ ਰਿਣੀ ਹਾਂ। ਕਿਉਂਕਿ ਆਪਣੇ ਲਈ ਤਾਂ ਸਮਾਂ ਹਰ ਕੋਈ ਕੱਢ ਲੈਂਦਾ ਆ, ਵੀ ਵਲੰਟੀਅਰ ਸੇਵਾ ਕਰਨੀ ਦਾਸ ਨੂੰ ਪਤਾ ਹੀ ਆ ਵੀ ਸਮਾਂ ਕੱਢਣਾ ਬਹੁਤ ਹੀ ਔਖਾ ਹੈ। ਇਸ ਕਰਕੇ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਸਾਡੀ ਆਉਣ ਵਾਲੀ ਪਨੀਰੀ ਨੂੰ ਇਹ ਸਾਂਭਣ ਦੀ ਸਾਂਭਣ ਦਾ ਜੋ ਇਹਨਾਂ ਨੇ ਜੁੰਮਾ ਸਾਂਭਿਆ, ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ 'ਤੇ ਇਸ ਤਰ੍ਹਾਂ ਹੀ ਬਖਸ਼ਿਸ਼ ਰੱਖਣ, ਗੁਰੂ ਘਰ ਵਿਖੇ ਸਕੂਲ ਵਿਖੇ ਇਹ ਸਮਾਵਾਂ ਨੂੰ ਆਉਂਦੇ ਰਹਿਣ। ਦਸ ਵੱਲੋਂ ਫਿਰ ਬਹੁਤ ਬਹੁਤ ਸਾਰੇ ਟੀਚਰ ਸਾਹਿਬ ਔਰ ਪੇਰੈਂਟਸ ਦਾ ਵੀ, ਜਿਹੜੇ ਪੇਰੈਂਟਸ ਆਪਣੇ ਬੱਚਿਆਂ 'ਤੇ ਸਮਾਂ ਬਤੀਤ ਕਰ ਰਹੇ ਨੇ, ਉੱਥੇ ਇੱਕ ਮੈਂ ਤੁਹਾਨੂੰ ਆਪਣੇ ਮਨ ਦੀ ਗੱਲ ਦੱਸਣਾ ਚਾਹੁੰਦਾ। ਇਹ ਤੁਹਾਨੂੰ ਆਉਣ ਵਾਲੇ ਭਵਿੱਖ 'ਚ ਪਤਾ ਲੱਗੂਗਾ ਵੀ ਜਿਹੜਾ ਅਸੀਂ ਅੱਜ ਬੱਚਿਆਂ ਦੇ ਉੱਤੇ ਸਮਾਂ ਬਤੀਤ ਕੀਤਾ ਹੈ ਵੀ ਸਾਨੂੰ ਉਹਦਾ ਕੀ ਫਲ ਮਿਲਿਆ। ਕਿ ਜਦ ਅਸੀਂ ਇਹ ਇਹੀ ਆ ਵੀ ਜੇ ਬੱਚੇ ਅਸੀਂ ਹੁਣ ਤੋਂ ਸਾਂਭ ਲੈ ਤਾਂ ਤੁਹਾਨੂੰ ਆਉਣ ਵਾਲੇ ਜਦ ਬੱਚੇ ਜਵਾਨ ਹੁੰਦੇ ਆ ਤੁਹਾਨੂੰ ਇੰਨਾ ਫਿਕਰ ਨਹੀਂ ਹੁੰਦਾ। ਜੇ ਆਪਾਂ ਉਹੀ ਵੈਸਟਰਨ ਦੇ ਵਿੱਚ ਪਏ ਰਹੇ ਮੁੜ ਕੇ ਆਪਾਂ ਬੱਚਿਆਂ ਨੂੰ ਭਾਲਦੇ ਹਾਂ ਤਾਂ ਬੱਚੇ ਰਾਤਾਂ ਨੂੰ ਘਰਾਂ ਵਿੱਚ ਨਹੀਂ ਮਿਲਦੇ। ਜੇ ਆਪਾਂ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਾਂਗੇ ਇਹਦਾ ਹੀ ਆਪਾਂ ਨੂੰ ਇਹੀ ਲਾਭ ਹੋਣਾਗੇ ਸ਼ਾਮਾਂ ਦੇ ਤੁਹਾਡੇ ਬੱਚੇ ਘਰ ਹੋਣਗੇ। ਆਓ ਜਿਨ੍ਹਾਂ ਪ੍ਰਾਣੀਆਂ ਨੇ ਹਾਲੇ ਤੱਕ ਜਿਨ੍ਹਾਂ ਪਰਿਵਾਰਾਂ ਨੇ ਬੱਚਿਆਂ ਨੂੰ ਆਪਣੇ ਸਕੂਲ ਵਿੱਚ ਨਹੀਂ ਪਾਇਆ, ਜੋ ਆਉਣ ਵਾਲੇ ਨਵੇਂ ਸਾਲ 'ਤੇ ਸਕੂਲ ਸ਼ੁਰੂ ਹੋਣਾ ਆ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਸਕੂਲ ਵਿਖੇ ਦਾਖਲਾ ਦਵਾ ਕੇ ਗੁਰਮਤਿ ਪੰਜਾਬੀ ਦੀ ਜੋ ਇਹ ਸਿੱਖਿਆ ਦਿੰਦੇ ਆ ਉਹਦੀ ਸਿੱਖਿਆ ਲਈਏ। ਹੁਣ ਜੋ ਆਪਣਾ ਸਾਲਾਨਾ ਇਹ ਇਨਾਮ ਵੰਡ ਸਮਾਰੋਹ ਸਕੂਲ ਵਾਲੇ

0: ਕਰ ਰਹੇ ਨੇ ਉਹ ਸ਼ੁਰੂ ਹੋਣ ਜਾ ਰਿਹਾ। ਦਾਸ ਕੋ ਬੋਲਦੇ ਹਾਂ ਕਿਸੇ ਪ੍ਰਕਾਰ ਦੀ ਗਲਤੀ ਹੋਏ ਸਾਧ ਸੰਗਤ ਬਖਸ਼ਣ ਜੋਗ ਲੈ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੀ ਕੁ ਬੇਨਤੀ ਇੱਕ ਬੇਨਤੀ ਆ ਸਾਰੀ ਸਾਧ ਸੰਗਤ ਨੂੰ, ਆਪਾਂ ਥੋੜ੍ਹਾ ਜਿਹਾ ਚੁੱਪ ਦਾ ਦਾਨ ਜ਼ਰੂਰ ਰੱਖੀਏ। ਭੈਣਾਂ ਨੂੰ, ਭਰਾਵਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਆ, ਆਓ ਆਪਾਂ ਬੱਚੇ ਕੀਰਤਨ ਕਰਨ ਲੱਗੇ, ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।

0: Take it home.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਸਤਿਗੁਰਾਂ ਦੀ ਪਾਵਨ ਹਜ਼ੂਰੀ ਚ ਸੁਭਾਇਮਾਨ ਗੁਰੂ ਸਾਧ ਸੰਗਤ ਜੀ ਆਫ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸੱਚਮੁੱਚ ਹੀ ਸਤਿਗੁਰੂ ਸਾਨੂੰ ਭੁੱਲਿਆਂ ਨੂੰ ਮਾਰਗ ਦੱਸਦੇ ਹਨ, ਅਤੇ ਐਸਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ। ਅਤੇ ਜੇ ਅਸੀਂ ਨਜ਼ਰ ਮਾਰੀਏ ਸਾਡੇ ਬੱਚਿਆਂ ਦਾ ਜੋ ਪਰਪਸ ਹੈ ਸਕੂਲਾਂ ਦਾ, ਉਹ ਵੀ ਇਹਦੇ ਨਾਲ ਢੁਕਵਾਂ ਮਿਲਦਾ ਹੈ। ਅਤੇ ਜਦੋਂ ਆਪ ਜੋੜੀਏ, ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ। ਸਤਿਗੁਰ ਦਿਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੇ ਅਸੀਂ ਜੋ ਗੁਰੂ ਸਾਨੂੰ ਕਹਿੰਦਾ ਹੈ ਅਸੀਂ ਭਲਾ ਕਰਕੇ ਆਪਣੇ ਜੀਵਨ ਵਿੱਚ ਮੰਨ ਲਈਏ, ਤਾਂ ਸਾਡੇ ਜੀਵਨ ਦੀਆਂ ਕਾਫੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। ਪਰ ਕਿਉਂਕਿ ਅਸੀਂ ਦੇਖਦੇ ਹਾਂ ਮਾਇਆ ਪ੍ਰਭਾਵ ਇੰਨਾ ਜ਼ਿਆਦਾ ਹੈ ਕਿ ਉਸ ਦੀ ਉਹ ਕਸ਼ਿਸ਼ ਹੈ ਇੰਨੀ ਜ਼ਿਆਦਾ ਹੈ ਕਿ ਸਾਨੂੰ ਗੁਰੂ ਵਾਲੇ ਪਾਸੇ ਜਾਣ ਤੋਂ ਰੋਕ ਲੈਂਦੀ ਹੈ। ਪਰ ਜੇ ਸਾਡਾ ਦ੍ਰਿੜ ਨਿਸ਼ਚਾ ਹੈ ਕਿ ਅਸੀਂ ਗੁਰੂ ਦਾ ਉਪਦੇਸ਼ ਲੈ ਕੇ ਹੀ ਜੀਵਨ ਜਿਉਣਾ ਹੈ, ਤਾਂ ਉਹ ਕਸ਼ਿਸ਼ ਘੱਟ ਜਾਂਦੀ ਹੈ ਅਤੇ ਅਸੀਂ ਗੁਰੂ ਵਾਲੇ ਰਸਤੇ 'ਤੇ ਅਸੀਂ ਤੁਰ ਪੈਂਦੇ ਹਾਂ, ਗੁਰੂ ਦਾ ਲੜ ਅਸੀਂ ਫੜ ਲੈਂਦੇ ਹਾਂ, ਤਾਂ ਸਾਡਾ ਜੀਵਨ ਰਾਹ ਸੌਖਾ ਹੋ ਜਾਂਦਾ ਹੈ। ਹੁਣ ਮੈਂ ਇੱਕ ਕੁਐਸਚਨ ਪੁੱਛਦਾ, ਕਈ ਬੱਚੇ ਪੁੱਛਦੇ ਹਨ ਕਿ ਮੈਨੂੰ ਪੰਜਾਬੀ ਸਿੱਖਣੀ ਕਿਉਂ ਜ਼ਰੂਰੀ ਹੈ। ਐਨੀਬਡੀ ਕੈਨ ਆਨਸਰ? ਹਾਂਜੀ ਬੇਟਾ ਜੀ, ਇੱਧਰ ਆ ਜਾਓ, ਆ ਜਾਓ।
2: Because for years and years ਇਹ ਸਾਡੀ ਰਿਲੀਜਨ ਸੀ, ਨਾਲੇ ਜੇ ਅਸੀਂ ਉਹੀ ਭੁੱਲੀ ਗਏ ਜਿਹੜੇ ਸਾਰੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਨਾਲੇ ਸਾਰੇ ਗੁਰੂਆਂ ਸ਼ਹੀਦ ਹੋਏ ਸੀ, ਉਹ ਫਿਰ ਸਾਰਾ ਜਸ ਲਾਈਕ ਕੁਛ ਹੋਊਗਾ ਨਹੀਂ ਫਿਰ ਫਾਇਦਾ, ਜੇ ਕੋਈ ਯਾਦ ਹੀ ਨਹੀਂ ਕਰੂਗਾ ਗੁਰੂਆਂ ਦੇ ਨਾਮ। ਲਾਈਕ ਇੱਦਾਂ ਪੰਜਾਬੀ ਦੇ ਰੂਲਾਂ ਔਰ ਸਿੱਖਿਆ ਔਰ ਤਨ ਸਿੱਖੀ ਸਿਧਾਂਤ, ਜੇ ਜਸਟ ਉਈ ਸੀਗਾ।
1: ਇਤਿਹਾਸ ਜਾਣਨ ਲਈ ਪੰਜਾਬੀ ਬੋਲ ਸਕਦੇ ਸੀ? ਪੰਜਾਬੀ ਬੋਲ ਸਕਦੇ? ਪੰਜਾਬੀ 'ਚ ਠੀਕ ਹੋ ਜਾ। ਬੱਚੇ ਨੇ ਕੋਸ਼ਿਸ਼ ਕੀਤੀ ਹੈ, ਇਹਦਾ ਆਪਣਾ ਜੋ ਮਨ 'ਚ ਭਾਵ ਸੀ ਉਹ ਦੱਸਿਆ ਹੈ। ਅਕਸਰ ਬੱਚੇ ਪੁੱਛਦੇ ਹਨ ਕਿ ਪੰਜਾਬੀ ਸਿੱਖਣੀ ਕਿਉਂ ਜ਼ਰੂਰੀ ਹੈ। ਦੇਖੋ, ਸਾਡਾ ਜੋ ਰੂਟਸ ਹਨ, ਸਾਡੀ ਜੋ ਹੈਰੀਟੇਜ ਹੈ, ਉਹ ਬੇਸ਼ੱਕ ਅਸੀਂ ਵੈਸਟਰਨ ਡਾਇਸਪੋਰਾ 'ਚ ਰਹੀਏ, ਭਾਵੇਂ ਦੋਸਤਾਂ ਨੂੰ 200 ਸਾਲ ਹੋ ਜਾਣ, 300 ਸਾਲ ਹੋ ਜਾਣ, ਅਤੇ ਸਾਡੀ ਜੋ ਪਿਛੋਕੜ ਹੈ ਉਹ ਕਦੇ ਵੀ ਚੇਂਜ ਨਹੀਂ ਹੋਣਾ, ਉਹ ਹਮੇਸ਼ਾ ਉਹੀ ਰਹਿਣਾ ਹੈ। ਸਾਡੀ ਰੂਟਸ ਹਮੇਸ਼ਾ ਉਹੀ ਰਹਿਣੀਆਂ ਹਨ। ਜੇ ਅੱਜ ਅਮੈਰੀਕਾ ਦੇ ਵਿੱਚ ਅਫਰੀਕਾ ਤੋਂ ਆਏ ਹੋਏ ਜੋ ਲੋਕ ਰਹਿੰਦੇ ਹਨ, ਅੱਜ ਵੀ ਉਹਨਾਂ ਨੂੰ ਅਫਰੀਕਨ ਅਮੈਰੀਕਨਸ ਦੇ ਨਾਲ ਯਾਦ ਕਰਦੇ ਹਾਂ ਆਪਾਂ, ਤਾਂ ਇਸ ਤਰ੍ਹਾਂ ਹੁਣ ਸਾਡੀ ਜੋ ਹੋਂਦ ਹੈ ਉਹ ਪੰਜਾਬੀ ਦੇ ਨਾਲ ਜੁੜੀ ਹੋਈ ਹੈ, ਸਾਡੀ ਰੂਟਸ ਹਨ ਇਹ। ਸਭ ਤੋਂ ਵੱਡਾ, ਅਸੀਂ ਵੈਸੇ ਮਾਪਿਆਂ ਨੂੰ ਵੀ ਆਪਣੇ ਮਨ 'ਚ ਇਹ ਖਿਆਲ ਕਰਨ ਕਿ ਜੇ ਬੱਚਿਆਂ ਨੂੰ ਸਕੂਲ ਲੈ ਕੇ ਆਉਂਦੇ ਨੇ, ਉਹਦਾ ਕਾਰਨ ਕੀ ਹੈਗਾ, ਕੀ ਉਹਨਾਂ ਦੇ ਖਿਆਲਾਤ ਨੇ, ਕਿਉਂ ਲੈ ਕੇ ਆਉਂਦੇ ਹਨ ਮਨ 'ਚ ਥੋਟ, ਉਹਨਾਂ ਨੂੰ ਇਹ ਜ਼ਰੂਰ ਲੈਣਾ ਚਾਹੀਦਾ ਹੈ ਕਿ ਪਰਪਸ, ਉਹਨਾਂ ਦਾ ਪਰਪਸ ਕੀ ਹੈ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦਾ, ਪੰਜਾਬੀ ਪੜ੍ਹਾਉਣ ਦਾ, ਗੁਰਮੁਖੀ ਸਿਖਾਉਣ ਦਾ। ਸਭ ਤੋਂ ਵੱਡਾ ਜੋ ਅਸੀਂ ਇਹਦਾ ਆਨਸਰ ਲੱਭੀਏ, ਤਾਂ ਸਾਨੂੰ ਇਹ ਮਿਲਦਾ ਹੈ ਕਿ ਅਸੀਂ ਗੁਰੂ ਦੇ ਦਰਸ਼ਨ ਅਸੀਂ ਗੁਰਮੁਖੀ ਲਿਪੀ ਦੇ ਰਾਹੀਂ ਅਸੀਂ ਕਰ ਸਕਦੇ ਹਾਂ। ਤੋ ਇਸ ਲੈਂਗੁਏਜ ਦੇ ਨਾਲ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਸਾਡੇ ਲਈ ਚੁਣੀ ਹੈ, ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਹੈ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਹੋਏ ਹਨ, ਅਤੇ ਜੇ ਅਸੀਂ ਗੁਰਮੁਖੀ ਲਿਪੀ ਨੂੰ ਨਹੀਂ ਜਾਣਾਂਗੇ, ਪੰਜਾਬੀ ਭਾਸ਼ਾ ਨੂੰ ਅਸੀਂ ਨਹੀਂ ਸਮਝਾਂਗੇ, ਤਾਂ ਅਸੀਂ ਗੁਰੂ ਦੇ ਦਰਸ਼ਨ ਤੋਂ ਵਾਂਝੇ ਰਹਿ ਜਾਵਾਂਗੇ, ਅਸੀਂ ਗੁਰੂ ਦੇ ਦਰਸ਼ਨ ਨਹੀਂ ਕਰ ਸਕਾਂਗੇ। ਹੁਣ ਕਈਆਂ ਦੇ ਵੀ ਸਵਾਲ ਆਉਣਾ ਕਿ ਮੈਂ ਇੱਥੇ ਆਉਣਾ, ਮੈਂ ਮੱਥਾ ਟੇਕਦਾ, ਮੈਂ ਗੁਰੂ ਦੇ ਦਰਸ਼ਨ ਕਰਦਾ ਹਾਂ, ਇਹ ਗੁਰੂ ਦੇ ਦਰਸ਼ਨ ਨਹੀਂ ਹਨ। ਗੁਰੂ ਦੇ ਦਰਸ਼ਨ ਅਸਲ ਵਿੱਚ ਕਿਹੜੇ ਹਨ ਕਿ ਜਿਸ ਲਈ ਅਸੀਂ ਗੁਰਮੁਖੀ ਲਿਪੀ ਸਿੱਖ ਲਈ, ਪੰਜਾਬੀ ਭਾਸ਼ਾ ਸਿੱਖ ਲਈ, ਅਸੀਂ ਸੰਥਿਆ ਲੈ ਲਈ, ਫਿਰ ਅਸੀਂ ਗੁਰੂ ਸਾਹਿਬ ਦੀ ਜੋ ਬਾਣੀ ਅਸੀਂ ਪੜ੍ਹਦੇ ਹਾਂ ਉਹਨੂੰ ਸਮਝਦੇ ਹਾਂ, ਵਿਚਾਰਦੇ ਹਾਂ, ਆਪਣੇ ਜੀਵਨ ਵਿੱਚ ਲੈ ਕੇ ਆਉਂਦਾ, ਅਸਲ ਵਿੱਚ ਉਹੀ ਗੁਰੂ ਦੇ ਦਰਸ਼ਨ ਹਨ। ਤਾਂ ਸਾਡਾ ਪਰਪਸ ਸਕੂਲ ਦਾ ਇਹੀ ਹੈ ਕਿ ਬੱਚਿਆਂ ਨੂੰ ਗੁਰਮੁਖੀ ਲਿਪੀ ਸਿਖਾ ਕੇ, ਪੰਜਾਬੀ ਭਾਸ਼ਾ ਸਿਖਾ ਕੇ, ਜੋ ਮੇਨ ਮਕਸਦ ਹੈ ਉਹ ਹੈ ਕਿ ਗੁਰੂ ਦੇ ਨਾਲ ਜੋੜ ਕੇ ਗੁਰੂ ਦੇ ਦਰਸ਼ਨ ਉਹ ਕਰ ਸਕਣ। ਜਿੱਥੇ ਇਹ ਸਭ ਤੋਂ ਵੱਡਾ ਇਹ ਮਕਸਦ ਹੈ, ਉਹਦੇ ਨਾਲ ਨਾਲ ਜੇ ਅਸੀਂ ਆਪਣੀ ਜੋ ਹੈਰੀਟੇਜ ਹੈ, ਜਿਵੇਂ ਅਸੀਂ ਪਹਿਲਾਂ ਆਪਾਂ ਗੱਲ ਕੀਤੀ ਅਫਰੀਕਨ ਅਫਰੀਕਨ ਅਮੈਰੀਕਨਸ ਦੀ, ਤਾਂ ਜੇ ਸਾਡਾ ਪਿਛੋਕੜ, ਸਾਡੀ ਆਈਡੈਂਟੀ ਹੈ ਸਾਡੀ ਭਾਸ਼ਾ, ਕਿਸੇ ਵੀ ਕਲਚਰ ਦੀ ਭਾਸ਼ਾ, ਤੁਹਾਡਾ ਖਾਣਾ ਪੀਣਾ, ਤੁਹਾਡਾ ਪਹਿਰਾਵਾ, ਬੋਲੀ ਉਹਦੀ ਬਹੁਤ ਵੱਡੀ ਚੀਜ਼ ਹੈ। ਜੇ ਅਸੀਂ ਆਪਣੀ ਬੋਲੀ ਨੂੰ ਸਾਂਭ ਕੇ ਰੱਖਾਂਗੇ ਤਾਂ ਦੈਟ ਮੀਨਸ ਕਿ ਅਸੀਂ ਆਪਣੀ ਜੋ ਆਈਡੈਂਟੀ ਹੈ, ਸਾਡੀ ਹੋਂਦ ਹੈ, ਉਸਨੂੰ ਅਸੀਂ ਬਚਾ ਕੇ ਰੱਖਣਾ ਹੈ। ਔਰ ਇਹ ਸੀ ਜ਼ਿੰਮੇਵਾਰੀ ਇਹ ਬੱਚਿਆਂ ਦੇ ਸਿਰ 'ਤੇ, ਜੋ ਸੇ ਨਵੀਂ ਪਨੀਰੀ ਹੈ ਇਹਨਾਂ ਦੇ ਸਿਰ 'ਤੇ ਆਉਂਦੀ ਹੈ ਕਿ ਅਸੀਂ ਕਿਵੇਂ ਇਸ ਭਾਸ਼ਾ ਨੂੰ ਸਿੱਖ ਕੇ ਅਸੀਂ ਉਸਦੇ ਰਾਈਟਰ ਵੀ ਬਣੀ, ਉਹਦੇ ਅਸੀਂ ਜੋ ਵੀ ਅਸੀਂ ਆਪਣੀ ਕੌਮ ਨੂੰ ਦੇ ਸਕਦੇ ਹਾਂ ਉਸ ਦੀ ਇਸ ਮੰਤਵ ਦੇ ਨਾਲ ਅਸੀਂ ਇਹ ਭਾਸ਼ਾ ਸਿੱਖੀਏ। ਨਾ ਕਿ ਇਹ ਸਿੱਖੀਏ ਵੀ ਜੇ ਮੈਂ ਪੰਜਾਬੀ ਸਿੱਖ ਲਈ ਮੈਨੂੰ ਕਿਹੜੇ 'ਤੇ ਨੌਕਰੀ ਮਿਲਣੀ ਹੈ। ਨੌਕਰੀ ਵੀ ਮਿਲ ਸਕਦੀ ਹੈ ਜੇ ਆਪਾਂ ਇਸ 'ਤੇ ਇਸ ਪੁਆਇੰਟ ਵੱਲ ਵੀ ਲੜੀਏ ਤਾਂ ਬਿਜ਼ਨਸ ਦੇ ਵਿੱਚ, ਸਾਡਾ ਮੀਡੀਆ ਦੇ ਵਿੱਚ ਵੀ ਜੋਬਸ ਪੰਜਾਬੀ ਦੇ ਵਿੱਚ ਮਿਲਦੀਆਂ ਹਨ, ਜਿਹੜੇ ਲੋਕ ਮੀਡੀਆ ਦੇ ਨਾਲ ਜੁੜੇ ਹੋਏ ਹਨ। ਫਿਰ ਜੇ ਬਿਜ਼ਨਸ ਜਿੱਥੇ ਆਪਣੇ ਪੰਜਾਬੀ ਡਾਇਸਪੋਰਾ ਜ਼ਿਆਦਾ ਹੈ ਉਹਨਾਂ 'ਚ ਤੁਸੀਂ ਉਹਨਾਂ ਨਾਲ ਬਿਜ਼ਨਸ ਕਰਦੇ ਹੋ, ਉੱਥੇ ਵੀ ਤੁਹਾਨੂੰ ਪੰਜਾਬੀ ਲੈਂਗੁਏਜ ਦੀ ਜ਼ਰੂਰਤ ਹੈ। ਬਿਜ਼ਨਸ ਦੇ ਵਿੱਚ, ਮੀਡੀਆ ਦੇ ਵਿੱਚ, ਅਤੇ ਇੱਕ ਆਪਣੀ ਹੈਰੀਟੇਜ ਨੂੰ ਸੰਭਾਲਣਾ, ਤੋ ਇਹਨਾਂ ਗੱਲਾਂ ਨੂੰ ਅਸੀਂ ਰੱਖ ਕੇ ਸਾਨੂੰ ਪੰਜਾਬੀ ਜਿਹੜੀ ਭਾਸ਼ਾ ਹੈ ਸਿੱਖਣੀ ਬਹੁਤ ਹੀ ਜ਼ਰੂਰੀ ਹੈ। ਅਤੇ ਅਸੀਂ, ਮੈਂ ਧੰਨਵਾਦ ਕਰਦਾ ਸਾਰੇ ਮਾਪਿਆਂ ਦਾ ਜਿਹੜੇ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਨੇ, ਲੈ ਕੇ ਆਉਂਦੇ ਨੇ, ਕੋਸ਼ਿਸ਼ ਕਰਦੇ ਨੇ, ਐਫਰਟਸ ਕਰਦੇ ਨੇ। ਅਤੇ ਉਹਦੇ ਨਾਲ ਜੋ ਸਾਡੇ ਟੀਚਰ ਸਾਹਿਬਾਨ ਹਨ, ਕਿਉਂਕਿ ਸਾਰੇ ਵਲੰਟੀਅਰਸ ਹਨ, ਕੋਈ ਤਨਖਾਹ ਨਹੀਂ ਲੈਂਦਾ, ਸਾਰੇ ਆਪਣਾ ਸਮਾਂ ਕੱਢ ਕੇ ਹੀ ਕੌਮ ਦੀ ਸੇਵਾ ਲਈ ਜੁਟੇ ਹੋਏ ਹਨ, ਪੰਥ ਦੀ ਸੇਵਾ ਲਈ ਲੱਗੇ ਹੋਏ ਹਨ। ਆਪਣਾ ਸਮਾਂ, ਬੜਾ ਕੀਮਤੀ ਸਮਾਂ ਕੱਢਦੇ ਨੇ, ਕਮਿਟਮੈਂਟ ਹੈ ਉਹਨਾਂ ਦੀ ਕਿ ਹਰ ਸੰਡੇ ਉਹਨੇ ਆਉਣਾ ਹੈ, ਬੱਚਿਆਂ ਨੂੰ ਇਹ ਜੋ ਵਿੱਦਿਆ ਹੈ ਗੁਰਮੁਖੀ ਦੀ, ਪੰਜਾਬੀ ਭਾਸ਼ਾ ਦੀ, ਗੁਰਮਤਿ ਦੀ, ਗੁਰਬਾਣੀ ਦੀ, ਉਹ ਬੱਚਿਆਂ ਨੂੰ ਆ ਕੇ ਦਿੰਦੇ ਹਨ। ਅਤੇ ਜਿੱਥੇ ਮਾਪਿਆਂ ਦਾ ਧੰਨਵਾਦ ਹੈ, ਉੱਥੇ ਸਾਰੇ ਵਲੰਟੀਅਰਸ ਦਾ, ਟੀਚਰ ਸਾਹਿਬਾਨ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਤੋ ਆਪਾਂ ਰਲ ਮਿਲ ਕੇ, ਟੀਮ ਵਰਕ ਹੈ, ਆਪਾਂ ਹਰ ਇੱਕ ਦੇ ਐਫਰਟਸ ਹਨ, ਤੁਸੀਂ ਬੱਚੇ ਨੂੰ ਲੈ ਕੇ ਆਉਂਦੇ ਹੋ, ਟੀਚਰ ਪੜ੍ਹਾਉਂਦੇ ਹਨ, ਅਤੇ ਅਸੀਂ ਪ੍ਰੋਗਰਾਮ ਲਿਖਦੇ ਹਾਂ। ਤੋ ਇਹ ਇਕੱਠਾ ਮਿਲਾ ਕੇ ਟੀਮ ਵਰਕ ਹੈ, ਜਿਸ ਲਈ ਜਿਹੜਾ ਫੋਕਸ ਆਪਣੇ ਇਹ ਹੈ ਕਿ ਆਪਾਂ ਆਪਣੀ ਆਈਡੈਂਟੀ ਨੂੰ ਬਚਾ ਕੇ ਰੱਖਣਾ ਹੈ, ਆਪਣੀ ਹੋਂਦ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਆਪਣਾ ਅਸੀਂ ਨਾਂ ਇਸ ਦੁਨੀਆ ਦੇ ਵਿੱਚ ਐਜ਼ ਏ ਪੰਜਾਬੀ ਹੋਣ ਦੇ ਕਰਕੇ ਅਸੀਂ ਬਣਾਉਣਾ ਹੈ। ਤੋ ਇਹਦੇ ਲਈ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਇਹਨਾਂ ਗੱਲਾਂ 'ਤੇ ਤੁਰ ਕੇ ਆਪਣੀ ਭਾਸ਼ਾ ਨੂੰ ਸਿੱਖ ਕੇ, ਆਪਣੇ ਜਿੱਥੇ ਗੁਰਬਾਣੀ ਨੇ ਆਪਾਂ ਦਰਸ਼ਨ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਦੇ, ਉਹਦੇ ਨਾਲ ਜੋ ਇਤਿਹਾਸ ਹੈ ਜਿਹੜਾ ਕਈ ਵਾਰ ਟਰਾਂਸਲੇਸ਼ਨ ਨਹੀਂ ਹੋਇਆ ਦੂਜੀਆਂ ਭਾਸ਼ਾਵਾਂ ਦੇ ਵਿੱਚ, ਉਹ ਵੀ ਜੇ ਸਾਨੂੰ ਲੈਂਗੁਏਜ ਆਉਂਦੀ ਹੋਈ ਤਾਂ ਅਸੀਂ ਉਹ ਪੜ੍ਹ ਸਕਣ ਦੇ ਕਾਬਲ ਹੋਵਾਂਗੇ। ਅਤੇ ਇਸ ਜੋ ਆਪਣਾ ਸਾਡਾ ਫਲਸਫਾ ਹੈ, ਜੋ ਸਾਡੀ ਸਿਧਾਂਤ ਹੈ, ਉਹਨੂੰ ਸਮਝਣ ਵਿੱਚ ਅਸੀਂ ਪੂਰੀ ਤਰ੍ਹਾਂ ਕਾਮਯਾਬ ਹੋਵਾਂਗੇ। ਅਤੇ ਇੱਕ ਵਾਰੀ ਫਿਰ ਮੈਂ ਦਿਲੋਂ ਸਾਰੇ ਹੀ ਮਾਪਿਆਂ ਦਾ, ਟੀਚਰ ਸਾਹਿਬਾਨ ਦਾ ਅਤੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ, ਜਿਹੜੇ ਇਸ ਗੁਰੂ ਸਾਹਿਬ ਦੀ ਦਿੱਤੀ ਹੋਈ ਲਿਪੀ ਨੂੰ ਸਮਝਣ ਲਈ, ਪੜ੍ਹਨ ਲਈ, ਲਿਖਣ ਲਈ, ਵਿਚਾਰਨ ਲਈ ਆਪਣਾ ਸਮਾਂ ਕੱਢ ਕੇ ਇੱਥੇ ਆਉਂਦੇ ਹਨ। ਮੈਂ ਮਾਫ਼ੀ ਮੰਗਦਾ, ਅੱਜ ਪ੍ਰੋਗਰਾਮ ਆਪਾਂ ਦੋਵੇਂ ਸ਼ੁਰੂ ਕਰਨਾ ਸੀ ਪਰ ਕੀਰਤਨੀ ਜੱਥੇ ਨਾਮ ਵੱਲ ਹੋਣ ਕਰਕੇ ਥੋੜ੍ਹਾ ਆਪਾਂ ਲੇਟ ਹੋ ਗਏ ਹਾਂ, ਉਸ ਦੀ ਮੈਂ ਆਪ ਪਾਸੋਂ ਹੱਥ ਜੋੜ ਕੇ ਕਿਵੇਂ ਮੰਗਦਾ ਹਾਂ। ਅਤੇ ਆਪਾਂ ਨੈਕਸਟ ਟਾਈਮ ਕੋਸ਼ਿਸ਼ ਕਰਾਂਗੇ, ਆਪਾਂ ਸੰਡੇ ਜਗ੍ਹਾ ਜਾਂ ਹੋਰ ਦਿਨ ਜਾਂ ਆਪਾਂ ਡਿਫਰੈਂਟ ਟਾਈਮ, ਆਪਾਂ ਗੈਲਰੀ 'ਚ ਆਪਾਂ ਇੱਦਾਂ ਦਾ ਕੋਈ ਕੋਇੰਸੀਡੈਂਸ ਹੁੰਦੀ ਆ ਆਪਾਂ ਉਹ ਚੇਂਜ ਕਰ ਸਕਦੇ ਹਾਂ। ਅਤੇ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ, ਜਿਨ੍ਹਾਂ ਦੀ ਮਿਹਰ ਦਾ ਸਦਕਾ ਜੋ ਆਪਣਾ 2025-26 ਦਾ ਸਾਲ ਸੰਪੂਰਨ ਹੋਇਆ ਹੈ। ਅੱਗੇ ਟੀਚਰ ਸਾਹਿਬਾਨ, ਪੇਰੈਂਟ ਦਾ, ਸਟੂਡੈਂਟਸ ਦਾ, ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਹੈ। ਥੋੜ੍ਹੀ ਆਪਾਂ ਕੁਇਕਲੀ ਆਪਾਂ ਫਲੈਸ਼ਬੈਕ ਆਪਾਂ ਕਰ ਲੈਂਦੇ ਹਾਂ, ਰੀਕੈਪ ਆਫ ਸਕੂਲ ਈਅਰ, ਆਪਾਂ ਕੀ ਕੁਛ ਕੀਤਾ ਸੀਗਾ। ਆਪਾਂ ਜਿਹੜਾ ਹੁਣ ਸਾਲ ਸ਼ੁਰੂ ਹੋਇਆ ਸੀ, ਇਹਦੇ ਵਿੱਚ ਆਪਾਂ ਇੱਕ ਨਵੀਂ ਕਲਾਸ ਸ਼ੁਰੂ ਕੀਤੀ ਸੀ ਜਿਹੜੀ ਵਰਲਡ ਲੈਂਗੁਏਜ ਗੁਰਮੁਖੀ ਸੀਗੀ, ਉਸਦਾ ਨਾਮ। ਇਹਦਾ ਇਹ ਹੈ ਕਿ ਜਿਹੜੇ ਬੱਚੇ ਮਿਡਲ ਸਕੂਲ ਜਾਂ ਹਾਈ ਸਕੂਲ ਵਿੱਚ ਜਾਂਦੇ ਹਨ, ਜਿਹੜੇ ਇੱਥੋਂ ਉਹ ਪੂਰੀ ਆਪਣੀ ਲੈਂਗੁਏਜ ਸਿੱਖ ਜਾਂਦੇ ਹਨ, ਤਾਂ ਅਮੈਰੀਕਨ ਸਕੂਲ ਡਿਸਟ੍ਰਿਕਟ ਦੇ ਵਿੱਚ ਉਹ ਇੱਕ ਐਗਜ਼ਾਮ ਦੇਖ ਸਕਦੇ ਹਨ ਜਿਸ ਦੇ ਵਿੱਚ ਉਹਨਾਂ ਨੂੰ ਕ੍ਰੈਡਿਟ ਮਿਲਦੇ ਹਨ ਜਿਹੜਾ ਉਹਨਾਂ ਫਿਰ ਕਾਲਜ ਦੀ ਐਡਮਿਸ਼ਨ ਦੇ ਵਿੱਚ ਹੈਲਪ ਕਰਦਾ ਹੈ। ਇਹ ਤਕਰੀਬਨ ਸਾਰੇ ਸਕੂਲਾਂ ਦੇ ਵਿੱਚ ਅਵੇਲੇਬਲ ਹੈ। ਬਸ਼ਕਮ ਬੈਲਵੀ ਸਕੂਲ ਡਿਸਟ੍ਰਿਕਟ ਹੈ, ਕੈਂਟ ਸਕੂਲ ਡਿਸਟ੍ਰਿਕਟ ਹੈ, ਡੀ ਮੋਇਨ ਸਕੂਲ ਡਿਸਟ੍ਰਿਕਟ ਹੈ, ਸਾਰੇ ਸਕੂਲਾਂ ਦੇ ਵਿੱਚ ਇਹ ਬੱਚੇ ਜੋ ਐਗਜ਼ਾਮ ਇਹ ਲੈ ਕੇ ਜੋ 4 ਕ੍ਰੈਡਿਟ ਹਨ ਉਹ ਲੈ ਸਕਦੇ ਹਨ। ਤੋ ਇਹ ਆਪਾਂ ਕਲਾਸ ਪਿਛਲੇ ਸਾਲ ਸ਼ੁਰੂ ਕੀਤੀ ਸੀਗੀ ਅਤੇ ਕੰਟੀਨਿਊ ਰਹੇਗੀ ਇਹ। ਅਤੇ ਉਸ ਤੋਂ ਬਾਅਦ ਆਪਾਂ ਫਿਰ ਜੋ ਅੱਜ ਦਾ ਪ੍ਰੋਗਰਾਮ ਹੈ ਆਪਣਾ 3.5 ਬੱਚਿਆਂ ਨੇ ਐਗਜ਼ਾਮ ਦਿੱਤਾ ਸੀਗਾ ਅਤੇ ਉਹ 3 ਬੱਚੇ ਪਾਸ ਹੋਏ ਹਨ, ਪਰ ਉਹਦੇ 'ਚ ਮੈਂ ਕਿਹਾ 2 ਬੱਚੇ ਅੱਜ ਆਈ ਥਿੰਕ ਅਵੇਲੇਬਲ ਹੋਣਗੇ ਅਤੇ ਤੀਸਰੇ ਫਿਰ ਆਪਾਂ ਅਟੈਂਡੈਂਸ ਟੈਸਟ ਸ਼ੁਰੂ ਕੀਤੀ ਸੀਗੀ ਅਸੈਂਬਲੀ ਦੇ ਬਾਹਰ। ਜਿਹੜੇ ਬੱਚੇ ਟਾਈਮਲੀ ਅਸੈਂਬਲੀ ਵਿੱਚ ਆਉਂਦੇ ਹਨ, ਆਪਾਂ ਉਹਦਾ ਟਾਈਮ ਰੱਖਿਆ ਸੀ 9:40 to 10:10, ਅੱਧੇ ਘੰਟੇ ਦੀ ਵਿੰਡੋ ਰੱਖੀ ਸੀਗੀ ਤਾਂ ਕਿ ਬੱਚੇ ਅਸੈਂਬਲੀ ਵਿੱਚ ਆਉਣ, ਗੁਰੂ ਸਾਹਿਬ ਨੂੰ ਨਤਮਸਤਕ ਹੋਣ, ਆ ਕੇ ਕੀਰਤਨ ਸੁਣਨ, ਆਪਣੇ ਮਨ ਨੂੰ ਇਕਾਗਰ ਕਰਨ, ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰਨ। ਉਸ ਦੇ ਵਿੱਚ ਅਸੀਂ ਜੋ ਅਟੈਂਡੈਂਸ ਅਸੀਂ ਆਈ ਡੀ ਕਾਰਡ ਵੰਡੇ ਸੀ ਸਾਰਿਆਂ ਨੂੰ, ਤੋ ਆਪਣੀ ਆਈ ਡੀ ਕਾਰਡ ਸਕੈਨ ਕਰਕੇ ਬੱਚੇ ਆਟੋਮੈਟਿਕਲੀ ਉਹਨਾਂ ਦੀ ਹਾਜ਼ਰੀ ਜੋ ਸਕੈਨ ਕਰਦੇ ਹਨ ਲੱਗ ਜਾਂਦੀ ਹੈ। ਤੋ ਇਹਦਾ ਵੀ ਆਪਾਂ ਬੱਚਿਆਂ ਦੇ ਜਿਹੜੇ ਆਏ ਹਨ ਉਹਨਾਂ ਨੂੰ ਵੀ ਆਪਾਂ ਅਵਾਰਡ ਕਰਾਂਗੇ, ਉਹਨਾਂ ਨੂੰ ਜਿਹੜਾ ਸਮਾਂ ਕੱਢ ਕੇ ਅਸੈਂਬਲੀ ਟਾਈਮ ਸਿਰ ਪਹੁੰਚੇ ਹਨ। ਉਸ ਤੋਂ ਬਾਅਦ ਟੀਚਰ ਦਾ ਅਤੇ ਵਲੰਟੀਅਰਸ ਅਵਾਰਡ ਹੈ, ਉਸ ਤੋਂ ਫਿਰ ਸਟੂਡੈਂਟਸ ਦੇ ਜੋ ਅਵਾਰਡ ਹਨ ਉਹ ਕਲਾਸ ਦੇ ਉਹ ਆਪਾਂ ਦੇਵਾਂਗੇ, ਫਿਰ ਜਿਹੜੇ ਬੱਚੇ ਕੀਰਤਨ ਅਤੇ ਤਬਲਾ ਸਿੱਖਦੇ ਹਨ ਉਹਨਾਂ ਦੇ ਅਵਾਰਡ ਹਨ, ਅਤੇ ਉਸ ਤੋਂ ਬਾਅਦ ਜਿਹੜੇ ਫਸਟ ਸੈਕਿੰਡ ਥਰਡ ਬੱਚੇ ਆਏ ਹਨ ਜਿਹਨਾਂ ਦੀ ਪਰਫੋਰਮੈਂਸ ਬਹੁਤ ਵਧੀਆ ਰਹੀ ਹੈ ਉਹਨਾਂ ਨੂੰ ਆਪਾਂ ਸਨਮਾਨਿਤ ਕਰਾਂਗੇ। ਅਤੇ ਮਈ 'ਚ ਆਪਣਾ ਲਾਸਟ ਅਸੈਂਬਲੀ ਹੋਈ ਸੀਗੀ ਕਿਉਂਕਿ ਜੂਨ ਪਹਿਲੇ ਹਫ਼ਤੇ ਅਤੇ ਦੂਜੇ ਹਫ਼ਤੇ ਆਪਣੇ ਐਗਜ਼ਾਮ ਸੀਗੇ 7 ਅਤੇ 14 ਨੂੰ, ਅਤੇ ਆਪਾਂ ਹਰ ਮਹੀਨੇ ਬੱਚਿਆਂ ਦੀ ਅਰਦਾਸ ਕਰਦੇ ਹਾਂ ਜਿਨ੍ਹਾਂ ਦਾ ਜਨਮ ਪਿਛਲੇ ਮਹੀਨੇ ਹੁੰਦਾ ਹੈ। ਤੋ ਮਈ ਔਰ ਜੂਨ ਦੇ ਵਿੱਚ ਜਿਨ੍ਹਾਂ ਬੱਚਿਆਂ ਦਾ ਜਨਮ ਦਿਨ ਸੀਗਾ ਉਹਨਾਂ ਦੀ ਅਰਦਾਸ ਆਪਾਂ ਸਮਾਪਤੀ ਵੇਲੇ ਕਰਾਂਗੇ ਅੱਜ, ਅਤੇ ਉਸ ਤੋਂ ਬਾਅਦ ਆਪਾਂ ਗਰੁੱਪ ਫੋਟੋ ਲੈ ਕੇ ਇਹ ਸਮਾਗਮ ਦੀ ਆਪਾਂ ਸਮਾਪਤੀ ਕਰਾਂਗੇ। ਜਿਹੜਾ ਆਪਣਾ ਅਸੈਂਬਲੀ ਸ਼ਬਦ ਸੀ ਲਾਸਟ ਈਅਰ ਦਾ ਉਹ ਸੀ ਗੁਰੂ ਸਤਿਗੁਰੂ ਕਾ ਜੋ ਸਿੱਖ ਖਾਏ ਸੋ ਪਲਕੇ ਉਠਰ ਨਾਮ 'ਤੇ ਆਵੇ, ਉਦਮ ਕਰੇ ਪਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਇਹ ਗੁਰਸਿੱਖ ਦੀ ਡੈਫੀਨੇਸ਼ਨ ਹੈ, ਕਿਵੇਂ ਅਸੀਂ ਇਸ ਸ਼ਬਦ ਦੇ ਰਾਹੀਂ ਕਈ ਵਾਰ ਬੱਚੇ ਇਹਨੂੰ ਕੰਠ ਕਰਦੇ ਹਨ ਤੋ ਆਪਣਾ ਜੀਵਨ ਵੀ ਇਸ ਤਰ੍ਹਾਂ ਦਾ ਬਣਾਉਣ ਦੀ ਉਹ ਕੋਸ਼ਿਸ਼ ਕਰਦੇ ਹਨ। ਤੁਸੀਂ ਉਪਰਾਲਾ ਕੀਤਾ ਸੀ ਕਿ ਬੱਚਿਆਂ ਨੂੰ ਕੰਠ ਹੋਵੇ ਤਾਂ ਵਾਰ ਵਾਰ ਕਰਨਗੇ ਤਾਂ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਜੋ ਗੁਰੂ ਸਾਹਿਬ ਨਾਲ ਸਾਨੂੰ ਆਦੇਸ਼ ਹੈ ਉਹਦੇ ਮੁਤਾਬਕ ਆਪਣਾ ਜੀਵਨ ਢਾਲਣ ਦੀ ਕੋਸ਼ਿਸ਼ ਕਰਨਗੇ। ਸੋ ਦਾ ਸਾਲ 2025-26 ਦੇ ਵਿੱਚ ਅਸੈਂਬਲੀ ਸੇਵਾ, ਕੀਰਤਨ, ਤਬਲਾ, ਗੁਰਬਾਣੀ ਇਹ ਸਾਰੇ ਪ੍ਰੋਗਰਾਮ ਆਪਾਂ ਇੱਥੇ ਅਸੈਂਬਲੀ ਦੇ ਵਿੱਚ ਆਪਾਂ ਕਰਦੇ ਹਾਂ। ਮੈਂ ਫਿਰ ਇੱਕ ਵਾਰੀ ਬੇਨਤੀ ਕਰਦਾ ਕਿ ਜਿਹੜੇ ਬੱਚੇ ਵੀ ਪੋਇਮ ਵੀ ਪੜ੍ਹ ਸਕਦੇ ਹਨ, ਸ਼ਬਦ ਕਰ ਸਕਦੇ ਹਨ, ਅਸੀਂ ਹਮੇਸ਼ਾ ਉਹਨਾਂ ਨੂੰ ਕਹਿੰਦੇ ਹਾਂ ਕਿ ਇੱਥੇ ਸਟੇਜ 'ਤੇ ਆਇਆ ਕਰੋ, ਆ ਕੇ ਪਾਰਟੀਸਪੇਟ ਕਰਿਆ ਕਰੋ। ਅਤੇ ਇੱਕ ਵਾਰ ਫਿਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਤਿਆਰ ਕਰੋ, ਬੇਸ਼ੱਕ ਮੂਲ ਮੰਤਰ ਦਾ ਪਾਠ ਕਰਨ, ਗੁਰਮੰਤਰ ਦਾ ਸਿਮਰਨ ਕਰਨ, ਆ ਕੇ ਜ਼ਰੂਰ ਇੱਥੇ ਬੱਚਿਆਂ ਨੂੰ ਹਾਜ਼ਰੀ ਲਵਾਇਆ ਕਰੋ। ਫਿਰ ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵੀ ਆਪਾਂ ਹਰ ਸਾਲ ਹੀ ਮਨਾਉਂਦੇ ਹਾਂ, ਉਦੋਂ ਵੀ ਜਪਜੀ ਸਾਹਿਬ ਦੀ ਜੋ ਬਾਣੀ ਹੈ ਉਹ ਬੱਚੇ ਕੰਠ ਕਰਦੇ ਹਨ ਅਤੇ ਉਹਨਾਂ ਨੂੰ ਆਪਾਂ ਸਨਮਾਨਿਤ ਵੀ ਕਰਦੇ ਹਾਂ। ਇਸੇ ਤਰ੍ਹਾਂ ਆਪਾਂ 2 ਸਾਲ ਹੋ ਗਏ ਗੁਰਮੁਖੀ ਅੱਖਰ ਗਿਆਨ ਦਾ ਮੁਕਾਬਲਾ ਆਪਾਂ ਕਰਦੇ ਹਾਂ, ਉਹਦੇ ਵਿੱਚ ਆਪਾਂ ਕੀ ਕਰਾਂਗੇ ਬੱਚਿਆਂ ਨੂੰ ਆਪਾਂ ਗੁਰਮੁਖੀ ਦੇ ਅੱਖਰ ਪਹਿਲਾਂ ਦੇ ਦਿੰਦੇ ਹਾਂ ਤਾਂ ਕਿ ਉਹਨਾਂ ਦੀ ਪੰਜਾਬੀ ਦੀ ਵੋਕੈਬਲਰੀ ਜਿਹੜੀ ਉਹ ਵਧੇ ਉਹਨਾਂ ਦੀ, ਅਤੇ ਉਹ ਉਹਨਾਂ ਨੂੰ ਯਾਦ ਕਰਕੇ ਉਹ ਸੈਂਟੈਂਸ ਮੇਕਿੰਗ ਹੈ, ਸੈਂਟੈਂਸ ਰਾਈਟਿੰਗ ਹੈ ਉਹਨਾਂ ਦੀ, ਇੱਕ ਤਾਂ ਉਹਨਾਂ ਦੀ ਉਹ ਸਕਿੱਲਸ ਇੰਪਰੂਵ ਹੁੰਦੀਆਂ ਹਨ ਅਤੇ ਉਹਦੇ ਨਾਲ ਨਾਲ ਜਿਹੜੇ ਸ਼ਬਦਾਂ ਦੀ ਵੋਕੈਬਲਰੀ ਹੈ ਉਹਨਾਂ 'ਚ ਵਾਧਾ ਹੁੰਦਾ ਹੈ। ਇਹ ਵੀ ਆਪਾਂ 2 ਸਾਲ ਤੋਂ ਕਰਦੇ ਆ ਰਹੇ ਹਾਂ। ਫਿਰ ਸਿੰਪੋਜ਼ੀਅਮ ਵਿੱਚ ਵੀ ਅਸੀਂ ਹਮੇਸ਼ਾ ਬੇਨਤੀ ਕਰਦੇ ਹਾਂ ਸਾਰੇ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਤੁਸੀਂ ਸਿੰਪੋਜ਼ੀਅਮ ਦੇ ਵਿੱਚ ਪਾਰਟੀਸਪੇਟ ਕਰਵਾਇਆ ਕਰੋ। ਇਹਦੇ ਨਾਲ ਬੱਚਿਆਂ ਦੀ ਜੋ ਪਬਲਿਕ ਸਪੀਕਿੰਗ ਸਕਿੱਲਸ ਹਨ ਉਹ ਕਾਫੀ ਇੰਪਰੂਵ ਹੁੰਦੀਆਂ ਹਨ। ਅਸੀਂ ਦੇਖਿਆ ਕਿ ਜਿਹੜੇ ਬੱਚੇ ਇਹਨਾਂ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਹਨ ਉਹ ਕਾਫੀ ਉਹਨਾਂ ਦੀ ਡਿਵੈਲਪਮੈਂਟ ਕਾਫੀ ਤੇਜ਼ ਹੁੰਦੀ ਹੈ, ਕਾਫੀ ਉਹਨਾਂ ਨੂੰ ਹੈਲਪ ਮਿਲਦੀ ਹੈ ਜੀਵਨ ਦੇ ਵਿੱਚ ਅੱਗੇ ਵਧਣ ਦੇ ਵਿੱਚ, ਅਕੈਡਮਿਕਲੀ ਵੀ, ਅਤੇ ਉਹਨਾਂ ਦਾ ਜੋ ਕੋਨਫੀਡੈਂਸ ਲੈਵਲ ਹੈ ਉਹ ਵੀ ਉਹਨਾਂ ਦਾ ਕਾਫੀ ਵਾਧਾ ਹੈ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਾਰਟੀਸਪੇਟ ਕਰਕੇ। ਫਿਰ ਨਗਰ ਕੀਰਤਨ ਵਿੱਚ ਵੀ ਬੱਚੇ ਨਿਸ਼ਾਨ ਸਾਹਿਬ ਦੀ ਚੁੱਕਣ ਦੀ ਹੋਰ ਸਵਾਮੀ ਸੇਵਾ ਉਹ ਵੀ ਕਰਦੇ ਹਨ, ਉਹਨਾਂ ਦੀ ਬਹੁਤ ਧੰਨਵਾਦ ਹੈ। ਪਰ ਇੱਕ ਵਾਰੀ ਅਸੀਂ ਸਪੈਸ਼ਲ ਇਸ ਸਾਲ ਜੋ ਪ੍ਰੋਗਰਾਮ ਕੀਤਾ ਸਿੱਖ ਪੇਰੈਂਟਿੰਗ ਕੋਰਸ, ਜਿਹੜੇ ਭਾਈ ਜਗਜੀਤ ਸਿੰਘ ਜੀ ਇੰਗਲੈਂਡ ਤੋਂ ਅਸੀਂ ਬੁਲਾਏ ਸੀਗੇ, ਅਤੇ ਕਾਫੀ ਮਾਪਿਆਂ ਨੇ ਬੱਚਿਆਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਅਟੈਂਡ ਕੀਤਾ ਤਕਰੀਬਨ ਸਾਨੂੰ 100% ਉਹਦੀ ਫੀਡਬੈਕ ਪੋਜ਼ਿਟਿਵ ਮਿਲੀ ਹੈ ਵੀ ਬਹੁਤ ਵਧੀਆ ਪ੍ਰੋਗਰਾਮ ਸੀਗਾ ਇਹ ਦੁਬਾਰਾ ਵੀ ਹੋਣਾ ਚਾਹੀਦਾ ਹੈ ਔਰ ਜਿਨ੍ਹਾਂ ਨੇ ਪ੍ਰੋਗਰਾਮ ਇਹ ਮਿਸ ਕੀਤਾ ਔਰ ਇਹ ਵੀ ਕਿ ਅਸੀਂ ਰਿਗਰੈਟ ਕੀਤਾ ਵੀ ਅਸੀਂ ਬੇਫਿਸ਼ ਕਿ ਅਸੀਂ ਇਹ ਪ੍ਰੋਗਰਾਮ ਅਟੈਂਡ ਕਰ ਲੈਂਦੇ ਕਾਫੀ ਵਧੀਆ ਜਾਣਕਾਰੀ ਕਈ ਵਾਰ ਅਸੀਂ ਆਪਾਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਪਤਾ ਅਸੀਂ ਪੇਰੈਂਟਿੰਗ ਕਿੱਦਾਂ ਕਰਨੀ ਹੈ ਹਾਂ ਵੀ ਸਾਨੂੰ ਜ਼ਰੂਰਤ ਨਹੀਂ ਹੈ ਵੀ ਸਾਨੂੰ ਕੋਈ ਦੱਸੇ ਆ ਕੇ ਵੀ ਇੱਦਾਂ ਪੇਰੈਂਟਿੰਗ ਕਰੋ ਪਰ ਜਿਨ੍ਹਾਂ ਨੇ ਅਟੈਂਡ ਕੀਤਾ ਉਹਨਾਂ ਨੇ ਮਹਿਸੂਸ ਕੀਤਾ ਕਿ ਵਾਕਈ ਗੱਲਾਂ ਸਾਨੂੰ ਸਿੱਖਣ ਵਾਲੀਆਂ ਸੀਗੀਆਂ ਜਿਹੜੀ ਸਾਨੂੰ ਪੇਰੈਂਟਿੰਗ ਦੇ ਵਿੱਚ ਹੈਲਪ ਕਰਦੀਆਂ ਹਨ ਬੇਸ਼ੱਕ ਗ੍ਰੈਂਡ ਪੇਰੈਂਟਸ ਹੋਣ ਬੇਸ਼ੱਕ ਯੂਥ ਸੀਗਾ ਬੇਸ਼ੱਕ ਪੇਰੈਂਟਸ ਸੀ ਸਾਰਿਆਂ ਦੇ ਲਈ ਇਹ ਹੈਲਪਫੁਲ ਇਹ ਗੱਲਾਂ ਸੀ ਜਿਹੜੀ ਭਾਈ ਸਾਹਿਬ ਨੇ ਕੀਤੀਆਂ ਆ ਕੇ ਫਿਰ ਜੋ ਮੰਥਲੀ ਕੀਰਤਨ ਆਪਣਾ ਹਰ ਫਰਾਈਡੇ ਹੁੰਦਾ ਮੰਥ ਐਂਡ ਦੇ ਵਿੱਚ ਤੋ ਇਸ ਦੇ ਵਿੱਚ ਆਪਾਂ ਦੋ ਸਪੈਸ਼ਲ ਆਪਾਂ ਦਿਹਾੜੀ ਵੀ ਮਨਾਉਂਦੇ ਹਾਂ ਵਿਸਾਖੀ ਦਾ ਅਤੇ ਗੁਰਪੁਰਬ ਦਾ ਇਹ ਬੱਚਿਆਂ ਨੂੰ ਆਪਾਂ ਸਨਮਾਨਿਤ ਵੀ ਆਪਾਂ ਕਰਦੇ ਹਾਂ ਫਿਰ ਸੇਵਾ ਦਾ ਜੋ ਕੌਨਸੈਪਟ ਹੈ ਬੱਚੇ ਸੇਵਾ ਕਰਦੇ ਹਨ ਆਪਾਂ ਹਰ ਸਾਲ ਸਕੈਜੂਲ ਬਣਾ ਦਿੰਦੇ ਹਾਂ ਕਿ ਬੱਚੇ ਹਰ ਕਲਾਸ ਦੇ ਬੱਚੇ ਉਹਨਾਂ ਨੂੰ ਦੋ ਵਾਰੀ ਚਾਂਸ ਮਿਲਦਾ ਸੇਵਾ ਕਰਨ ਦਾ ਲੰਗਰ ਦੇ ਵਿੱਚ ਆ ਕੇ ਸੇਵਾ ਕਰਦੇ ਨੇ ਤਾਂ ਕਿ ਉਹਨੂੰ ਸੇਵਾ ਦਾ ਜੋ ਕੌਨਸੈਪਟ ਹੈ ਉਹਨਾਂ ਦੇ ਮਨ ਵਿੱਚ ਪਰਿਪੱਕ ਹੋ ਜਾਏ ਤੋਂ ਜਿਹੜਾ ਆਪਣਾ ਗੁਰਮਤਿ ਕੈਂਪ ਹੈ ਉਹ 30 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਹੋਵੇਗਾ ਸ਼ਾਮ ਦਾ ਸਮਾਂ ਹੈ ਤੋ ਅਸੀਂ ਟੇਬਲ ਵੀ ਲਾਇਆ ਕਰਾਂਗੇ ਅੱਜ ਵੀ ਲਾਇਆ ਸੀਗਾ ਅਤੇ ਅਗਲੇ ਵੀ ਸੰਡੇ ਆਪਾਂ ਹਰ ਸੰਡੇ ਜਾਤੇ ਨਹੀਂ ਹੁੰਦਾ ਲਾਵਾਂਗੇ ਜਿਹੜੇ ਬੱਚਿਆਂ ਨੇ ਐਡਮਿਸ਼ਨ ਰਜਿਸਟਰ ਨਹੀਂ ਕਰਵਾਈ ਤੋ ਉਹ ਆਪਣੀ ਇਸ ਪ੍ਰੋਗਰਾਮ ਦੇ ਵਿੱਚ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ ਜਿਵੇਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ ਕਿ ਲੈਵਲ ਨਹੀਂ ਆਪਾਂ ਕਾਊਂਟ ਕਰਨਾ ਹੈਗਾ ਬੱਚਿਆਂ ਦੀ ਜੋ ਲਰਨਿੰਗ ਹੈ ਉਹ ਕਿੱਦਾਂ ਹੈ ਹਰ ਬੱਚਾ ਯੂਨੀਕ ਹੈ ਹਰ ਇੱਕ ਦਾ ਪੇਸ ਆਪਣਾ ਆਪਣਾ ਹੈ ਲਰਨ ਕਰਨ ਦਾ ਕੋਈ ਸਲੋ ਲਰਨ ਕਰਦਾ ਹੈ ਕੋਈ ਫਾਸਟ ਲਰਨ ਕਰਦਾ ਹੈ ਤੋ ਆਪਾਂ ਕੋਸ਼ਿਸ਼ ਕਰਨੀ ਹੈ ਕਿ ਬੱਚੇ ਨੂੰ ਆਪਾਂ ਇੰਸਪਾਇਰ ਕਰੀਏ ਜਿਵੇਂ ਵੀ ਲਰਨ ਕਰਦੇ ਹਨ ਉਹਨਾਂ ਨੂੰ ਹੌਸਲਾ ਅਫਜਾਈ ਉੱਪਰ ਕਰਕੇ ਉਹਦੀ ਕੰਟੀਨਿਊਟੀ ਆਪਾਂ ਕਰੀਏ ਤਾਂ ਕਿ ਜੋ ਆਪਣਾ ਮਕਸਦ ਹੈ ਉਹਨਾਂ ਨੂੰ ਭਾਸ਼ਾ ਸਿਖਾਉਣ ਦਾ ਉਹ 'ਚ ਆਪਾਂ ਕਾਮਯਾਬ ਹੋ ਸਕੀਏ ਇਸ ਲਈ ਸਾਨੂੰ ਤੁਹਾਡੀ ਸਪੋਰਟ ਦੀ ਵੀ ਜ਼ਰੂਰਤ ਹੈ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਹਾਈ ਸਕੂਲ ਦੇ ਮਿਡਲ ਸਕੂਲ ਦੇ ਬੱਚੇ ਇਹ ਜੋ ਪ੍ਰੋਫੈਸ਼ੀਐਂਸੀ ਐਗਜ਼ਾਮ ਹੈ ਪੰਜਾਬੀ ਦੇ ਵਿੱਚ ਇਹ ਹਰ ਸਕੂਲ ਡਿਸਟ੍ਰਿਕਟ ਦੇ ਵਿੱਚ ਅਵੇਲੇਬਲ ਹਨ ਉਹ ਲੈ ਸਕਦੇ ਹਨ ਅਤੇ ਉਹਨਾਂ ਨੂੰ ਕ੍ਰੈਡਿਟ ਮਿਲ ਸਕਦਾ ਹੈ ਇਸ ਗੱਲ ਦਾ ਅਤੇ ਆਪਾਂ ਜਿਹੜੇ ਦੋ ਬੱਚਿਆਂ ਨੂੰ ਆਪਾਂ ਅਵਾਰਡ ਵੀ ਦੇਵਾਂਗੇ ਪੁਸ਼ਪਦੀਪ ਸਿੰਘ ਹੈ ਅਤੇ ਦੂਸਰਾ ਸਹਿਜਪ੍ਰੀਤ ਕੌਰ ਜਾਂ ਸ਼ਹਿਰਾਜ ਸਿੰਘ ਹੈ ਇਹ ਜੇ ਬੱਚੇ ਬੈਠੇ ਹੋਣ ਤਾਂ ਇਹਨਾਂ ਨੂੰ ਅਸੀਂ ਕਹਾਂਗੇ ਇਹ ਆ ਕੇ ਆਪਣਾ ਅਵਾਰਡ ਲੈ ਸਕਦੇ ਹਨ ਅਤੇ ਇਸ ਤੋਂ ਆਪਾਂ ਟੀਚਰ ਅਵਾਰਡ ਦੇਵਾਂਗੇ ਅਤੇ ਉਸ ਤੋਂ ਬਾਅਦ ਅਵਾਰਡ ਫੋਰ ਵਲੰਟੀਅਰਸ ਹੈਗਾ ਹੁਣ ਆਪਾਂ ਸਭ ਤੋਂ ਪਹਿਲਾਂ ਜੇ ਬੱਚੇ ਵਰਲਡ ਲੈਂਗੁਏਜ ਬੈਠੇ ਹਨ ਤਾਂ ਉਹਨੂੰ ਮੈਂ ਬੇਨਤੀ ਕਰਦਾ ਕਿ ਆ ਜਾਣ ਉਹ ਜਿਨ੍ਹਾਂ ਨੇ ਵਰਲਡ ਲੈਂਗੁਏਜ ਦਾ ਐਗਜ਼ਾਮ ਦਿੱਤਾ ਹੈ ਇਹ ਬੱਚੀ ਸਹਿਜਪ੍ਰੀਤ ਕੌਰ ਇਹਨੇ ਕੈਂਟ ਸਕੂਲ ਡਿਸਟ੍ਰਿਕਟ ਦੇ ਵਿੱਚ ਐਗਜ਼ਾਮ ਦਿੱਤਾ ਸੀ ਹੈ ਅਤੇ ਦੂਸਰਾ ਪੁਸ਼ਪਦੀਪ ਸਿੰਘ ਉਹਨਾਂ ਨੇ ਬੈਲਵੀ ਸਕੂਲ ਡਿਸਟ੍ਰਿਕਟ ਦੇ ਵਿੱਚ ਐਗਜ਼ਾਮ ਦਿੱਤਾ ਅਤੇ ਇਹਨਾਂ ਨੇ ਉਹਨਾਂ ਦੇ ਮਦਰ ਹਾਜ਼ਰ ਹਨ ਅਤੇ 4 ਵਿੱਚੋਂ 4 ਹੀ ਉਹਨਾਂ ਨੇ ਗ੍ਰੇਡ ਲਏ ਹਨ ਹਾਂਜੀ ਉਹਨਾਂ ਨੂੰ ਪ੍ਰਾਈਜ਼ ਦੇ ਬੋਲੇ ਸੋਨੇਹਾ ਅਤੇ ਸਾਰੇ ਬੱਚਿਆਂ ਦੀ ਓਪਰਚੁਨਿਟੀ ਹੈ ਕਿ ਜੇ ਤੁਸੀਂ ਪੰਜਾਬੀ ਪੂਰੀ ਮੁਹਾਰਨੀ ਸੈਂਟੈਂਸ ਮੇਕਿੰਗ ਵਰਡ ਐਸੇ ਰਾਈਟਿੰਗ ਐਪਲੀਕੇਸ਼ਨ ਰਾਈਟਿੰਗ ਇਹ ਸਾਰੀ ਸਿੱਖ ਲਓਗੇ ਤਾਂ ਤੁਹਾਨੂੰ ਜਿਹੜਾ ਐਗਜ਼ਾਮ ਦੇਣਾ ਈਜ਼ੀ ਹੋ ਜਾਏਗਾ ਪਰ ਮੈਂ ਹੋਰ ਵੀ ਗੱਲ ਕਰਦਾ ਕਿ ਜਿਹੜੇ ਬੱਚੇ ਨੇ ਐਗਜ਼ਾਮ ਦਿੱਤਾ ਅਸੀਂ ਦੇਖਿਆ ਬੋਲੇ ਸੋਨੇਹਾ ਜਿਹੜਾ ਸਾਡਾ ਅਸੀਂ ਉਹ ਪੰਜਾਬੀ ਵਰਲਡ ਲੈਂਗੁਏਜ ਅਸੀਂ ਕੋਰਸ ਬਣਾਇਆ ਹੈ ਅਤੇ ਕਾਫੀ ਲੈਬੋਰੇਟ ਹੈ, ਕਾਫੀ ਵਧੀਆ ਹੈ, ਅਤੇ ਸਾਨੂੰ ਲੱਗਦਾ ਕਿ ਜਿਹੜਾ
3: ਹਰਸਿਮਰਤ ਕੌਰ
1: ਇੱਕ ਬੱਚੀ ਹੋਰ ਹੈ, ਸਾਡੇ ਕੋਲ ਨਾਂ ਇਹਨਾਂ ਦੇ ਨਹੀਂ ਆਇਆ ਸੀਗਾ, ਹਰਸਿਮਰਤ ਕੌਰ, ਅਤੇ ਇਹਨਾਂ ਨੇ ਵੀ ਸਕੂਲ ਡਿਸਟ੍ਰਿਕਟ ਕਿਹੜਾ ਪੜ੍ਹ
2: ਤੁਹਾਡਾ,
1: ਇਹਨਾਂ ਨੇ ਵੀ ਕੈਂਟ ਸਕੂਲ ਡਿਸਟ੍ਰਿਕਟ ਦੇ ਵੀ ਦਿੱਤਾ ਸੀਗਾ, ਅਤੇ ਤੁਹਾਡੀ ਗਿਫਟ ਅਸੀਂ ਉਹਨੇ ਪੈਕ ਕਰਕੇ ਦਿੰਦੇ ਹਾਂ ਅਤੇ ਆ ਜਾਓ ਜ਼ਕਾਰ ਆਪਾਂ ਬੁਲਾ ਦਿੰਦੇ ਆ ਜਾਓ। ਬੋਲੇ ਸੋਨੇਹਾਲ ਤੋਂ ਜਿਹੜੇ ਸਾਡੇ ਅਸੀਂ ਉਹ ਬੁੱਕ ਲਾਈ ਆ ਵਰਲਡ ਲੈਂਗੁਏਜ ਨੂੰ, ਅਤੇ ਉਹਦੇ ਮੁਤਾਬਕ ਜਿਹੜਾ ਟੈਸਟ ਹੈ ਉਹਨਾਂ ਦਾ ਬੜਾ ਸਾਨੂੰ ਸੌਖਾ ਲੱਗਦਾ, ਪਰ ਸਾਡਾ ਜਿਹੜੀ ਵਰਲਡ ਲੈਂਗੁਏਜ ਹੈ ਉਹ ਟਫ ਹੈ ਜਿਹੜੀ ਸਾਡੀ ਕਲਾਸ ਹੈਗੀ ਆ। ਤੋ ਅਸੀਂ ਬੇਨਤੀ ਕਰਦੇ ਹਾਂ ਬੱਚਿਆਂ ਨੂੰ ਘੱਟੋ ਘੱਟ 2 ਸਾਲ ਜਾਂ 3 ਸਾਲ ਉਸ ਕਲਾਸ ਦੇ ਵਿੱਚ ਲਾਓ, ਅਤੇ ਤੁਹਾਨੂੰ ਪੂਰੀ ਫਿਰ ਪ੍ਰੋਫੀਸ਼ੀਐਂਸੀ ਜਿਹੜੀ ਅਸੀਂ ਚਾਹੁੰਦੇ ਹਾਂ, ਕਰੈਕਟਲੀ ਸੈਂਟੈਂਸ ਮੇਕਿੰਗ, ਕਰੈਕਟਲੀ ਐਸੇ ਰਾਈਟਿੰਗ, ਕਰੈਕਟਲੀ ਐਪਲੀਕੇਸ਼ਨ ਰਾਈਟਿੰਗ, ਉਹ ਤੁਹਾਨੂੰ ਸਾਰੀ ਬੱਚੇ ਉਹ ਸਿੱਖ ਸਕਦੇ ਹਨ। ਅਤੇ ਐਗਜ਼ਾਮ ਤਾਂ ਚਲੋ ਬੱਚੇ ਅਸੀਂ ਜੋ ਉਹ ਪਹਿਲਾਂ ਪਾਸ ਕਰ ਲੈਂਦੇ ਹਨ, ਪਰ ਉਹਦੇ ਬਾਵਜੂਦ ਵੀ ਅਸੀਂ ਦੇਖਿਆ ਕਿ ਉਹਨਾਂ ਨੂੰ ਹੋਰ ਜ਼ਰੂਰਤ ਹੈ, ਕਿ ਵੈਸੇ ਦੇਖਦੇ ਮਾਪੇ ਨਾ ਵੀ ਐਗਜ਼ਾਮ ਪਾਸ ਕਰ ਲਏ ਹੁਣ ਸਾਨੂੰ ਜ਼ਰੂਰਤ ਨਹੀਂ ਹੈ, ਉਹ ਕਲਾਸ 'ਚ ਨਹੀਂ ਲੈ ਕੇ ਆਉਂਦੇ, ਪਰ ਉਹ ਭੁੱਲ ਕਰਦੇ ਹਨ, ਉਹਨਾਂ ਨੂੰ ਉਹ ਕਲਾਸ ਦੇ ਵਿੱਚ ਰਿਪੀਟ ਕਰਨੀ ਚਾਹੀਦੀ ਹੈ, ਅਤੇ ਉਹਨਾਂ ਦੀ ਕਾਫੀ ਜਿਹੜੀ ਰਾਈਟਿੰਗ ਸਕਿੱਲਸ ਹੈ, ਬੋਲਣ ਦੀ ਕਰੈਕਟ ਸੈਂਟੈਂਸ ਰਾਈਟਿੰਗ ਕਿੰਨੇ ਬੋਲਣਾ, ਉਹਨਾਂ ਦੀ ਸਕਿੱਲਸ ਡੈਫੀਨੇਟਲੀ ਇੰਪਰੂਵ ਹੋਣਗੀਆਂ। ਉਹ ਸਟੂਡੈਂਟ ਅਟੈਂਡੈਂਸ ਅਵਾਰਡ ਬਹੁਤ ਜ਼ਰੂਰੀ ਹੈ, ਮੈਂ ਲਿਸਟ ਦਿਓ ਜੀ ਸਟੂਡੈਂਟ ਅਵਾਰਡ ਲਿਸਟ ਨਹੀਂ ਹੈ। ਇਹ ਹੁਣ ਉਹ ਬੱਚਿਆਂ ਨੂੰ ਅਵਾਰਡ ਦੇਣਾ ਜਿਹੜੇ ਅਸੈਂਬਲੀ 'ਚ ਸਮਾਂ ਕੱਢ ਕੇ ਪੇਰੈਂਟਸ ਬੱਚਿਆਂ ਨੂੰ ਟਾਈਮਲੀ ਲੈ ਕੇ ਆਏ ਹਨ। ਅੱਛਾ, ਇਹਦੇ ਵਿੱਚ ਅਸੀਂ ਜੋ ਅਵਾਰਡ ਹਨ ਜਿਨ੍ਹਾਂ ਨੇ ਜਿਹੜੇ 70% ਤੋਂ ਘੱਟ ਉਹ ਨਹੀਂ ਸੀ ਦੇ ਰਹੇ, ਜਿਨ੍ਹਾਂ ਨੇ ਐਟਲੀਸਟ 70% ਟੂ 80% ਦੈਨ 81% ਟੂ 90% ਐਂਡ ਅਬਵ 90%, ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈਗੀ ਹੈ, ਇਹ ਉਹਨਾਂ ਨੂੰ ਪ੍ਰਾਈਜ਼ ਆਪਾਂ ਦੇ ਰਹੇ ਹਾਂ। ਜਗਜੋਤ ਸਿੰਘ ਧੁਰਾ, ਜਗਜੋਤ ਸਿੰਘ ਧੁਰਾ ਫਟਾਫਟ ਆ ਜਾਓ। ਹਾਂਜੀ, ਵਰਲੀਨ ਕੌਰ,
3: ਕਲਾਸ ਵੀ ਅਨਾਊਂਸ ਕਰ ਸਕਦੇ ਜੀ, ਕਲਾਸ ਵਿੱਚ
1: ਵਰਲੀਨ ਕੌਰ 204 ਕਲਾਸ, ਜਸਰਾਜ ਸਿੰਘ ਵਰਲਡ ਲੈਂਗੁਏਜ, ਗੁਰਬਾਜ ਕੌਰ ਕਿੰਡਰਗਾਰਟਨ ਬੀ, ਅਵਿਰਾਜ ਸਿੰਘ ਧੁਰਾ 204, ਆਨੰਦ ਸਿੰਘ ਕਿੰਡਰਗਾਰਟਨ ਏ, ਸਹਿਜਪ੍ਰੀਤ ਕੌਰ 501, ਅਰਮਾਨ ਸਿੰਘ ਬੜਿੰਗ ਕਿੰਡਰਗਾਰਟਨ ਏ, ਅਰਮਾਨ ਸਿੰਘ ਬੜਿੰਗ ਕਿੰਡਰਗਾਰਟਨ ਏ, ਜਸਗੁਨ ਕੌਰ 204, ਬਲਰਾਜ ਸਿੰਘ ਬੋਪਾ ਰਾਏ 204, ਗੁਰਮਨ ਭਾਰਦਵਾਜ, ਜ਼ਾਦਿਆ ਕੌਰ 203, ਜੈਵੀਰ ਸਿੰਘ 203, ਤੀਰਥ ਸਿੰਘ ਪ੍ਰੀ ਸਕੂਲ ਏ, ਜੈਵੀਰ ਸਿੰਘ 203, ਤੀਰਥ ਸਿੰਘ ਪ੍ਰੀ ਸਕੂਲ ਏ, ਕੁਲਨਾਜ ਕੌਰ 202, ਕੁਲਨਾਜ ਕੌਰ 202, ਦਿਨਾਜ ਕੌਰ ਸਹੋਤਾ 503, ਅਨੂਪ ਸਿੰਘ ਕਿੰਡਰਗਾਰਟਨ ਏ, ਜੋਰਾਵਰ ਸਿੰਘ 102 ਏ ਜੋਰਾਵਰ ਸਿੰਘ 102 ਏ ਓਕੇ ਦੇ ਦਿਓ ਅਕਾਲਦੀਪ ਸਿੰਘ ਕਿੰਡਰ ਗਾਰਡਨ ਏ ਔਜਤ ਸਿੰਘ ਪ੍ਰੀ ਸਕੂਲ ਏ ਅਵਨੀਤ ਕੌਰ 502 ਦਿਆ ਸਿੰਘ 102 ਸੀ
3: ਅਕਾਲਦੀਪ ਆ ਦਿਓ ਅਕਾਲਦੀਪ ਨੂੰ ਅਕਾਲਦੀਪ ਨੂੰ ਦੇ
1: ਦਿਆ ਸਿੰਘ 102 ਸੀ ਦਿਆ ਸਿੰਘ 102 ਸੀ ਜੋਰਾਵਰ ਸਿੰਘ ਸੇਖੋਂ ਪ੍ਰੀ ਸਕੂਲ ਏ ਗੁਰਨੂਰ ਸਿੰਘ ਸਮਰਾ 102 ਬੀ ਕਰਮਨ ਕੌਰ ਸੰਧੂ ਪ੍ਰੀ ਸਕੂਲ ਏ ਇਨਾਇਤ ਕੌਰ ਸਹੋਤਾ 101 ਏ ਸਹਿਜ ਸਿੰਘ 204 ਸ਼ਹਿਰਾਜ ਸਿੰਘ 203 ਜੰਨਤ ਕੌਰ 203 ਜੰਨਤ ਕੌਰ 203 ਗੁਨੀਤ ਕੌਰ 202 ਗੁਨੀਤ ਕੌਰ ਬਲਰੀਤ ਕੌਰ ਸੇਖੋਂ 102 ਬੀ ਜਿੰਦ ਕੌਰ ਸੰਧੂ ਕਿੰਡਰਗਾਰਡਨ ਏ ਜਿੰਦ ਕੌਰ ਸੰਧੂ ਕਿੰਡਰਗਾਰਡਨ ਏ ਨਿਰਵਾਨ ਸਿੰਘ ਬਰਾੜ ਇੰਟਰਮੀਡੀਏਟ ਬਲਤਾਜ ਕੌਰ ਸੇਖੋਂ ਪ੍ਰੀ ਸਕੂਲ ਏ ਰਹਿਮਤ ਕੌਰ ਫਰਵਾਹਾ 101 ਬੀ ਜਗਰੂਪ ਕੌਰ 101 ਏ ਤੁਸੀਂ ਪੜ੍ਹੀ ਰਹੋ ਜਸਮੀਤ ਕੌਰ 202
3: ਰਹਿਮਤ
1: ਅਨਮੋਲ ਸਿੰਘ ਕਿੰਡਰਗਾਰਡਨ ਏ ਰਹਿਮਤ ਨੂੰ ਪੁੱਛੋ ਤੁਹਾਨੂੰ ਆ ਜਾਓ ਇਹਨੂੰ ਪੁੱਛੋ ਰਹਿਮਤ ਕੌਰ
3: ਰਹਿਮਤ
1: ਅਨਮੋਲ ਸਿੰਘ ਕਿੰਡਰਗਾਰਡਨ ਏ ਜਪਨੂਰ ਸਿੰਘ ਸਮਰਾ 102 ਬੀ
3: ਜਸਮੀਤ ਕੌਰ
1: ਆ ਦੇਖੋ ਕੌਣ
3: ਜਗਰੂਪ ਕੌਰ
1: ਜਸਮੀਨ
3: ਨਹੀਂ ਤੁਹਾਡਾ ਨਹੀਂ ਨਹੀਂ ਤੁਹਾਡੀ ਕਲਾਸ ਕਿਹੜੀ ਬੇਟਾ ਜਗਰੂਪ ਕੌਰ ਬਲਤਾਜ ਕੌਰ
1: ਇੱਥੇ ਅੱਗੇ ਆਓ
3: ਆ ਦਿਓ ਇੱਧਰ ਗੁਰਬਾਜ ਗੁਰਬਾਜ ਨਿਰਵਾਨ ਨਿਰਵਾਨ ਆ ਮੇਰੇ ਕੋਲ ਉਹ ਤੁਹਾਡੇ ਕੋਲ ਨਿਰਵਾਨ ਬਰਾੜ ਜਗਰੂਪ ਜਗਰੂਪ ਕੌਰ ਗੁਰਬਾਜ
1: ਜਿਸਾਨੇ ਦੇ ਆ ਗਏ
3: ਗੁਰਬਾਜ ਕੌਰ ਗੁਰਬਾਜ ਕੌਰ ਹੈ ਕੋਈ ਜੈਵੀਰ ਸਿੰਘ ਜਗਰੂਪ ਕੌਰ ਦਇਆ ਸਿੰਘ ਜਗਰੂਪ ਕੌਰ ਔਜਤ ਸਿੰਘ ਸ਼ਹਿਰਾਜ ਸਿੰਘ ਗੁਰਬਾਜ
1: ਹੁਣ ਦੂਸਰਾ ਗਰੁੱਪ ਹੈ ਜੀ ਇਹਦੇ ਵਿੱਚ ਗੁਰਸਹਿਜ ਕੌਰ 101 ਬੀ ਇਹਨੂੰ ਜਾਣਦੇ ਹਾਂ ਗੁਰੂ ਫੋਟੋ ਲੈ ਲਓ ਬੋਲੇ ਸੋਨਿਹਾਲ ਬੈਠੋ ਬੇਟਾ ਜਾ ਕੇ ਦੂਸਰਾ ਗਰੁੱਪ ਗੁਰਸਹਿਜ ਕੌਰ ਗੁਰਸਹਿਜ ਕੌਰ ਇਕੱਠੇ ਕਰ ਲਓ ਸਾਰੇ
3: ਜੀ
4: ਗੁਰਸਹਿਜ ਕੌਰ ਸੰਜਮ ਰੰਧਾਵਾ ਇੰਟਰਮੀਡੀਏਟ ਗੁਰਨੂਰ ਕੌਰ 203 ਅਗਮਜੋਤ ਸਿੰਘ 203 ਰਹਿਮਤ ਭਾਰਦਵਾਜ ਪ੍ਰੀ ਸਕੂਲ ਬੀ ਮੋਰੀਨ ਕੌਰ 102 ਬੀ ਅਸੀਸ ਕੌਰ ਇੰਟਰਮੀਡੀਏਟ ਜਸ਼ਨਜੋਤ ਕੌਰ 202 ਤੇਗ ਸਿੰਘ 102 ਏ ਤੇਗ ਸਿੰਘ 102 ਏ ਨਵਲੀਨ ਸਿੰਘ 204
3: ਤੇਗ ਸਿੰਘ ਨਵਲੀਨ
4: ਏਕਮ ਸ਼ੇਰ ਸਿੰਘ 203 ਏਕਮ ਸ਼ੇਰ ਸਿੰਘ
3: ਨਵਲੀਨ ਸਿੰਘ ਨਵਲੀਨ
4: ਅਵਲੀਨ ਕੌਰ ਨੱਟ 202 ਜਸਨੂਰ ਸਿੰਘ ਕਿਡਨ ਗਾਰਡਨ ਏ ਫਤਿਹਦੀਪ ਸਿੰਘ 101

0: ਤੁਹਾਡਾ ਕੀ ਨਾਮ ਹੈ? ਫਤਿਹ ਦੀਪ। ਤੁਹਾਡੀ ਕਿਹੜੀ ਕਲਾਸ ਹੈ? 101B।
1: ਫਤਿਹਦੀਪ
2: ਬੋਲੇ ਸੋਨੇਹਾਲ। ਉਹਨੋਂ ਬੱਚੇ ਜਿਹੜੇ 90% ਹੈਗੇ ਆ, ਸੁਖਨੂਰ ਕੌਰ 203, ਸੁਖਨੂਰ ਕੌਰ, ਇਹਨੂੰ ਭੇਜ ਦਿਓ, ਇਹਨੂੰ ਭੇਜ ਦਿਓ। ਸੁਖਮੀਤ ਕੌਰ 203, ਹਿੰਮਤ ਸਿੰਘ ਨੱਟ 202,
3: ਉਹ ਪਹਿਲੇ ਕਰਕੇ
2: ਕੀਰਤ ਕੌਰ ਕਿੰਡਰਗਾਰਡਨ ਏ, ਗੁਰਬਾਜ ਸਿੰਘ ਕਿੰਡਰਗਾਰਡਨ ਏ, ਅਗਮਪ੍ਰੀਤ ਕੌਰ 501, ਜਪਪ੍ਰੀਤ ਕੌਰ 204, ਅਰਵਨਦੀਪ ਸਿੰਘ 102B, ਸਹਿਜਲੀਨ ਕੌਰ 203, ਜੀਵਲ ਕੌਰ 101B, ਪ੍ਰਮਨੀਤ ਕੌਰ 204।
0: ਹਾਂਜੀ, ਕੀ ਹੈ?
2: ਬਖਸ਼ ਦਿਓ ਟੀਚਰ।
0: ਜੀਵਨ ਲਾਲ ਕੌਰ, ਜੀਵਨ ਲਾਲ ਕੌਰ,
2: ਉਹ ਨੈਕਸਟ ਆਪਾਂ ਟੀਚਰ ਅਵਾਰਡ ਕਰਾਂਗੇ। ਤੋ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਜਿੰਨੇ ਵੀ ਅਸੀਂ ਟੀਚਰ ਸਾਹਿਬਾਨ ਬੈਠੇ ਹਨ ਉਹ ਸਟੇਜ 'ਤੇ ਪਿੱਛੇ ਆ ਜਾਣ। ਆਪਾਂ ਕੁਇਕਲੀ ਕਰ ਲਈਏ ਫਟਾਫਟ। ਸਾਰੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਸਟੇਜ ਦੇ ਪਿੱਛੇ ਆ ਜਾਓ। ਪ੍ਰਤੀਤ ਕੌਰ, ਰਾਜਵਿੰਦਰ ਕੌਰ, ਹਰਵਿੰਦਰ ਮੰਮ, ਅਨਮੋਲ ਕੌਰ, ਰਾਜਿੰਦਰ ਕੌਰ, ਅਨਮੋਲ ਮੰਮ, ਬੋਲੇ ਸੋਨੇਹਾ। ਦੇਖੋ, ਬੱਚਿਆਂ ਨੇ ਟਾਈਮ ਕੱਢਿਆ, ਅਸੈਂਬਲੀ ਸਮੇਂ ਸਿਰ ਆਏ ਨੇ, ਗੁਰੂ ਸਾਹਿਬ ਦੀਆਂ ਅਸੀਸਾਂ ਲਈਆਂ ਹਨ, ਅਤੇ ਇਹਨਾਂ ਦੇ ਇੱਕ ਪੇਰੈਂਟਸ ਨੂੰ ਇੱਕ ਜਕਾਰਾ ਜ਼ਰੂਰ ਬਣਦਾ। ਮੈਂ ਬੇਨਤੀ ਕਰਾਂਗਾ ਕਿ ਪੇਰੈਂਟਸ ਨੂੰ ਇੱਕ ਜਕਾਰਾ, ਇਹਨਾਂ ਸਾਰਿਆਂ ਬੱਚਿਆਂ ਲਈ ਸਾਂਝਾ ਜਕਾਰਾ ਛੱਡਿਆ ਜਾਵੇ। ਪੇਰੈਂਟਸ ਵੱਲੋਂ ਇੱਕ ਸਾਂਝਾ ਜਕਾਰਾ ਇਹਨਾਂ ਬੱਚਿਆਂ ਲਈ ਛੱਡਿਆ ਜਾਵੇ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ। ਟੀਚਰ ਸਾਹਿਬਾਨ ਪ੍ਰਤੀਤ ਕੌਰ, ਰਾਜਵਿੰਦਰ ਕੌਰ, ਅਨਮੋਲ ਕੌਰ, ਰਾਜਿੰਦਰ ਕੌਰ, ਸਿਮਰਨਜੀਤ ਸਿੰਘ, ਅਨਦੀਪ ਕੌਰ, ਕੋਮਲ ਕੌਰ, ਕਿਰਨਜੀਤ ਕੌਰ, ਕਮਲਪ੍ਰੀਤ ਕੌਰ, ਨਵਨੀਤ ਕੌਰ, ਹਰਵੀਰ ਸਿੰਘ, ਅਮਰਜੀਤ ਕੌਰ ਸੋਹਲ, ਕੁਲਵਿੰਦਰ ਕੌਰ, ਅਨਮੋਲ ਕੌਰ, ਕੁਲਦੀਪ ਕੌਰ ਨੱਟ, ਪ੍ਰਭਲੀਨ ਕੌਰ ਨੱਟ, ਨਿਮਨਦੀਪ ਕੌਰ, ਗੁਰਨੂਰ ਕੌਰ, ਕੁਲਦੀਪ ਕੌਰ, ਕਮਲਜੀਤ ਕੌਰ ਸੋਹਲ, ਪਰਵਿੰਦਰ ਕੌਰ, ਪ੍ਰਭਲੀਨ ਕੌਰ, ਪਰਮਜੀਤ ਕੌਰ ਧਾਲੀਵਾਲ, ਅਮਨਦੀਪ ਕੌਰ ਸਰਾਂ, ਅਮਨਦੀਪ ਕੌਰ ਭੈਣ ਜੀ ਦਸਤਾਰ, ਰਮਨਦੀਪ ਕੌਰ ਪੁਆਰ, ਮਨਵੀਰ ਸਿੰਘ, ਅਮਨਪ੍ਰੀਤ ਕੌਰ, ਜੁਧਵੀਰ ਸਿੰਘ, ਤਲਵਿੰਦਰ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਹਰਸਿਮਰਨ ਕੌਰ ਵਾਈਫ ਆਫ ਕੁਲਦੀਪ ਸਿੰਘ ਜੀ, ਕਰਮਜੀਤ ਕੌਰ ਮੱਲੀ, ਜਸਵੀਰ ਕੌਰ, ਸੁਖਦੀਪ ਕੌਰ, ਨਤੇਜ ਸਿੰਘ ਸਹੋਤਾ, ਗੁਰਮੀਤ ਕੌਰ। ਇਹਨਾਂ ਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕਾਫੀ ਟੀਚਰ ਸਾਹਿਬਾਨ ਤਕਰੀਬਨ ਕਾਫੀ ਸਾਲਾਂ ਤੋਂ ਸੇਵਾਵਾਂ ਨਿਭਾਉਂਦੇ ਆ ਰਹੇ ਨੇ। 12-14 ਸਾਲ ਵੀ ਹੋ ਗਏ ਕੁਛ ਟੀਚਰ ਸਾਹਿਬਾਨ ਨੂੰ, ਅਤੇ ਬੜੀ ਡੈਡੀਕੇਸ਼ਨ ਹੈ। ਕੁਛ ਟੀਚਰ ਸਾਹਿਬਾਨ ਮੁਹਾਰਨੀ ਟੀਚਿੰਗ ਦੇ ਵਿੱਚ ਬਹੁਤ

0: ਐਕਸਪਰਟ ਹਨ, ਬਹੁਤ ਵਧੀਆ ਮੋਹਾਲੀ ਪੜ੍ਹਾਉਂਦੇ ਹਨ ਅਤੇ ਬੱਚਿਆਂ ਨੂੰ ਜੋ ਲੋੜੀਂਦੀ ਸਿੱਖਿਆ ਹੈ ਜਿਸ ਲੈਵਲ 'ਤੇ ਚਾਹੀਦੀ ਹੈ ਉਸ ਲੈਵਲ 'ਤੇ ਉਹ ਆਪਣੇ ਪੂਰੇ ਐਫਰਟਸ ਕਰਕੇ ਇਹ ਬੱਚਿਆਂ ਨੂੰ ਸਿੱਖਿਆਵਾਂ ਦਿੰਦੇ ਹਨ। ਇਹ ਯੰਗ ਬੱਚੇ ਵੀ ਕੁਛ ਹਨ ਜਿਹੜੇ ਸਾਡੇ ਸਕੂਲ ਤੋਂ ਹੀ ਉਹਨੇ ਐਜੂਕੇਸ਼ਨ ਲਈ ਅਤੇ ਐਜੂਕੇਸ਼ਨ ਲੈਣ ਦੇ ਲਈ ਕੰਪਲੀਟ ਹੋ ਗਈ ਤੋ ਇਸ ਸਕੂਲ ਦੇ ਵਿੱਚ ਹੀ ਜੋ ਯੰਗ ਬੱਚੇ ਹਨ ਉਹ ਬੱਚਿਆਂ ਨੂੰ ਉਹਨਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ। ਜਿਵੇਂ ਪ੍ਰੀ ਸਕੂਲ ਦੇ ਹਨ ਜੋ ਪ੍ਰਤੀਤ ਕੌਰ ਹੈ, ਅਨਮੋਲ ਕੌਰ ਹੈ, ਗੁਰਨੂਰ ਕੌਰ ਹੈ, ਇਹ ਸਾਰੇ ਯੰਗ ਬੱਚੇ ਇਹ ਛੋਟੀਆਂ ਕਲਾਸਾਂ ਨੂੰ ਪੜ੍ਹਾ ਰਹੇ ਹਨ। ਇੱਥੋਂ ਇਹਨਾਂ ਨੇ ਸਿੱਖਿਆ ਲਈ ਹੈ ਅਤੇ ਇੱਥੇ ਇਹਨਾਂ ਨੇ ਸੇਵਾਵਾਂ ਹੁਣ ਬੱਚੇ ਬੜੇ ਡੈਡੀਕੇਸ਼ਨ ਦੇ ਨਾਲ ਨਿਭਾ ਰਹੇ ਹਨ। ਅਤੇ ਅਸੀਂ ਇਹਨਾਂ ਦਾ ਗੁਰਮੁਖ ਖਾਲਸਾ ਸਕੂਲ ਵੱਲੋਂ, ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਬੈਂਟਨ ਵੱਲੋਂ ਸਾਰਿਆਂ ਦੇ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਤੋਂ ਬਿਨਾਂ ਇਹ ਸਕੂਲ ਦੀ ਸਾਡੀ ਬੈਕਬੋਨ ਹਨ ਅਤੇ ਇਹ ਮਿਹਨਤ ਕਰਦੇ ਹਨ ਬੱਚਿਆਂ ਨੂੰ ਪੂਰੀ ਜਾਣਕਾਰੀ ਗੁਰਮੁਖੀ ਬਾਰੇ, ਗੁਰਮਤਿ ਬਾਰੇ ਅਤੇ ਗੁਰਬਾਣੀ ਬਾਰੇ ਇਹ ਸਾਰੇ ਹੀ ਦਿੰਦੇ ਹਨ। ਅਤੇ ਆਪਾਂ ਇੱਕ ਥੋੜ੍ਹਾ ਅੱਗੇ ਆ ਜਾਓ, ਆਪਾਂ ਇੱਕ ਗਰੁੱਪ ਪਿਕਚਰ ਲੈ ਲਈਏ ਆਪਾਂ ਮਾੜਾ ਅੱਗੇ ਆ ਕੇ ਸੈਟਿੰਗ ਕਰਕੇ ਇੱਧਰ ਆ ਜਾਓ ਭੈਣ ਜੀ ਥੋੜ੍ਹਾ ਜਿਹਾ। ਜੇ ਕੋਈ ਟੀਚਰ ਰਹਿ ਗਿਆ ਮੈਂ ਨਾਂ ਨਹੀਂ ਬੋਲ ਸਕੇ ਤਾਂ ਉਹ ਬੇਨਤੀ ਉਹ ਆ ਜਾਣ, ਉਹ ਜੇ ਕੋਈ ਨਾਂ ਮਿਸਿੰਗ ਹੈਗਾ। ਇੱਕ ਸਾਂਝਾ ਜੈਕਾਰਾ ਸਾਰੇ ਟੀਚਰ ਸਾਹਿਬਾਨ ਦਾ, ਬੋਲੇ ਸੋਨਿਹਾਲ ਇੱਕ ਮਿੰਟ ਜਾ ਨਾ
1: ਸਾਰੇ ਰੁਕੇ ਰਹੋ ਜਾਇਓ ਨਾ ਕਿਸੇ ਨੂੰ ਚਲਾ ਕੇ ਸਰਟੀਫਿਕੇਟ ਸਾਰਿਆਂ ਨੂੰ ਮਿਲ ਗਿਆ ਜੀ ਸਰਟੀਫਿਕੇਟ ਆਪਦਾ ਕਲਾਸ ਚੈੱਕ ਕਰ ਲੈ ਆਪਣੀ ਕਲਾਸ ਵੀ ਚੈੱਕ ਕਰ ਲਓ ਉਹਦੇ ਉੱਪਰ ਚਲੋ ਫੋਟੋ ਖਿੱਚ ਲਓ ਇੱਕ ਮਿੰਟ ਜਾਣਾ ਨਹੀਂ ਹੈ ਇੱਕ ਮਿੰਟ ਰੁਕਿਓ
0: ਇੱਕ ਵਾਰੀ ਫਿਰ ਸਾਰੇ ਟੀਚਰ ਸਾਹਿਬਾਨ ਦਾ ਅਸੀਂ ਦਿਲੋਂ ਰਿਣੀ ਹਾਂ ਧੰਨਵਾਦ ਕਰਦੇ ਹਾਂ। ਕੁਛ ਸਰਟੀਫਿਕੇਟ ਸੀ ਟੀਚਰ ਸਾਹਿਬਾਨ ਦੇ ਵੀ ਅਟੈਂਡੈਂਸ ਦੇ ਵੀ ਬਣਾਏ ਹਨ ਉਹ ਵੀ ਅਸੀਂ ਉਹਨੂੰ ਦੇਵਾਂਗੇ ਜਿਹੜੇ ਅਸੈਂਬਲੀ ਵਿੱਚ ਸਮੇਂ ਸਿਰ ਪਹੁੰਚਦੇ ਹਨ ਅਤੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਮਨਦੀਪ ਕੌਰ ਸਰਾਮ,
1: ਅਮਨਦੀਪ ਕੌਰ ਸਰਾਮ,
0: ਕਮਲਪ੍ਰੀਤ ਕੌਰ, ਕੁਲਦੀਪ ਕੌਰ ਨੱਟ, ਪ੍ਰਭਲੀਨ ਕੌਰ ਨੱਟ,
1: ਕੁਲਬੀਰ ਕੌਰ ਨੱਟ,
0: ਕਮਲਜੀਤ ਕੌਰ ਸੋਹਲ, ਤਲਵਿੰਦਰ ਕੌਰ, ਕਰਮਜੀਤ ਕੌਰ ਮੱਲੀ,
1: ਤਲਵਿੰਦਰ ਕੌਰ,
0: ਪ੍ਰਭਲੀਨ ਕੌਰ, ਪ੍ਰਭਲੀਨ ਕੌਰ, ਨਿਮਨਦੀਪ ਕੌਰ,
1: ਨਿਮਨਦੀਪ ਕੌਰ,
0: ਸੋ ਇਹਨਾਂ ਸਾਰਿਆਂ ਦੇ ਟੀਚਰ ਸਾਹਿਬਾਨ ਦਾ ਬਹੁਤ ਧੰਨਵਾਦ ਹਨ ਜੋ ਅਸੈਂਬਲੀ ਵਿੱਚ ਆਪਣੀ ਜ਼ਿੰਮੇਵਾਰੀ ਸਮਝ ਕੇ ਵੀ ਸਮੇਂ ਸਿਰ ਪਹੁੰਚਦੇ ਹਨ ਅਤੇ ਇਸੇ ਤਰ੍ਹਾਂ ਅਸੀਂ ਉਮੀਦ ਰੱਖਦੇ ਹਾਂ ਕਿ ਇੱਥੇ ਸਮੇਂ ਸਿਰ ਪਹੁੰਚ ਕੇ ਬੱਚਿਆਂ ਦੇ ਨਾਲ ਬੈਠਿਆ ਕਰਨਗੇ ਇਹ। ਇੱਕ ਜਕਾਰਾ ਫਿਰ ਇਹਨਾਂ ਲਈ ਸਾਂਝਾ, ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਲੰਟੀਅਰਸ ਦੇ ਹੁਣ ਵਲੰਟੀਅਰ ਵਾਰ, ਉਸ ਤੋਂ ਵਾਪਸ ਸਟੂਡੈਂਟ ਸ਼ੁਰੂ ਕਰਾਂਗੇ ਫਿਰ। ਜੇ ਕੀਰਤਨ ਦੇ ਟੀਚਰ ਸਾਹਿਬਾਨ ਹਨ ਭਾਈ ਵਰਿਆਮ ਸਿੰਘ ਜੀ, ਭਾਈ ਚਰਨਲ ਸਿੰਘ ਜੀ, ਗੁਰਸੇਵਕ ਸਿੰਘ ਜੀ, ਮਨਵੀਰ ਸਿੰਘ ਜੀ, ਜਸਕੀਰਤ ਕੌਰ, ਮਨ ਅੰਮ੍ਰਿਤ ਕੌਰ, ਇਹ ਸਾਰੇ ਸਾਡੇ ਟੀਚਰ ਜੋ ਕੀਰਤਨ ਹਨ, ਅਤੇ ਦੋ ਅਸਿਸਟੈਂਟ ਟੀਚਰ ਹਨ ਸਹਿਜ ਕੌਰ ਅਤੇ ਆਦਿਆ ਕੌਰ, ਇਹਨਾਂ ਨੂੰ ਬੇਨਤੀ ਹੈ ਕਿ ਆਪਣਾ ਜੋ ਪ੍ਰਾਈਜ਼ ਉਹ ਲੈ ਲੈਣ ਆ ਕੇ। ਇਹਨੂੰ ਦਿਲ ਹੈ ਮਨ ਅੰਮ੍ਰਿਤ ਓਕੇ। ਹੁਣ ਵਲੰਟੀਅਰਸ ਦੀ ਵਾਰੀ ਹੈ ਜੀ। ਗੁਰਵੀਰ ਸਿੰਘ, ਹਰਵਿੰਦ ਸਿੰਘ, ਮੈਲਵਿਨ ਸਿੰਘ, ਸੁਮਿਤਪਾਲ ਸਿੰਘ, ਰਮਿੰਦਰ ਸਿੰਘ, ਰਣਦੀਪ ਸਿੰਘ, ਪਰਮਪਾਲ ਸਿੰਘ, ਪ੍ਰਭਜੋਤ ਕੌਰ, ਅਮਨਦੀਪ ਕੌਰ, ਅਮਰਤਬੀਰ ਸਿੰਘ ਜੀ ਦੇ ਸਿੰਘ ਨਹੀਂ, ਅੰਮ੍ਰਿਤਬੀਰ ਸਿੰਘ, ਜਗਦੀਪ ਕੌਰ, ਹਰਦੀਪ ਕੌਰ, ਹਰਸਿਮਰਨ ਕੌਰ, ਵਾਈਫ ਆਫ ਗਗਨਦੀਪ ਸਿੰਘ, ਅਵਨੀਤ ਕੌਰ, ਗੁਰਸ਼ਾਂਤ ਸਿੰਘ, ਸ਼ਿੰਦਰ ਕੌਰ ਅਤੇ ਸਿਮਰਨਜੀਤ ਕੌਰ ਜੀ। ਬੋਲੇ ਸੋਨਿਹਾਲ
2: ਰਹਿੰਦਾ ਭਾਈ
0: ਨਹੀਂ, ਮੈਂ ਇੱਕ ਵਾਰੀ ਕਹਿੰਦੇ ਦੁਬਾਰਾ ਅਨਾਊਂਸ ਕਰਦੇ। ਵਲੰਟੀਅਰ ਦੇ ਨਾਮ ਗੁਰਵੀਰ ਸਿੰਘ, ਹਰਵਿੰਦ ਸਿੰਘ, ਮੈਲਵਿਨ ਸਿੰਘ, ਸੁਮਿਤਪਾਲ ਸਿੰਘ, ਰਮਿੰਦਰ ਸਿੰਘ, ਰਣਦੀਪ ਸਿੰਘ, ਪਰਮਪਾਲ ਸਿੰਘ, ਪ੍ਰਭਜੋਤ ਕੌਰ, ਅਮਨਦੀਪ ਕੌਰ, ਅੰਮ੍ਰਿਤਬੀਰ ਸਿੰਘ, ਜਗਦੀਪ ਕੌਰ, ਹਰਦੀਪ ਕੌਰ, ਹਰਸਿਮਰਨ ਕੌਰ, ਅਵਨੀਤ ਕੌਰ, ਗੁਰਸ਼ਾਂਤ ਸਿੰਘ, ਸ਼ਿੰਦਰ ਕੌਰ ਅਤੇ ਸਿਮਰਨਜੀਤ ਕੌਰ ਜੀ। ਸੋਨਿਹਾਲ ਉਹ ਆਪਣਾ ਹੁਣ ਆਪਾਂ ਸਟੂਡੈਂਟ ਦੇ ਅਵਾਰਡ ਸ਼ੁਰੂ ਕਰਦੇ ਹਾਂ, ਅਤੇ ਬੇਨਤੀ ਆ ਕਿ ਟੀਚਰ ਸਾਹਿਬਾਨ ਆਪਣੇ ਬੱਚਿਆਂ ਨੂੰ ਲੈ ਕੇ ਆ ਜਾਣ। ਪ੍ਰੀ ਸਕੂਲ ਏ ਦੇ ਪਹਿਲਾਂ ਆ ਜਾਓ, ਪ੍ਰੀ ਸਕੂਲ ਏ ਦੇ ਬੱਚਿਆਂ ਨੂੰ ਲੈ ਕੇ ਆ ਜਾਓ। ਸਾਰੇ ਲਿਆਓ, ਇਕੱਠੇ ਲਿਆਓ ਸਰ ਬੱਚਿਆਂ ਨੂੰ। ਪ੍ਰੀ ਸਕੂਲ ਏ ਦੇ ਬੱਚੇ, ਪ੍ਰੀ ਸਕੂਲ
2: ਜਿਹੜਾ ਇਹ ਮੈਥ ਹੈਗਾ ਉਹ ਹੈਗਾ ਪਾਸ
0: ਕਰੋਗੇ? ਠੀਕ ਹੈ, ਉਹ ਸਮਝਾ ਦੋ ਦੇਣ ਲੱਗਾ। ਅਸੀਸ ਕੌਰ, ਬਲਤਾਜ ਕੌਰ, ਔਜਤ ਸਿੰਘ, ਇਨਾਇਤ ਕੌਰ, ਹਰਬਾਣੀ ਕੌਰ, ਅਸੀਸ ਕੌਰ ਢਿੱਲੋਂ, ਗੁਰਬਾਜ ਸਿੰਘ ਢਿੱਲੋਂ, ਤੀਰਥ ਸਿੰਘ, ਜੋਰਾਵਰ ਸਿੰਘ ਅਤੇ ਤੇਗ ਕੌਰ, ਇਹ ਬੱਚੇ ਪ੍ਰੀ ਸਕੂਲ ਏ ਦੇ ਹਨ। ਉਹਨਾਂ ਕੋਲ ਲਿਸਟ ਹੈ ਆਪਾਂ ਕੁਕਲੀ ਕਰ ਰਹੇ ਹਾਂ ਜਿੰਨੀ ਜਲਦੀ ਹੋ ਸਕਿਆ ਆਪਾਂ ਵੀ ਆਰ ਜਲਦੀ ਕਰੋ ਜਲਦੀ। ਹੁਣ ਪ੍ਰੀ ਸਕੂਲ ਬੀ ਵਾਲੇ ਰੈਡੀ ਰਹਿਣ। ਰਹਿਮਤ ਕੌਰ ਗੁਰਾਇਆ, ਗੁਰਸ਼ਾਂਤ ਸਿੰਘ, ਸਤਕਾਰ ਸਿੰਘ,
2: ਪਿੱਛੇ ਘੜੀ ਲੱਗਣੀ ਤੁਹਾਡਾ ਨਾਂ ਕੀ ਬੇਟਾ ਜੀ? ਅਸੀਸ ਕੌਰ ਦੇ ਵਿੱਚ ਵੀਹ ਦੀ ਹੋਏਗੀ ਜਾਂ ਹੋਰ ਕੋਈ ਕਲਾਸ ਦੀ ਹੋਏਗੀ?
0: ਚੈੱਕ ਕਰਕੇ ਦਿਓ ਕਰੈਕਟ ਨੇਮ, ਨੇਮ ਕਰੈਕਟ ਹੋਵੇ ਬੱਚੇ ਦਾ ਨਾ। ਅਬ ਦੂਜੇ ਨੂੰ ਐਗਜ਼ਾਮ ਨਹੀਂ ਦਿੱਤਾ ਫਿਰ ਨਹੀਂ ਮਿਲੇਗਾ। ਇੱਕ ਚੀਜ਼ ਦੇਖੋ, ਜੇ ਬੱਚੇ ਨੇ ਇਗਜ਼ਾਮ ਨਹੀਂ ਦਿੱਤਾ ਤਾਂ ਫਿਰ ਉਹਦਾ ਕੋਈ ਸਰਟੀਫਿਕੇਟ ਨਹੀਂ ਹੋਏਗਾ, ਇਹ ਤੁਸੀਂ ਨੋਟ ਕਰ ਲੈਣਾ। ਜਿਹੜੇ ਬੱਚੇ ਨੇ ਇਗਜ਼ਾਮ ਦਿੱਤਾ ਸਿਰਫ ਅਸੀਂ ਉਹਨਾਂ ਦੀ ਨਾਂ ਅਨਾਊਂਸ ਕਰਾਂਗੇ ਅਸੀਂ। ਹਾਂਜੀ, 101 ਪ੍ਰੀ ਸਕੂਲ ਬੀ ਦੇ ਬੱਚੇ ਆ ਜਾਣ। ਹਾਂਜੀ, ਲਿਆਓ ਬੱਚਿਆਂ ਨੂੰ, ਇਹਨੂੰ ਭੇਜੋ।
2: ਬਸ ਐਂਟਰ ਕਰ।
0: ਇਹਨੂੰ ਦਿਓ ਜੀ, ਪੀ ਸਕੂਲ ਬੀ ਦੇ ਹੈਗੇ ਆ ਰਹਿਮਤ ਕੌਰ ਗੁਰਾਇਆ, ਗੁਰਸ਼ਾਂਤ ਸਿੰਘ, ਸਤਕਾਰ ਸਿੰਘ। ਅਗਲੀ ਕਲਾਸ ਵੀ ਤਿਆਰ ਰਹਿਣ, 200A। ਮੈਂ ਨਾਂ ਅਨਾਊਂਸ ਕਰਦਾ ਹਾਂ ਜੀ, ਆਹਨ ਉੱਥੇ ਬੈਠੇ ਰਹਿਣ ਗੁਰਜਾਪ ਸਿੰਘ, ਗੁਰਜਤ ਸਿੰਘ, ਅਰਮਾਨ ਸਿੰਘ, ਅਕਾਲਦੀਪ ਸਿੰਘ, ਜੁਗਜੋਤ ਸਿੰਘ, ਭਗਵਾਨ ਸਿੰਘ, ਅੰਮ੍ਰਿਤ ਕੌਰ, ਆਰਾਧ ਕੌਰ, ਰਣਤੇਜ ਸਿੰਘ ਹਜੇ ਬੈਠੇ ਰਹਿਣ ਜਿਹੜੇ ਮੈਂ ਨਾਂ ਅਨਾਊਂਸ ਕਰ ਰਿਹਾ। 200 ਹਜੇ ਨਹੀਂ ਆ, ਟੀਚਰ ਦੇ ਨਾਲ ਆਇਓ, ਪਰ ਰੈਡੀ ਰਹੋ ਤੁਸੀਂ। ਪਿੱਛੇ ਆ ਜਾਓ, ਇੱਥੇ ਸਿਰਫ ਪ੍ਰੀ ਸਕੂਲ ਬੀ ਦਾ ਖੜਨਗੇ ਓਨਲੀ, ਪ੍ਰੀ ਸਕੂਲ ਬੀ। ਓਕੇ, ਹੋ ਗਿਆ, ਨਹੀਂ
2: ਨਹੀਂ
0: ਇੱਕ ਚੀਜ਼ ਦਾ ਹੋਰ ਖਿਆਲ ਰੱਖਿਓ ਵੀ ਕਈ ਵਾਰੀ ਆਪਾਂ ਵੈਸੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਲੈਵਲ ਇੰਪੋਰਟੈਂਟ ਨਹੀਂ ਹੈਗਾ, ਲਰਨਿੰਗ ਇੰਪੋਰਟੈਂਟ ਹੈਗੀ ਆ। ਕਈ ਵਾਰ ਬੱਚਿਆਂ ਦਾ ਆਪਣਾ ਪੇਸ ਹੈ ਲਰਨਿੰਗ ਦਾ ਨਾ, ਸਾਡਾ ਜੋ ਮਿਨੀਮਮ ਕ੍ਰਾਈਟੀਰੀਆ ਹੈਗਾ ਕਿ ਐਟਲੀਸਟ 60% ਜਿਹੜਾ ਬੱਚਾ ਸਕਿਓਰ ਕਰੇਗਾ ਪੁਆਇੰਟ, ਉਹੀ ਅਗਲੇ ਲੈਵਲ 'ਚ ਜਾਏਗਾ। ਪਰ ਇਨ ਕੇਸ ਜੇ ਕਿਸੇ ਬੱਚੇ ਦੇ 60% ਘੱਟ ਹੈਗੇ ਆ, ਉਹਨਾਂ ਕੋਲ ਦੋ ਆਪਸ਼ਨਸ ਹੈਗੀਆਂ ਨੇ। ਇੱਕ ਆਪਸ਼ਨ ਤਾਂ ਇਹ ਹੈਗੀ ਆ ਕਿ ਸਾਡੇ ਕੋਲ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਮਾਂ ਹੈ, ਉਹਦੇ ਵਿੱਚ ਉਹ ਦੁਬਾਰਾ ਤਿਆਰੀ ਕਰਕੇ ਦੁਬਾਰਾ ਟੈਸਟ ਦੇ ਸਕਦੇ ਨੇ, ਜਿੱਥੋਂ ਉਹਨਾਂ ਦੀ ਕਮੀ ਹੋ ਸਾਡੇ ਕੋਲ ਇਗਜ਼ਾਮ ਦੇਖ ਸਕਦੇ ਨੇ ਪੇਰੈਂਟਸ, ਅਤੇ ਜਿੱਥੇ ਉਹਨਾਂ ਦੀ ਕਮੀ ਉਹਦੀ ਤਿਆਰੀ ਕਰਵਾ ਕੇ ਅਸੀਂ ਰੀਟੈਸਟ ਕਰ ਸਕਦੇ ਬੱਚਿਆਂ ਨੂੰ। ਅਤੇ ਜੇ ਉਹ 60% ਤੋਂ ਬਾਅਦ ਲੈ ਲੈਣਗੇ ਤਾਂ ਅਸੀਂ ਉਹਨੂੰ ਨੈਕਸਟ ਲੈਵਲ 'ਚ ਆਪਾਂ ਪਾ ਦਿਆਂਗੇ। ਪਰ ਜੇ ਉਹ ਤਿਆਰੀ ਨਹੀਂ ਕਰ ਸਕਦੇ ਆ 2 ਮਹੀਨਿਆਂ ਦੇ ਵਿੱਚ, ਤਾਂ ਫਿਰ ਉਹਨੂੰ ਸੇਮ ਉਹਨੂੰ ਜੋ ਸੈਸ਼ਨ ਹੈ ਉਹ ਰਿਪੀਟ ਕਰਨਾ ਪੈਣਾ, ਕਲਾਸ ਤਾਂ ਆਪਾਂ ਚੇਂਜ ਕਰ ਦਿਆਂਗੇ। ਪਰ ਅਸੀਂ ਚਾਹੁੰਦੇ ਹਾਂ ਵੀ ਲਰਨਿੰਗ ਉਹਨਾਂ ਦੀ ਬੈਠ ਹੋਵੇ ਤਾਂ ਕਿ ਅਗਲੀ ਕਲਾਸ ਦੇ ਵਿੱਚ ਤਾਂ ਜਾਣ, ਤਾਂ ਲਰਨ ਕਰਨ, ਜੇ ਪਹਿਲੀ ਕਲਾਸ ਦੋ ਉਹਨਾਂ ਨੇ ਪੂਰਾ ਲਰਨ ਕੀਤਾ ਹੋਏਗਾ। ਅਤੇ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਆ। ਹਾਂਜੀ, ਹੁਣ ਆ ਜਾਓ, ਭੇਜੋ ਜੀ, ਉਹ ਫੋਟੋ ਹੋ ਗਈ। ਹਾਂਜੀ, ਟੂ 200A ਦੇ ਬੱਚੇ ਗੁਰਜਾਪ ਸਿੰਘ, ਗੁਰਜਤ ਸਿੰਘ, ਅਰਮਾਨ ਸਿੰਘ, ਅਕਾਲਦੀਪ ਸਿੰਘ, ਜਗਜੋਤ ਸਿੰਘ, ਭਗਵਾਨ ਸਿੰਘ, ਅੰਮ੍ਰਿਤ ਕੌਰ, ਆਰਾਧ ਕੌਰ, ਰਣਤੇਜ ਸਿੰਘ, ਅਨੰਤ ਸਿੰਘ, ਅਨੂਪ ਸਿੰਘ, ਅਭਿਜੋਤ ਸਿੰਘ, ਗੁਰਮਨ ਸਿੰਘ ਅਤੇ ਅਨਮੋਲ ਸਿੰਘ। ਸਿਮਰਨ ਸਿੰਘ ਅੱਗੇ, ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਜਿਹੜੇ ਬੱਚੇ ਉਹਨਾਂ ਦੀ ਕਲਾਸ ਦੇ ਆਉਂਦੇ ਹਨ, ਬੱਚਿਆਂ ਨੂੰ ਸੈੱਟ ਕਰਕੇ ਅਤੇ ਆਪ ਵੀ ਖੜ੍ਹ ਜਾਣ, ਅਤੇ ਉਹਨਾਂ ਦੀ ਪਿਕਚਰ ਆਪਾਂ ਲੈਣੀ ਆ ਸਰ ਟੀਚਰ ਸਾਹਿਬਾਨ ਦੀ ਬੱਚਿਆਂ ਦੇ ਨਾਲ। ਛੋਟੇ ਬੱਚੇ ਅੱਗੇ ਆ ਜਾਓ ਅਤੇ ਜਿਹੜੇ ਵੱਡੇ ਲੰਬੇ ਹਨ ਉਹ ਪਿੱਛੇ ਹੋ ਜਾਣ, ਤਾਂ ਕਿ ਛੋਟਿਆਂ ਬੱਚਿਆਂ ਦੀ ਪਿਕਚਰ ਕਲੀਅਰ ਆ ਜਾਏ। ਹਾਂਜੀ, ਕਲੀਅਰਲੀ, ਹਾਂਜੀ, ਇਹਨੂੰ ਅੱਗੇ ਕਰ ਦਿਓ, ਉਹ ਵੀ ਛੋਟੋ ਛੋਟੋ ਇਹਨੂੰ ਅੱਗੇ ਕਰ ਦਿਓ ਛੋਟੇ। ਇਸ ਤੋਂ ਅਗਲੀ ਕਲਾਸ ਹੁਣ ਤਿਆਰ ਹੋਵੇ, 200B। ਪਵਿੱਤ ਸਿੰਘ, ਰੇਹੋਨ ਰੋਲਸ, ਗੁਰਨਦਰ ਕੌਰ, ਅਵਜੀਤ ਸਿੰਘ, ਸਿਦਕ ਸਿੰਘ, ਗੁਰਨਾਚ ਕੌਰ, ਤਵਲੀਨ ਕੌਰ, ਏਕਮ ਸਿੰਘ, ਮਹਿਤਾਬ ਕੌਰ, ਰਹਿਤ ਕੌਰ, ਇਹ 200B ਦੇ ਟੀਚਰ ਸਾਹਿਬਾਂ ਨੂੰ ਬੇਨਤੀ ਹੈ ਬੱਚਿਆਂ ਨੂੰ ਲੈ ਕੇ ਆ ਜਾਣ। ਕਿਰਨ ਜੀ, ਕਮਲ ਜੀ, ਪਲੀਜ਼ ਬੱਚਿਆਂ ਨੂੰ ਲੈ ਕੇ ਆ ਜਾਓ। ਪਵਿੱਤ ਸਿੰਘ, ਰਹੁਣ ਰੋਲਸ, ਗੁਰਨਦਰ ਕੌਰ, ਅਵਜੀਤ ਸਿੰਘ, ਸਿਦਕ ਸਿੰਘ, ਗੁਰਨਾਚ ਕੌਰ, ਤਵਲੀਨ ਕੌਰ, ਏਕਮ ਸਿੰਘ, ਮਹਿਤਾਬ ਕੌਰ, ਰਹਿਤ ਕੌਰ। ਕਿੰਡਰਗਾਰਟਨ ਵੀ ਉਹ ਪਿੱਟਣਾ ਕਰੋ ਗੁਰੂ ਸਾਹਿਬ। ਅਗਲੀ ਕਲਾਸ 101A ਹੋਏਗੀ। 101A ਦੇ ਟੀਚਰ ਰੈਡੀ ਹੋ ਜਾਣ, ਮੈਂ ਨਾਂ ਅਨਾਊਂਸ ਕਰਾਂਗਾ ਇਹਨਾਂ ਤੋਂ ਬਾਅਦ। 101A ਸਤਿ ਸ੍ਰੀ ਅਕਾਲ। 101A ਜਗਰੂਪ ਕੌਰ, ਜ਼ੋਰਾਵਰ ਸਿੰਘ, ਗਨੀਵ ਕੌਰ, ਫਤਿਹਵੀਰ ਸਿੰਘ, ਅਵਨੀਤ ਕੌਰ, ਵਾਰਿਸ ਸਿੰਘ, ਕੀਰਤ ਕੌਰ, ਇਨਾਇਤ ਕੌਰ, ਗੁਰਸਹਿਜ ਕੌਰ। 101A ਦੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਨਾਲ ਬੱਚਿਆਂ ਨੂੰ ਲੈ ਕੇ ਆ ਜਾਓ। 101A ਦੇ ਟੀਚਰ
3: ਇੱਕ ਅਸੀਸ ਕੌਰ ਨੂੰ ਅਨਾਊਂਸ ਕਰ ਦੋ ਰਹੀ ਹੈ ਪ੍ਰੀ ਸਕੂਲ ਏ। ਉਹ ਬੱਚੀ ਆ ਗਈ
0: ਪ੍ਰੀ ਸਕੂਲ ਏ ਦੀ ਬੱਚੀ ਅਸੀਸ ਕੌਰ ਰਹਿ ਗਈ, ਆਪਣਾ ਟਰਾਫੀ ਲੈ ਜਾ ਕੇ। ਮੈਂ ਨਾਂ ਦੁਆਰਾ ਬੋਲ ਦੇਣਾ ਜੀ। ਜਗਰੂਪ ਕੌਰ, ਜ਼ੋਰਾਵਰ ਸਿੰਘ, ਗਨੀਵ ਕੌਰ, ਫਤਿਹਵੀਰ ਸਿੰਘ, ਅਵਨੀਤ ਕੌਰ, ਵਾਰਿਸ ਸਿੰਘ, ਕੀਰਤ ਕੌਰ, ਇਨਾਇਤ ਕੌਰ ਅਤੇ ਗੁਰਸਹਿਜ ਕੌਰ। 101A ਦੇ ਕੁਲਦੀਪ ਭੈਣ ਜੀ ਕਿੱਦਾਂ, ਨਿਮਨਦੀਪ ਜੀ, ਕੁਲਦੀਪ ਭੈਣ ਜੀ ਬੁਲਾ ਕੇ ਲਿਆ ਉਹਨਾਂ ਨੂੰ। ਕੁਲਦੀਪ ਭੈਣ ਜੀ, 101A ਅਤੇ ਬਰਲੀਨ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਤਿ ਸ੍ਰੀ ਅਕਾਲ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਆਪਾਂ ਟਰਾਈ ਕਰ ਰਹੇ ਹਾਂ ਜਿੰਨੇ ਜਲਦੀ ਹੋ ਸਕੇ, ਤੋ ਆਪ ਜੀ ਨੂੰ ਬੇਨਤੀ ਹੈ ਕਿ ਆਪਾਂ ਗੱਲਾਂ ਕਰੀਏ, ਗੁਰੂ ਸਾਹਿਬ ਦਾ ਸਤਿਕਾਰ ਪਰ ਰੱਖਣਾ ਹੈ। 101B ਗੁਰਸੀਰਤ ਕੌਰ, ਜਸਲੀਨ ਕੌਰ, ਨਿਰਬਾਣੀ ਕੌਰ, ਤੇਜਵੀਰ ਸਿੰਘ, ਫਤਿਹਦੀਪ ਸਿੰਘ, ਹਰਗੁਣ ਕੌਰ, ਹਰਨੂਪ ਕੌਰ, ਸੁਰਖਾਪ ਸਿੰਘ। ਟੀਚਰ ਸਾਹਿਬਾਂ ਨੂੰ ਬੇਨਤੀ ਹੈ ਨਾਲ ਆ ਜਾਣ, ਕੁਲਦੀਪ ਭੈਣ ਜੀ ਅਤੇ ਗੁਰਨੂਰ ਕੌਰ। 101B ਟੀਚਰ ਸਾਹਿਬਾਂ ਨੂੰ ਆਪਣੇ ਹੱਥੀਂ ਪ੍ਰਾਈਜ਼ ਦੇਣ ਆ ਕੇ। ਠੀਕ ਹੈ। ਇਸ ਤੋਂ ਬਾਅਦ ਅਗਲੀ ਕਲਾਸ 102A ਹੋਵੇਗੀ, ਉਹਦੇ ਬੱਚੇ ਤਿਆਰ ਹਨ। ਅਤੇ ਟੀਚਰ ਸਾਹਿਬਾਂ ਨੂੰ ਵੀ ਬੇਨਤੀ ਹੈ ਕਿ ਹਜੇ ਬੈਠੇ ਰਹੋ। ਅਤੇ ਜੇ ਕਿਸੇ ਬੱਚੇ ਦੇ ਸਰਟੀਫਿਕੇਟ ਦੇ ਕੋਈ ਸਪੈਲਿੰਗ ਦੀ ਮਿਸਟੇਕ ਹੈ ਜਾਂ ਕੋਈ ਕਲਾਸ ਗਲਤ ਲਿਖੀ ਗਈ ਹੈ, ਉਹ ਸਾਨੂੰ ਇਨਫੋਰਮ ਕਰ ਦੇਣ, ਤਾਂ ਅਸੀਂ ਉਹ ਨਵਾਂ ਸਰਟੀਫਿਕੇਟ ਬਣਾ ਕੇ ਰਿਪਲੇਸ ਕਰਕੇ ਨਵਾਂ ਦੇ ਦਿਆਂਗੇ। ਜਿਹਨਾਂ ਦੇ ਕੋਈ ਨਾਮ ਦੀ ਸਪੈਲਿੰਗ ਦੀ ਕੋਈ ਮਿਸਟੇਕ ਹੈ, ਸਮਾਪਤੀ ਤੋਂ ਬਾਅਦ ਸਾਨੂੰ ਸਰਟੀਫਿਕੇਟ ਦੇ ਦਿਓ, ਅਸੀਂ ਕਰੈਕਟ ਲੈਂਦੇ। ਸਤਿ ਸ੍ਰੀ ਅਕਾਲ। 102A ਦੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਆ ਜਾਣ ਬੱਚਿਆਂ ਲੈ ਕੇ। ਏਕ ਸਰੂਪ ਸਿੰਘ ਬੱਚੇ, ਸਚਕੀਰਤ ਕੌਰ, ਜਸਮਨਦੀਪ ਕੌਰ, ਸਹਿਜ ਕੌਰ, ਵਾਹਿਗੁਰੂ ਵਾਹਿਗੁਰੂ। ਬੱਚਿਆਂ ਨੂੰ ਬੇਨਤੀ ਹੈ, ਗੱਲਾਂ ਨਹੀਂ ਕਰਨੀਆਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ, ਏਕ ਸਰੂਪ ਸਿੰਘ, ਸਚਕੀਰਤ ਕੌਰ, ਜਸਮਨਦੀਪ ਕੌਰ ਸ਼ੇਰਗਿੱਲ, ਸਹਿਜ ਕੌਰ, ਹਰਨੂਰ ਕੌਰ, ਸਨਿਮਰ ਕੌਰ, 102A ਹੋ ਗਈ ਹੈ ਨਾ, ਹੁਣ 102B, ਜਪਨੂਰ ਸਿੰਘ ਸਮਰਾ, ਸੁਖਰਾਜ ਸਿੰਘ, 102A ਨਾ ਤੁਹਾਡੀ, 102A ਤਾਂ ਮੈਂ ਦੁਬਾਰਾ ਰਿਪੀਟ ਕਰਦਾ ਜੀ। ਏਕ ਸਰੂਪ ਸਿੰਘ, ਸਚਕੀਰਤ ਕੌਰ, ਜਸਮਨਦੀਪ ਕੌਰ ਸ਼ੇਰਗਿੱਲ, ਸਹਿਜ ਕੌਰ, ਹਰਨੂਰ ਕੌਰ, ਸਨਿਮਰ ਕੌਰ, ਗੁਰਨਾਜ ਕੌਰ, ਤੇਗ ਸਿੰਘ ਅਤੇ ਅਭੈ ਸਿੰਘ, ਇਹੀ ਬੱਚੇ ਹਨ 102A ਦੇ। ਜਿਹੜੇ ਫਸਟ ਸੈਕਿੰਡ ਥਰਡ ਅਸੀਂ ਬਾਅਦ 'ਚ ਅਨਾਊਂਸ ਕਰਾਂਗੇ ਇਕੱਠੀ ਫਿਰ। ਕਲਾਸਿਸ ਤਾਂ ਹਜੇ 1, 2, 3, 4, 5, 6, 7, 8 ਹੁਣ ਲੱਗੇ ਹੈ ਬੱਚੇ ਕਾਫੀ ਨੇ। ਸਤਿ ਸ੍ਰੀ ਅਕਾਲ। ਹੁਣ 102B ਦੀ ਵਾਰੀ ਆ ਜੀ। ਜਪਨੂਰ ਸਿੰਘ ਸਮਰਾ, ਸੁਖਰਾਜ ਸਿੰਘ, ਹਰਜੀ ਕੌਰ, ਰਣਵੀਰ ਸਿੰਘ ਵਿਰਕ, ਗਰਨੂਰ ਸਿੰਘ ਸਮਰਾ, ਮੋਰੀਨ ਕੌਰ ਮੁਲਤਾਨੀ, ਏਕਜੋਤ ਕੌਰ, ਆਸੀਸ ਕੌਰ, ਗੁਰਕੀਰਤ ਸਿੰਘ, ਹਰਕੀਰਤ ਸਿੰਘ। ਕੋਈ ਨਹੀਂ, ਤੁਹਾਨੂੰ ਭੁੱਖ ਲੱਗੇਗੀ, ਥੱਲੇ ਭਾਈ ਸਾਹਿਬ ਮੈਨੂੰ ਦੱਸੇ ਗਏ ਨੇ ਪੀਜ਼ਾ ਬਣਾ ਰਹੇ ਨੇ ਅਤੇ ਆਈਸਕ੍ਰੀਮ ਵੀ ਨਾਲ ਮਿਲੇਗੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਪਰਿਵਾਰ ਸਿੰਘ ਤੁਸੀਂ ਮਤਲਬ ਤੁਸੀਂ ਕਰੋ। ਤੁਸੀਂ ਵੀ ਰੁਕ ਜਾਓ ਵਨ ਓ ਟੂ ਬੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੋ ਗਏ ਜੀ ਸਾਰੇ
4: ਚਮਤਰ
0: ਹੁਣ 102C ਦੀ ਵਾਰੀ ਹੈ ਜੀ 102C ਦੇ ਬੱਚੇ ਹਨ ਟੀਚਰ ਸਾਹਿਬਾਂ ਨੂੰ ਬੇਨਤੀ ਹੈ ਜੇ ਅਮਨਦੀਪ ਭੈਣ ਜੀ ਨੇ ਜਾਣਾ ਸੀ ਮੈਂ ਕਿਹਾ ਜੇ ਬੈਠੇ ਤਾਂ ਆ ਜਾ ਇਕਮਨ ਸਿੰਘ ਆਦਰੂਪ ਸਿੰਘ ਸ਼ਾਨਦੀਪ ਸਿੰਘ ਯਸ਼ਿੰਦਰ ਸਿੰਘ ਪਰਨੀਤ ਕੌਰ ਹਰਗੁਣ ਕੌਰ ਜੈਤੇਜ ਸਿੰਘ ਮਨਤੇਜ ਸਿੰਘ ਮਹਿਤਾਬ ਸਿੰਘ ਹਰਨਿਹਾਲ ਸਿੰਘ ਇਹ ਬੱਚਿਆਂ ਨੂੰ ਬੇਨਤੀ ਹੈ ਕਿ ਆ ਜਾਣ ਸੋ ਭੈਣ ਜੀ ਤੁਸੀਂ ਆ ਜਾਓ ਸੋ ਭੈਣ
5: ਜਾਣ ਦੀ ਕਿਰਪਾ ਤੋਂ ਨਾ ਕਰਨ ਬੱਚਿਆਂ ਵਾਸਤੇ ਪੀਜ਼ਾ ਤਿਆਰ ਹੋ ਰਿਹਾ ਛੱਕ ਕੇ ਜਾਓ
0: ਠੀਕ ਹੈ
5: ਪੀਜ਼ਾ ਤਿਆਰ ਕਰ ਰਹੇ ਬੱਚਿਆਂ
0: ਠੀਕ ਹੈ ਸਾਨੂੰ ਸੈਕਟਰ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਬੱਚਿਆਂ ਲਈ ਪੀਜ਼ਾ ਤਿਆਰ ਕਰ ਰਹੇ ਨੇ ਇਹ ਤੋ ਥੋੜ੍ਹੀ ਦੇਰ ਤੀਕ ਰੈਡੀ ਹੋ ਜਾਏਗਾ ਅਤੇ ਆਪ ਸਾਰਿਆਂ ਨੇ ਛੱਕ ਕੇ ਜਾਣਾ ਹੈ ਅਗਲੀ ਕਲਾਸ ਹੈ ਜੀ 202
3: ਇਸ ਕਲਾਸ ਤੋਂ ਬਾਅਦ ਸਾਰੇ
0: ਮੈਂ ਫਿਰ ਕਹਿ ਦੇਣਾ ਟੂ ਆਫ ਦ ਟੀਚਰ ਸਾਹਿਬ ਮਨਵੀਰ ਸਿੰਘ ਜੀ ਅਤੇ ਭੈਣ ਜੀ ਪੁਆਰ ਜੀ ਉਹਨੂੰ ਬੇਨਤੀ ਕਿ ਬੱਚਿਆਂ ਨੂੰ ਲੈ ਕੇ ਆ ਜਾਓ ਜਸਮੀਨ ਕੌਰ ਬੱਚੇ ਗੁਰਨੀਤ ਕੌਰ ਹਿੰਮਤ ਸਿੰਘ ਕਾਇਨਾਤ ਕੌਰ ਸਮਰਥ ਸਿੰਘ ਜਪਮਨ ਕੌਰ ਜਸ਼ਨਜੋਤ ਕੌਰ ਗੁਰਦੀਪ ਸਿੰਘ ਅਤੇ ਮਨਵੀਰ ਸਿੰਘ ਟੂ ਓ ਟੂ ਦੇ ਨਹੀਂ ਉਹ ਪੁਆਰ ਭੈਣ ਜੀ ਨਹੀਂ ਅਵੇਲੇਬਲ ਨਹੀਂ ਹੋਈ ਤੁਸੀਂ ਪ੍ਰਧਾਨ ਸਾਹਿਬ ਦੇ ਸੈਕਸ਼ਨ ਦੇ ਰਹੀ ਹੈ ਨਹੀਂ ਮਨਵੀਰ ਹੈ ਉਹ ਨਹੀਂ ਉਹ ਪੁਆਰ ਤਾਂ ਕਦੇ ਆਉਂਦੀ ਨਹੀਂ ਇੱਕ ਹੋਰ ਬੇਨਤੀ ਹੈ ਕਿ ਸਾਡੇ ਕੋਲ ਤੁਹਾਡੇ ਮੈਡਲ ਸ਼ੋਰਟ ਹਨ ਅਤੇ ਅਸੀਂ ਜਿਹੜੇ ਬੱਚਿਆਂ ਨੂੰ ਮੈਡਲ ਨਹੀਂ ਦੇ ਸਕੇ ਉਹਨਾਂ ਦੇ ਅਸੀਂ ਨਾਂ ਨੋਟ ਕਰ ਲਏ ਹੈ, ਕਰੀ ਜਾਵਾਂਗੇ ਨਾਲ ਦੀ ਨਾਲ, ਅਤੇ ਉਹਨਾਂ ਨੂੰ ਅਸੀਂ ਔਡਰ ਕਰਕੇ ਜਦੋਂ ਆਉਣਗੇ ਅਸੀਂ ਵਿਦ ਇਨ 2 ਵੀਕਸ ਅਸੀਂ ਦੇ ਦੇਵਾਂਗੇ ਉਹਨਾਂ ਨੂੰ। ਕੀ ਨਾਂ ਤੁਹਾਡਾ
4: ਬੇਟਾ?
0: ਜੇ ਕਿਸੇ ਦਾ ਬੱਚੇ ਦਾ ਕਿਸੇ ਕਲਾਸ ਵਿੱਚ ਨਾਂ ਨਹੀਂ ਬੋਲਿਆ ਜਿਹਨਾਂ ਨੇ ਐਗਜ਼ਾਮ ਦਿੱਤਾ ਹੈਗਾ ਤੇ ਉਹ ਪਲੀਜ਼ ਸਾਨੂੰ ਨਾਂ ਲਿਖਾ ਦਿਓ। ਸ੍ਰੀ ਅਕਾਲ। ਹੁਣ 2 or 3 ਬੇਨਤੀ ਹੈ ਭੈਣ ਜੀ ਅਮਰਪ੍ਰੀਤ ਕੌਰ ਜੀ ਨੂੰ ਜੇ ਇੱਥੇ ਬੈਠੇ ਹਨ ਤਾਂ, ਯੁੱਧਵੀਰ ਸਿੰਘ, ਏਕਮ ਸ਼ੇਰ ਸਿੰਘ ਬੱਚੇ, ਜ਼ਾਇਦਾ ਕੌਰ ਪੁਰੀ, ਸਹਿਜਲੀਨ ਕੌਰ ਮੁਲਤਾਨੀ, ਯੁੱਧਵੀਰ ਹੈ, ਸੁਖਨੂਰ ਕੌਰ, ਗੁਰਨੂਰ ਕੌਰ, ਡਾਕਟਰ ਆਫ ਪਰਗਨ ਸਿੰਘ, ਕਈ ਵਾਰ ਨਾਮ ਡਬਲ ਹੁੰਦੇ ਨੇ ਅਤੇ ਇਸ ਕਰਕੇ ਅਸੀਂ ਡਾਕਟਰ ਆਫ ਜਾਂ ਹੋਰ ਨਾਲ ਐਡ ਕਰ ਦਿੰਦੇ ਹਾਂ ਤਾਂ ਇਹ ਕਨਫਿਊਜ਼ਨ ਨਾ ਹੋਵੇ, ਸੁਖਮੀਤ ਕੌਰ, ਗੁਰਮਨ ਸਿੰਘ, ਜੈਵੀਰ ਸਿੰਘ, ਗੁਰਨੂਰ ਕੌਰ, ਡਾਕਟਰ ਆਫ ਨਰਿੰਦਰ ਸਿੰਘ, ਮੰਨਤ ਕੌਰ, ਪ੍ਰਭਜੀਤ ਕੌਰ, ਸ਼ਹਿਰਾਜ ਸਿੰਘ ਸੇਖੋਂ, ਕਾਹਨਵੀਰ ਸਿੰਘ, ਅੰਮ੍ਰਿਤ ਕੌਰ ਗਿੱਲ। ਅਤੇ ਜਿਹਨਾਂ ਬੱਚਿਆਂ ਨੂੰ ਮੈਡਲ ਨਹੀਂ ਮਿਲੇ ਅਸੀਂ ਨੋਟ ਕਰ ਲਏ, ਤੁਹਾਨੂੰ ਬਾਅਦ ਦੇ ਦਿਆਂਗੇ। ਫਿਰ ਅਗਲੀ ਕਲਾਸ 2 or 4 ਹੋਵੇਗੀ। ਦੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ, ਭੈਣ ਜੀ ਰਾਜਵਿੰਦਰ ਜੀ ਅਤੇ ਨਾ ਦੂਸਰੇ ਟੀਚਰ ਸਾਹਿਬਾਨ, ਬੱਚਿਆਂ ਦੇ ਨਾਂ ਹਨ ਜਸਗੁਣ ਕੌਰ, ਵਰਲੀਨ ਕੌਰ ਗਿੱਲ, ਬਲਰਾਜ ਸਿੰਘ, ਸਨਮੁਖ ਕੌਰ, ਅਵਨੀਤ ਕੌਰ, ਸਹਿਜ ਸਿੰਘ, ਜਪ੍ਰੀਤ ਕੌਰ, ਸਾਹਿਬਜੋਤ ਸਿੰਘ, ਪ੍ਰਭਜੋਤ ਕੌਰ, ਨਵਲੀਨ ਕੌਰ, ਸਹਿਜ ਕੌਰ, ਜਸਮੀਤ ਕੌਰ, ਮਨਮਨਿੰਦਰ ਸਿੰਘ, ਅਰਮਾਨ ਕੌਰ, ਗੁਰਸਿਮਰ ਕੌਰ, ਜ਼ਹਾਨ ਰੋਲਸ, ਨਹੀਂ ਇਹ ਨਹੀਂ ਹੈਗਾ, ਡਿਫਰੈਂਟ ਹੈ, ਗੁਰਸਿਮਰ ਕੌਰ ਤੱਕ। ਬਾਬਾ ਜੀ ਗੁਰਸਾਹਿਬ ਨੂੰ ਪਿਛਲ ਨਹੀਂ ਕਰਨੀ, ਸਿੱਧੇ ਖੜ੍ਹੇ ਹੋਣਾ, ਬੈਕ ਨਹੀਂ ਕਰਨੀ ਗੁਰਸਾਹਿਬ ਵੱਲ। ਟੀਚਰ ਸਾਹਿਬਾਨ ਬੇਨਤੀ ਕਿ ਉਹਨੂੰ ਲਾਈਨ 'ਚ ਖੜਾ ਕੇ ਆਪਾਂ ਪਿਕਚਰ ਲਈਏ ਅਤੇ ਫਿਰ ਨੈਕਸਟ ਕਲਾਸ ਆਪਾਂ ਸ਼ੁਰੂ ਕਰੀਏ ਜੀ। ਛੋਟੇ ਬੱਚੇ ਅੱਗੇ ਆ ਜਾਣ, ਛੋਟਿਆਂ ਨੂੰ ਪਲੀਜ਼ ਅੱਗੇ ਕਰ ਦਿਓ, ਲੰਬੇ ਬੱਚੇ ਪਿੱਛੇ ਹੋ ਜਾਣ।
1: ਬੇਟਾ ਜੀ ਪਹਿਲਾਂ ਫੋਟੋ ਖਿਚਾ ਲਓ, ਫੋਟੋ ਖਿਚਾ ਲਓ। ਜਿਹਦਾ ਨਾਂ ਨਹੀਂ ਆਇਆ ਉਹ ਹੋ ਸਕਦਾ ਕਿ ਫਸਟ ਸੈਕਿੰਡ ਥਰਡ ਹੋਏ, ਜਿਹਦਾ ਨਾਂ ਨਹੀਂ ਆਇਆ
0: ਉਹ ਵੇਟ ਕਰ ਲੈਣ, ਜਿਹਦਾ ਨਾਂ ਨਹੀਂ ਆ ਉਹ ਵੇਟ ਕਰ ਲੈਣ। ਉਹ ਸ੍ਰੀ ਅਕਾਲ। ਹੁਣ ਕਲਾਸ, ਇਹ ਸਪੈਸ਼ਲ ਕਲਾਸ ਹੈ ਜ਼ਾਨ ਰੋਲਸ, ਜੁਝਾਰ ਸਿੰਘ, ਪਰਨੀਤ ਕੌਰ, ਜ਼ਾਇਰਾ ਰੋਲ ਅਤੇ ਸ਼ੌਨ, ਪੰਜਾਬੀ ਸਪੀਕਿੰਗ ਕਲਾਸ। ਟੀਚਰ ਸਾਹਿਬਾਨ ਨੂੰ ਬੇਨਤੀ ਹੈ, ਨਵਨੀਤ ਭੈਣ ਜੀ, ਨਵਨੀਤ ਭੈਣ ਜੀ ਨੂੰ ਬੇਨਤੀ ਕਿ ਬੱਚਿਆਂ ਨੂੰ ਲੈ ਕੇ ਆ ਜਾਓ।
6: ਵੀਰ ਜੀ ਆਹ ਬੱਚੀ ਰਹਿ ਗਈ ਸੀਗੀ, ਇਹਦਾ ਨਾਮ ਨਾਮ ਅਨਾਊਂਸ ਹੋਇਆ, ਗੁਰਸੀਰਤ ਕੌਰ 101B। ਗੁਰਸੀਰਤ
0: ਪਹਿਲਾਂ ਕਰ ਲਈ ਆਪਾਂ। ਇੱਕ ਮਿੰਟ, ਸਰਟੀਫਿਕੇਟ ਆ ਰਹੇ ਨੇ ਨਾਲ, ਉਹ ਗਿਫਟ ਵੀ ਦਿਓ ਨਾਲ। ਆਲਮੋਸਟ ਆਪਾਂ ਨੇੜੇ ਹੀ ਹਾਂ ਜੀ, ਥੋੜ੍ਹੇ ਜਿਹੇ ਹੋਰ ਕਲਾਸਿਸ ਹੈਗੀਆਂ ਨੇ। ਜੈਕਾਰਾ ਬੁਲਾਓ ਜੀ। ਬੋਲੇ ਸੋਨੇਹਾ। ਹੁਣ ਵਾਰੀ ਆ ਜੀ 400 ਕਲਾਸ, ਕੁਲਵਿੰਦਰ ਭੈਣ ਜੀ ਅਤੇ ਅਨਮੋਲ ਕੌਰ ਇਹ ਆ ਜਾਣ ਆਪਣੇ ਬੱਚੋਂ ਨਾਲ ਲੈ ਕੇ। ਜਸਰੀਤ ਕੌਰ
6: 101B, ਗੁਰਸੀਰਤ ਕੌਰ
0: 101B, ਗੁਰਸੀਰਤ ਕੌਰ ਇਹਦਾ ਬੱਚੇ ਦਾ ਨਾਮ ਰਹਿ ਗਿਆ ਸੀਗਾ ਅਤੇ ਇਹਨੂੰ ਅਸੀਂ ਦੇ ਰਹੇ ਹਨ, ਦਿਓ ਜੀ ਇਹਨੂੰ।
6: ਬੋਲੇ ਸੋਨੇਹਾ।
0: ਸਤਿ ਸ਼੍ਰੀ ਅਕਾਲ। ਇੰਟਰਮੀਡੀਏਟ ਕਲਾਸ, ਜਸਰੀਤ ਕੌਰ, ਨਿਰਵਾਨ ਸਿੰਘ, ਅਲਿਆ ਹੈਂਸ, ਗੁਣਵੀਰ ਸਿੰਘ, ਗੁਰਮਨ ਕੌਰ, ਦਿਆ ਸਿੰਘ ਅਤੇ ਹਿੰਮਤ ਸਿੰਘ। ਟੀਚਰ ਸਾਹਿਬਾਨ ਭੈਣ ਜੀ ਕੁਲਵਿੰਦਰ ਕੌਰ ਜੀ, ਭੈਣ ਜੀ ਦਿਓ ਸਰਟੀਫਿਕੇਟ ਸਰ।
6: ਹਾਂ ਜੀ।
7: ਸਨਮਾਨ ਹੈ ਬੱਚਿਆਂ ਦਾ, ਇਹ ਲਿਖਦਾ
8: ਫਿਰ ਕੋਈ ਨਹੀਂ ਹੋਇਆ
7: ਠੀਕ ਹੈ।
0: ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸੋ ਸ੍ਰੀ ਅਕਾਲ। ਬਹੁਤ ਤਿੰਨ ਕਲਾਸਾਂ ਰਹਿਗੀਆਂ ਜੀ, 501 ਦੇ ਟੀਚਰ ਸਾਹਿਬਾਨ ਬੇਨਤੀ ਹੈ ਕਿ ਆ ਜਾਣ। ਹਾਂ, ਅਗਮਪ੍ਰੀਤ ਕੌਰ ਬੱਚੇ, ਬਾਣੀ ਕੌਰ, ਜਸਰਾਜ ਸਿੰਘ, ਹਰਲੀਨ ਕੌਰ, ਗੁਰਲੀਨ ਕੌਰ, ਗੁਰਮੇਹਰ ਕੌਰ, ਇਹ 501 ਦੇ ਬੱਚੇ ਹਨ ਜੀ। ਅਗਮਪ੍ਰੀਤ ਕੌਰ, ਬਾਣੀ ਕੌਰ, ਜਸਰਾਜ ਸਿੰਘ, ਹਰਲੀਨ ਕੌਰ, ਗੁਰਲੀਨ ਕੌਰ, ਗੁਰਮੇਹਰ ਕੌਰ, ਗੱਲਾਂ ਨਹੀਂ ਕਰਨੀਆਂ ਜੀ, ਆਪਾਂ ਗੁਰੂ ਸਾਹਿਬ ਹਜ਼ੂਰੀ 'ਚ ਬੈਠੇ ਹਾਂ ਆਪਾਂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਸਤਿ ਸ੍ਰੀ ਅਕਾਲ। ਹੁਣ ਵਾਰੀ ਆ ਜੀ 503 ਦਿਨਾਜ ਕੌਰ, ਅਨਹਤ ਸਿੰਘ, ਜਸਰਾਜ ਸਿੰਘ। ਭੈਣ ਜਸਵੀਰ ਕੌਰ ਜੀ ਨੂੰ ਬੇਨਤੀ ਕਿ ਬੱਚਿਆਂ ਨੂੰ ਲੈ ਕੇ ਆ ਜਾਣ। ਦਿਨਾਜ ਕੌਰ, ਅਨਹਤ ਸਿੰਘ, ਜਸਰਾਜ ਸਿੰਘ, ਠੀਕ ਹੈ।
9: 503
0: ਨਹੀਂ, 503 ਉਹ 503 ਦਿਨਾਜ ਕੌਰ ਰਹੀ ਹੈ ਕਲੇ। ਹਾਂਜੀ, ਵਰਲਡ ਲੈਂਗੁਏਜ ਵਿੱਚ ਹੈ ਜੀ ਅਨਹਤ ਸਿੰਘ, ਜਸਰਾਜ ਸਿੰਘ। ਵਰਲਡ ਲੈਂਗੁਏਜ ਦੇ ਬੱਚੇ ਆ ਜਾਣ, ਅਨਹਤ ਸਿੰਘ, ਜਸਰਾਜ ਸਿੰਘ। ਵਰਲਡ ਲੈਂਗੁਏਜ ਦੇ ਬੱਚੇ ਅਨਹਤ ਸਿੰਘ ਅਤੇ ਜਸਰਾਜ ਸਿੰਘ, ਵਰਲਡ ਲੈਂਗੁਏਜ ਦੇ ਠੀਕ ਹੈ। ਹੁਣ ਸਾਡੇ ਸਤਿਕਾਰਯੋਗ ਭਾਈ ਸਾਹਿਬ ਵਰਿਆਮ ਸਿੰਘ ਜੀ, ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਅਤੇ ਗੁਰਸੇਵਕ ਸਿੰਘ ਜੀ, ਇਹ ਜੋ ਸਿੱਖਿਆਵਾਂ ਦਿੰਦੇ ਹਨ ਕੀਰਤਨ ਦੀਆਂ, ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਤੋ ਕਾਫੀ ਕਲਾਸ ਸਾਡੀਆਂ ਕੀਰਤਨ ਦੀਆਂ ਹਨ, ਮਨਵੀਰ ਸਿੰਘ ਜੀ, ਜਸਕੀਰਤ ਕੌਰ, ਮਨ ਅੰਮ੍ਰਿਤ ਕੌਰ, ਭਾਈ ਚਿਰਮਨ ਸਿੰਘ ਜੀ, ਭਾਈ ਵਰਿਆਮ ਸਿੰਘ ਜੀ ਅਤੇ ਗੁਰਸੇਵਕ ਸਿੰਘ ਜੀ ਤਪਲੇ ਦੀ ਸੇਵਾਵਾਂ ਨਿਭਾਉਂਦੇ ਨੇ ਸਿਖਾਉਂਦੀਆਂ। ਮੈਂ ਹੁਣ ਬੇਨਤੀ ਕਰਾਂਗਾ ਗੁਰਦੁਆਰਾ ਸਖ ਸਿੰਘ ਸਭਾ ਵਾਸ਼ਿੰਗਟਨ ਦੇ ਸੈਕਟਰੀ ਸਾਹਿਬ ਅਤੇ ਮੁੱਖ ਸੇਵਾਦਾਰ ਜੀ ਆਪਣੇ ਹੱਥੀਂ ਭਾਈ ਸਾਹਿਬ ਨੂੰ ਨਿਵਾਜਣਗੇ। ਹਾਂਜੀ, ਪ੍ਰਧਾਨ ਕੁਲਦੀਪ ਸਿੰਘ ਜੀ ਅਤੇ ਸਕੱਤਰ ਸਿੰਗਲਾਨੀ ਜੀ, ਇਹਨਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਨੂੰ ਸਨਮਾਨਿਤ ਕਰਨ। ਹਾਂਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਜਿਹੜੇ ਹਰ ਸੰਡੇ ਨੂੰ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੰਦੇ ਹਨ। ਬਹੁਤ ਬਹੁਤ ਧੰਨਵਾਦ। ਹੁਣ ਵਾਰੀ ਆ ਜੀ, ਉਹੀ ਰਹਿ ਗਏ ਬਸ, ਬਾਕੀ ਹੋ ਗਏ ਸਾਰੇ
8: ਕੀਰਤਨ ਦੇ ਬੱਚੇ ਰਹਿ ਗਏ ਨਾ, ਕੀਰਤਨ ਦੇ ਬੱਚੇ ਨੂੰ ਕੀਰਤਨ ਦੇ ਕਹਿੰਦੇ ਪਹਿਲੇ
0: ਕੱਲ੍ਹ ਕੀਰਤਨ ਕਰ
8: ਦਿੰਦੇ
0: ਫਸਟ ਸੈਕਿੰਡ ਥਰਡ ਕਰਦੀ ਪਹਿਲਾਂ
8: ਪਹਿਲਾਂ ਫਸਟ ਸੈਕਿੰਡ ਥਰਡ ਦੱਸੋ ਕੀਰਤਨ ਦੇ ਤਾਰ ਕੀਰਤਨ ਦੇ
0: ਹੈਗੇ ਪੈਸਾ ਵਾ
8: ਨਹੀਂ ਗਿਫਟ ਗਿਫਟ ਹੈਗਾ
0: ਇਹ ਸਾਡੇ ਭਾਈ ਸਾਹਿਬ ਸੇਵਾਦਾਰ ਨੇ, ਜਦੋਂ ਵੀ ਆਪਣੇ ਸਕੂਲ ਦੇ ਪ੍ਰੋਗਰਾਮ ਹੁੰਦੇ ਨੇ ਅਤੇ ਲੰਗਰ ਦੀ ਸੇਵਾ ਤਿਆਰ ਕਰਨ ਦੀ ਵੱਧ ਚੜ ਕੇ ਸੇਵਾਵਾਂ ਨਿਭਾਉਂਦੇ ਹਨ ਅਤੇ ਅਸੀਂ ਇਹਨਾਂ ਨੂੰ ਦਿਲੋਂ ਬਹੁਤ ਧੰਨਵਾਦ ਕਰਦੇ ਹਾਂ। ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਦਾ, ਜਿਹੜਾ ਹਮੇਸ਼ਾ ਹੀ ਸੇਵਾਵਾਂ ਨਿਭਾਉਂਦੇ ਹਨ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅਤੇ ਹੁਣ ਆਪਾਂ ਦੋ ਬੱਸ ਰਹਿ ਗਏ ਹੁਣ, ਇੱਕ ਜਿਹੜੇ ਕੀਰਤਨ ਦੇ ਬੱਚੇ ਹਨ ਉਹਨਾਂ ਨੂੰ ਕੁਇਕਲੀ ਆਪਾਂ ਦੇ ਦੇਣੇ ਆ, ਇਕੱਠੀ ਮੈਂ ਬੁਲਾ ਦੇਣਾ ਹੈ ਉਹ, ਅਤੇ ਉਸ ਤੋਂ ਬਾਅਦ ਫਸਟ ਸੈਕਿੰਡ ਥਰਡ ਕਰਕੇ ਆਪਣੀ ਸਮਾਪਤੀ ਆ। ਕੀਰਤਨ ਦੀ ਬਿਗਨਰ ਕਲਾਸ ਹੈ ਜੀ, ਬੱਚੀ ਅਵਲੀਨ ਕੌਰ, ਭਾਈ ਸਾਹਿਬ ਨੂੰ ਬੁਲਾ ਲਓ, ਬਿਰਿਆਮ ਸਿੰਘ ਨੂੰ ਦੇ ਦੇਣਗੇ। ਹਾਂ, ਅਵਲੀਨ ਕੌਰ, ਸੰਜਮ ਰੰਧਾਵਾ, ਹਰਲੀਨ ਕੌਰ, ਹਰਸ਼ਦੀਪ ਕੌਰ, ਜੀਵਲ ਕੌਰ,

0: ਐਸੇ ਸਾਲ ਕੀਰਤਨ ਸਿੱਖਣਾ ਸ਼ੁਰੂ ਕੀਤਾ ਸੀ ਅਤੇ ਬੱਚਿਆਂ ਨੇ ਸ਼ਬਦ ਗਾਇਨ ਵੀ ਸ਼ੁਰੂ ਕਰਤਾ ਸਟੇਜ ਤੋਂ। ਇਹਨਾਂ ਵਿੱਚੋਂ ਜੰਨਤ ਕੌਰ ਹੈ, ਹੋਰ ਕਈ ਬੱਚੇ ਹਨ ਜਿਨ੍ਹਾਂ ਨੇ ਐਸੇ ਸਾਲ ਕੀਰਤਨ ਦੀ ਸਿੱਖਿਆ ਸ਼ੁਰੂ ਕੀਤੀ ਅਤੇ ਸ਼ਬਦ ਉਹਨਾਂ ਨੇ ਗਾਇਨ ਸਟੇਜ ਤੋਂ ਅਸੈਂਬਲੀ ਦੇ ਦੌਰਾਨ ਉਹਨਾਂ ਨੇ ਕੀਤੇ ਸਨ। ਤਾਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਬੱਚਿਆਂ ਦਾ ਅਤੇ ਮਾਪਿਆਂ ਦਾ। ਦੂਸਰੀ ਕਲਾਸ ਹੈ ਮਨਮ੍ਰਿਤ ਕੌਰ ਦੀ। ਅਗਲੇ ਬੱਚੇ ਤਿਆਰ ਹਨ ਮਨ ਅੰਮ੍ਰਿਤ ਕੌਰ ਕਲਾਸ ਦੇ। ਸਹਿਜ ਕੌਰ, ਦੋ ਸਹਿਜ ਕੌਰ ਨੇ। ਸਹਿਜ ਕੌਰ ਨਾ ਮਨਵੀਰ ਕੌਰ ਕਲਾਸ ਦੇ ਬੱਚੇ ਹਨ। ਜਾਪ ਕੌਰ, ਸੱਚ ਕੀਰਤ ਕੌਰ, ਅਰਮਾਨੀ ਕੌਰ, ਗੁਰਮੇਹਰ ਕੌਰ, ਇਕਜੋਤ ਕੌਰ, ਇਹਨਾਂ ਨੂੰ ਬੇਨਤੀ ਆ ਜਾਣ ਆਪਣਾ ਇਨਾਮ ਲੈ ਲੈਣ ਆ ਕੇ। ਜਾਪ ਕੌਰ, ਸੱਚ ਕੀਰਤ ਕੌਰ, ਅਰਮਾਨੀ ਕੌਰ, ਗੁਰਮੇਹਰ ਕੌਰ, ਇਕਜੋਤ ਕੌਰ, ਜਿਹੜੇ ਬੱਚੇ ਨੂੰ ਨਹੀਂ ਮਿਲਿਆ ਵੇਟ ਕਰੋ, ਉਹਨੂੰ ਮਿਲੇਗਾ, ਉਹਨਾਂ ਦੀ ਵਾਰੀ ਆ ਗਈ। ਜਾਪ ਕੌਰ, ਸੱਚਕੀਰਤ ਕੌਰ, ਅਰਮਾਨੀ ਕੌਰ, ਗੁਰਮੇਹਰ ਕੌਰ, ਇਕਜੋਤ ਕੌਰ, ਮੰਨਤ ਕੌਰ, ਜੰਨਤ ਲੈ ਲਾ ਕੇ ਬੇਟਾ ਮੰਨਤ ਕੌਰ ਦਾ। ਜੰਨਤ ਕੌਰ ਕਿੱਥੇ ਆ? ਮੰਨਤ ਲੈ ਲਾ ਕੇ ਅਗਲੀ ਜਸਕੀਰਤ ਕੌਰ ਦੀ ਕਲਾਸ ਹੈ ਜੀ। ਮੰਨਤ ਕੌਰ ਆ ਗਈ, ਇਹਨੇ ਹੁਣੇ ਆਉਣਾ ਹੈਗਾ। ਮੰਨਤ ਕੌਰ, ਅਨਾਹਤ ਕੌਰ, ਸਹਿਜ ਕੌਰ, ਅੰਮ੍ਰਿਤ ਕੌਰ, ਅਗਮਪ੍ਰੀਤ ਕੌਰ, ਹਰਗੁਣ ਕੌਰ, ਸਹਿਜਲੀਨ ਕੌਰ, ਜੈਤੇਗ ਸਿੰਘ, ਸੋ ਨਹੀਂ ਹਰੇ ਨਹੀਂ ਹਰੇ ਰੁਕੋ ਨਹੀਂ ਰੁਕ
1: ਹੋਰ ਵੀ ਤੇਰਾ
0: ਨਹੀਂ ਹੋਰ ਨਹੀਂ
2: ਹੋਰ ਨਹੀਂ ਹੈਗਾ
0: ਮੰਨਤ ਕੌਰ, ਅਨਾਹਤ ਕੌਰ, ਸਹਿਜ ਕੌਰ, ਅੰਮ੍ਰਿਤ ਕੌਰ, ਅਗਮਪ੍ਰੀਤ ਕੌਰ, ਹਰਗੁਣ ਕੌਰ, ਸਹਿਜਲੀਨ ਕੌਰ, ਜੈਤੇਗ ਸਿੰਘ, ਪ੍ਰਭਜੋਤ ਕੌਰ ਅਤੇ ਭੈਣ ਜੀ ਜਸਕੀਰਤ ਜੀ ਬੈਠ ਹਨ ਅਤੇ ਉਹਨੂੰ ਬੇਨਤੀ ਉਹ ਵੀ ਆ ਜਾਣ। ਹਾਂਜੀ ਆ ਜਾਓ, ਆ ਗਿਆ ਟੀਚਰ ਸਾਹਿਬ ਆਉਣਾ ਲੱਗਾ। ਸੈਕਸ਼ਨ ਸੀ ਹੈ ਇਹਨਾਂ ਦਾ। ਪਿੱਛੇ ਆਏ ਮੈਡਲ ਵੀ ਦਿਓ ਨਾ, ਮੈਡਲ ਦਿਓ ਨਾ, ਮੈਡਲ
3: ਛੋਟਾ
0: ਚੁਕਾ ਲਓ।

0: ਨੈਕਸਟ ਕਲਾਸ ਹੈਗੀ ਜੀ ਸਿਮਰ ਕੌਰ, ਹਰਜੀਤ ਕੌਰ, ਰਮਨੀਕ ਕੌਰ, ਵਰਲੀਨ ਕੌਰ, ਬਾਣੀ ਕੌਰ, ਅੰਮ੍ਰਿਤ ਕੌਰ, ਕਾਇਨਾਤ ਕੌਰ, ਜਸਰਾਜ ਸਿੰਘ, ਸਹਿਜ ਸਿੰਘ, ਬਲਰਾਜ ਸਿੰਘ, ਸੁਖਮ ਕੌਰ। ਮੈਂ ਇੱਕ ਦੁਬਾਰਾ ਨਾਂ ਰਿਪੀਟ ਕਰਦਾ ਜੀ, ਸਿਮਰ ਕੌਰ, ਹਰੀਤ ਕੌਰ, ਪ੍ਰਮਨੀਕ ਕੌਰ, ਵਰਲੀਨ ਕੌਰ, ਬਾਣੀ ਕੌਰ, ਅੰਮ੍ਰਿਤ ਕੌਰ, ਕਾਇਨਾਤ ਕੌਰ, ਜਸਰਾਜ ਸਿੰਘ, ਸਹਿਜ ਸਿੰਘ, ਬਲਰਾਜ ਸਿੰਘ, ਸੁਖਮ ਕੌਰ। ਛੋਟੇ ਬੱਚੇ ਅੱਗੇ ਆ
1: ਜਾਓ।
0: ਨਹੀਂ ਨਹੀਂ ਪਾਈ ਇਹਦੇ ਲੱਗ ਗਿਆ ਥੋੜ੍ਹੇ
2: ਥੋੜ੍ਹੇ, ਉਹ ਤਾਂ ਹੁਣ ਪੂਰੀ ਕਲਾਸ ਹੋ ਗਈ, ਡਨ ਹੋ ਗਈ,
0: ਸਾਰੇ ਆ ਗਏ ਸੀ,
2: ਨਹੀਂ ਹੋਈ।
0: ਜੇ ਕੋਈ ਭਾਈ ਸੁਖਮ ਕੌਰ, ਅਸੀਸ ਕੌਰ, ਜਸਲੀਨ ਕੌਰ, ਇਹ ਹੋ ਗਏ ਨੇ ਸਾਰੇ, ਹੁਣ ਹੈਗੇ ਆਪਣਾ ਸੁਖਪ੍ਰੀਤ ਕੌਰ, ਮਨਪ੍ਰੀਤ ਕੌਰ, ਬਲਪ੍ਰੀਤ ਕੌਰ।
2: ਕੋਈ ਨਹੀਂ ਆਇਆ, ਕੋਈ ਨਹੀਂ ਆਇਆ, ਚਲੋ ਠੀਕ ਹੈ, ਠੀਕ ਹੈ, ਚਲੋ। ਤਬਲੇ ਦੇ
0: ਆਰਿਅਨ ਸਿੰਘ, ਜਸਰਾਜ ਸਿੰਘ, ਅਵਿਰਾਜ ਸਿੰਘ, ਅਨੰਦ ਸਿੰਘ, ਅਨੂਪ ਸਿੰਘ, ਜਾਪ ਕੌਰ, ਏਕਮ ਸਿੰਘ, ਵਾਰਸ ਸਿੰਘ, ਸੁਖਰਾਜ ਸਿੰਘ, ਜੋਰਾਵਰ ਸਿੰਘ, ਜਗਜੋਤ ਸਿੰਘ, ਇਹ ਤਬਲੇ ਦੇ ਨੇ ਸਾਰੇ ਬੱਚੇ, ਇਹਨੂੰ ਤਬਲੇ ਵਾਲਾ।
2: ਹਾਂਜੀ ਤਬਲੇ,
0: ਹਾਂਜੀ ਤਬਲੇ ਦਾ ਜੀ,
2: ਤਬਲੇ ਵਾਲੇ ਮੈਡਮ
0: ਨਾਂ ਦੇਖ ਕੇ ਵੰਡ ਦਿਓ ਸਾਰਿਆਂ ਨੂੰ, ਬੱਚਿਆਂ ਨੂੰ ਨਾਲ ਮੈਡਲ ਵੀ ਦਿਓ, ਤਬਲੇ ਦੇ ਮੈਡਲ ਲੈ ਕੇ ਆਓ, ਹੈਗੇ ਤਬਲੇ ਦੇ ਮੈਡਲ ਹੈਗੇ। ਹਾਂਜੀ ਹੁਣ ਆਪਾਂ ਲਾਸਟ ਪ੍ਰਾਈਜ਼ ਹੈਗਾ ਜੀ, ਇਸ ਤੋਂ ਬਾਅਦ ਆਪਾਂ
1: ਸੋ
0: ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਚੀਫ ਸਾਹਿਬਾਨ ਦਾ ਅਤੇ ਬੱਚਿਆਂ ਦਾ। ਜਿਹੜੀ ਇਹ ਸਿੱਖਿਆ ਦੇ ਰਹੇ ਹਨ ਅਤੇ ਬੱਚੇ ਲੈ ਰਹੇ ਹਨ, ਅਤੇ ਨਾਲ ਹੀ ਮਾਪਿਆਂ ਦੇ ਧੰਨਵਾਦ ਹੈ ਜਿਹੜਾ ਬੱਚਿਆਂ ਨੂੰ ਦੇਰ ਤੱਕ ਰੋਕਦੇ ਹਾਂ, ਜੋ ਆਪਣੀ ਕੀਰਤਨ ਦੀ ਅਤੇ ਤਬਲੇ ਦੀ ਕਲਾਸ ਹੈ 1 ਤੋਂ 2 ਲੱਗਦੀ ਹੈ 1 ਘੰਟੇ ਦੀ ਹਰ ਸੰਡੇ ਨੂੰ, ਅਤੇ ਪੇਰੈਂਟਸ ਸਵੇਰ ਦੇ ਆ ਕੇ ਸ਼ਾਮ ਤੱਕ ਰੁਕਦੇ ਹਨ, ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਮੈਂ ਨਾਮ ਅਨਾਊਂਸ ਕਰਾਂਗਾ ਪਰਫੋਰਮੈਂਸ ਰਿਵਾਰਡਸ। ਇਹ ਹਨ ਪਹਿਲਾਂ ਪ੍ਰੀ ਸਕੂਲ ਏ ਦੇ ਬੱਚੇ, 3rd ਪੋਜੀਸ਼ਨ ਦਰਸ ਸਿੰਘ 3rd ਪੋਜੀਸ਼ਨ ਨਠਨਾਣੀ ਬੇਟਾ ਜੀ, ਮੱਥਾ ਟੇਕ ਕੇ ਹੌਲੀ ਹੌਲੀ ਆਉਣਾ, ਤੁਰ ਕੇ ਆਉਣਾ ਰਿਸਪੈਕਟ ਨਾਲ ਨਠਨਾਣੀ। ਮੈਨੂੰ ਪਤਾ ਤੁਸੀਂ ਕਾਫੀ ਐਕਸਾਈਟਿਡ ਹੋ, ਐਕਸਾਈਟਡ ਹੋਣਾ ਚੰਗੀ ਗੱਲ ਆ, ਪਰ ਆਪਾਂ ਗੁਰੂ ਸਾਹਿਬ ਦਾ ਸਤਿਕਾਰ ਬਣਾ ਕੇ ਰੱਖਣਾ, ਸਿੱਖਣਾ ਵੀ ਆਪਾਂ ਇੱਥੋਂ। ਦਰਸ ਸਿੰਘ ਨਾਲ ਆ
2: ਜਾਓ,
0: ਉੱਧਰ ਜਾਓ ਜਿੰਦਰ ਬੰਦ, ਅਮਨਦੀਪ ਜੀ ਨਾਲ ਖੜ ਜਾਓ। ਅੱਛਾ ਜੀ, ਨਹੀਂ ਨਹੀਂ ਰੋਕੋ, ਲਓ ਇਹਨੂੰ। ਦੂਸਰਾ 2nd ਪੋਜੀਸ਼ਨ ਪ੍ਰੀ ਸਕੂਲ ਏ, ਕਰਮਨ ਕੌਰ। ਹਾਂ ਮੱਥਾ ਟੇਕੀ, ਬਹੁਤ ਅੱਛਾ। ਪ੍ਰੀ ਸਕੂਲ ਏ ਦੀ 1st ਪੋਜੀਸ਼ਨ ਪਵਨੀਤ ਕੌਰ। ਇਹਨਾਂ ਦੀ ਬਾਅਦ ਇਕੱਠੀ ਗਰੁੱਪ ਪਿਕਚਰ ਲੈ ਲਿਓ। ਆਪਣੀ ਪ੍ਰੀ ਸਕੂਲ ਬੀ, ਇਹਦੇ ਵਿੱਚ ਜੋ 3rd ਪੋਜੀਸ਼ਨ ਹੈ, ਪ੍ਰਭਜੀਤ ਸਿੰਘ ਆਇਆ ਨਹੀਂ। 2nd ਪੋਜੀਸ਼ਨ ਏਕ ਜਾਪ ਕੌਰ, ਪ੍ਰੀ ਸਕੂਲ ਬੀ, ਅਤੇ 1st ਪੋਜੀਸ਼ਨ ਰਹਿਮਤ ਭਾਰਦਵਾਜ। ਪ੍ਰਭਜੀਤ ਭੈਣ ਜੀ ਦੇ ਦਿਓ, ਇਹ ਦੇ ਦੇਣਗੇ ਆਪੇ। ਅਗਲੀ ਕਲਾਸ ਕਿੰਡਰਗਾਰਟਨ ਇਹ ਹੋਵੇਗੀ। ਟੀਚਰ ਸਾਹਿਬਾਨ ਵੀ ਨਾਲ ਆ ਜਾਣ ਅਤੇ ਉਹਨਾਂ ਦੀ ਪਿਕਚਰ ਨਾਲ ਹੋ ਜਾਏਗੀ। ਕਿੰਡਰਗਾਰਟਨ ਏ ਦੇ ਟੀਚਰ ਸਾਹਿਬਾਨ, 3rd ਇੱਧਰ ਆ ਜਾਓ। ਸਤਿ ਸ੍ਰੀ ਅਕਾਲ। ਹੁਣ ਕਿੰਡਰਗਾਰਟਨ ਏ ਟੀਚਰ ਸਾਹਿਬਾਨ ਬੇਨਤੀ ਆ ਜਾਓ। 3rd ਪੋਜੀਸ਼ਨ ਕੀਰਤ ਕੌਰ, 2nd ਪੋਜੀਸ਼ਨ ਕਿੰਡਰਗਾਰਟਨ ਏ ਜਸਨੂਰ ਸਿੰਘ, ਅਤੇ 1st ਪੋਜੀਸ਼ਨ ਕਿੰਡਰਗਾਰਟਨ ਏ ਗੁਰਬਾਜ ਸਿੰਘ। ਇਹ ਕਿੰਡਰਗਾਰਟਨ ਏ ਦੇ ਟੀਚਰ ਸਾਹਿਬਾਨ ਅਤੇ ਨਾਲ ਸਟੂਡੈਂਟ। ਕਿੰਡਰਗਾਰਟਨ ਬੀ ਟੀਚਰ ਸਾਹਿਬਾਨ ਬੇਨਤੀ ਹੈ, ਕਿਰਨਜੀਤ ਕਮਲ ਜੀ, 3rd ਪੋਜੀਸ਼ਨ ਐਮਾਇਰਾ, 2nd ਪੋਜੀਸ਼ਨ ਹੰਸਪਾਲ ਸਿੰਘ, ਕਿੰਡਰਗਾਰਟਨ ਬੀ 1st ਪੋਜੀਸ਼ਨ ਜਿੰਦ ਕੌਰ,
1: ਨੈਕਸਟ ਚਲੋ ਤੁਸੀਂ ਲੈ ਲਓ ਉਹਨਾਂ ਦਾ ਜੇ ਨਹੀਂ ਆਇਆ ਤੁਸੀਂ ਲੈ ਲਓ ਫਿਰ ਦੇ ਦਿਓ ਓਕੇ ਠੀਕ ਹੈ ਸ੍ਰੀ ਅਕਾਲ ਇੰਟਰਮੀਡੀਏਟ ਕਲਾਸ ਭੈਣ ਜੀ ਕੁਲਵਿੰਦਰ ਕੌਰ ਜੀ ਨੂੰ ਬੇਨਤੀ ਆ ਜਾਣ ਥਰਡ ਪੁਜ਼ੀਸ਼ਨ ਸੀਰਤ ਕੌਰ ਸੈਕਿੰਡ ਪੁਜ਼ੀਸ਼ਨ ਆਸੀਸ ਕੌਰ ਫਸਟ ਪੁਜ਼ੀਸ਼ਨ ਸੰਜਮ ਕੌਰ ਅਗਲੀ ਕਲਾਸ ਪੰਜਾਬੀ ਸਪੀਕਿੰਗ ਨਵਨੀਤ ਕੌਰ ਭੈਣ ਜੀ ਜੇ ਬੈਠੇ ਹਨ
2: ਕੀ ਨਾਮ ਬੇਟਾ ਜੀ ਤੁਹਾਡਾ ਕੀ
0: ਨਾਮ ਬੇਟਾ ਸੋ ਸ੍ਰੀ ਅਕਾਲ ਪੰਜਾਬੀ ਸਪੀਕਿੰਗ ਕਾਇਆ ਆਲੂਵਾਲੀਆ ਥਰਡ ਪੁਜ਼ੀਸ਼ਨ ਆਰੀਆ ਆਲੂਵਾਲੀਆ ਸੈਕਿੰਡ ਪੁਜ਼ੀਸ਼ਨ ਜੀਵਨ ਰੋਲਸ ਫਸਟ ਪੁਜ਼ੀਸ਼ਨ ਪੰਜਾਬੀ ਸਪੀਕਿੰਗ ਦੇ ਬੱਚੇ
2: ਨਵਨੀਤ ਕੌਰ
0: ਭੈਣ ਜੀ ਅਗਲੀ ਕਲਾਸ 101A ਦੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਆ ਜਾਣ ਅਨਾਹਤ ਕੌਰ ਥਰਡ ਪੁਜ਼ੀਸ਼ਨ ਤਵਨੂਰ ਕੌਰ ਸੈਕਿੰਡ ਪੁਜ਼ੀਸ਼ਨ ਜਾਪ ਕੌਰ ਫਸਟ ਪੁਜ਼ੀਸ਼ਨ ਸਤਿ ਸ੍ਰੀ ਅਕਾਲ ਭੇਜੋ ਨਾ ਤਵਨੂਰ ਕੌਰ ਅਨਾਹਤ ਕੌਰ ਥਰਡ ਪੁਜ਼ੀਸ਼ਨ ਤਵਨੂਰ ਕੌਰ ਸੈਕਿੰਡ ਜਾਪ ਕੌਰ ਫਸਟ ਪੁਜ਼ੀਸ਼ਨ ਨੈਕਸਟ ਕਲਾਸ 101B ਟੀਚਰ ਸਾਹਿਬਾਨ ਬੇਨਤੀ ਆ ਜਾ ਸਤਿ ਸ੍ਰੀ ਅਕਾਲ 101B ਦੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਰਹਿਮਤ ਕੌਰ ਥਰਡ ਪੁਜ਼ੀਸ਼ਨ ਹਰਨੇਕ ਸਿੰਘ ਸੈਕਿੰਡ ਪੁਜ਼ੀਸ਼ਨ ਜੀਵਲ ਕੌਰ ਫਸਟ ਪੁਜ਼ੀਸ਼ਨ ਟੀਚਰ ਸਾਹਿਬਾਨ ਪ੍ਰਤੀਤ ਕੌਰ ਜਿਹਨਾਂ ਦੀ ਡਿਊਟੀ ਫੋਟੋਆਂ ਦੀ ਸੀ ਕਿੱਥੇ ਗਏ ਨੇ ਉਹ ਹੈਗੇ ਨੇ ਠੀਕ ਹੈ ਸਤਿ ਸ੍ਰੀ ਅਕਾਲ ਨੈਕਸਟ ਵਾਰੀ ਹੈ ਜੀ 102A ਦੀ 102A ਦੇ ਟੀਚਰ ਸਾਹਿਬਾਨ ਨੂੰ ਬੇਨਤੀ ਹੈ ਕਿ ਆ ਜਾਣ ਥਰਡ ਪੁਜ਼ੀਸ਼ਨ ਪਵਿੱਤ ਸਿੰਘ ਸੈਕਿੰਡ ਪੁਜ਼ੀਸ਼ਨ ਸਹਿਜ ਕੌਰ ਚੋਕਰ ਫਸਟ ਪੁਜ਼ੀਸ਼ਨ ਪਾਰੁਲ ਕੌਰ ਇਹ ਬੱਚੇ ਆ ਜਾਣ ਆਪਣਾ ਇਨਾਮ ਲੈ ਲੈਣ ਆ ਕੇ ਹਾਂਜੀ ਅਗਲੀ ਕਲਾਸ 102B ਹੈ ਜੀ ਸਿੱਧੇ ਕਰਕੇ ਪਿਕਚਰ ਸਰਟੀਫਿਕੇਟ ਨੂੰ ਸਿੱਧਾ ਕਰਕੇ
2: ਸਹਿਜ ਕੌਰ ਚੋਕਰ
1: ਤੁਸੀਂ ਬੱਚੇ ਦੇ ਲਿਹਾਜ਼
3: ਜਿਹੜੀ ਹੈ
2: ਉੱਧਰ ਦੇਖੋ ਉੱਧਰ ਦੇਖੋ ਬੋਲੇ ਸੋਨਿਹਾਲ
1: ਸਤਿ ਸ੍ਰੀ ਅਕਾਲ ਵਨ ਓ ਟੂ ਬੀ ਟਿਟ ਸਾਹਿਬਾਨ ਨੂੰ ਬੇਨਤੀ ਹੈ ਥਰਡ ਪੋਜੀਸ਼ਨ ਬਲਰੀਤ ਕੌਰ ਥਰਡ ਸੈਕਿੰਡ ਅਰਵਨਦੀਪ ਸਿੰਘ ਫਸਟ ਤੇਗਬੀਰ ਸਿੰਘ ਸੈਕਿੰਡ ਪੋਜੀਸ਼ਨ ਕਿਰਤ ਕੌਰ ਫਸਟ ਪੋਜੀਸ਼ਨ ਰਵਨੀਤ ਕੌਰ ਵਨ ਓ ਟੂ ਸੀ ਨੈਕਸਟ ਕਲਾਸ ਟੂ ਓ ਟੂ ਵਨ ਓ ਟੂ ਨਹੀਂ ਹੈ ਬੱਚੇ ਰੱਖ ਲਓ ਫਿਰ ਅਗਲੀ ਕਲਾਸ ਹੈ ਜੀ 202 ਸੈਕਿੰਡ ਪੋਜੀਸ਼ਨ ਕੁਲਨਾਜ ਕੌਰ ਫਸਟ ਪੋਜੀਸ਼ਨ ਅੰਮ੍ਰਿਤ ਕੌਰ ਕੁਲਨਾਜ ਕੌਰ ਅਤੇ ਅੰਮ੍ਰਿਤ ਕੌਰ ਅਗਲੀ ਕਲਾਸ ਹੈ ਜੀ 203 ਆਪਾਂ ਅਰਦਾਸ ਕਰਨੀ ਹੈ ਬਸ ਇਸ ਤੋਂ ਬਾਅਦ ਬੇਨਤੀ ਆ ਬਸ 5 ਮਿੰਟ ਆਪਣੇ ਹੋਰ ਲੱਗਣੇ ਆ ਅਤੇ ਅਰਦਾਸ ਕਰਕੇ ਆਪਾਂ ਫਿਰ ਸਾਰੀ ਸਮਾਪਤੀ ਕਰਾਂਗੇ ਆਪਾਂ ਉਹਨਾਂ ਬੱਚਿਆਂ ਦੀ ਵੀ ਅਰਦਾਸ ਕਰਨੀ ਹੈ ਜਿਨ੍ਹਾਂ ਦਾ ਜਨਮ ਮਈ ਅਤੇ ਜੂਨ ਵਿੱਚ ਹੋਇਆ ਹੈ ਸਾਰਿਆਂ ਨੇ ਰਲ ਕੇ ਅਸੀਸਾਂ ਦੇਣੀਆਂ ਬੱਚਿਆਂ ਨੂੰ ਤਾਂ ਸਾਰਿਆਂ ਨੂੰ ਬੇਨਤੀ ਆ ਕਿ 5-7 ਮਿੰਟ ਹੋਰ ਲੱਗਣੇ ਆ ਅਤੇ ਆਪ ਅਰਦਾਸ ਕਰਕੇ ਅਤੇ ਫਿਰ ਆਪਾਂ ਸਮਾਪਤੀ ਕਰਕੇ ਨਿਕਲੀਏ 203 ਥਰਡ ਪੋਜੀਸ਼ਨ ਜੰਨਤ ਕੌਰ ਸੈਕਿੰਡ ਪੋਜੀਸ਼ਨ ਅਗਮਜੋਤ ਸਿੰਘ ਸੇਖੋਂ ਫਸਟ ਪੋਜੀਸ਼ਨ ਹਰਸ਼ਦੀਪ ਕੌਰ ਗਿੱਲ ਅਗਲੀ ਕਲਾਸ 204 ਨੈਕਸਟ ਕਲਾਸ 204 ਥਰਡ ਪੋਜੀਸ਼ਨ ਜਸਲੀਨ ਕੌਰ ਸੈਕਿੰਡ ਪੋਜੀਸ਼ਨ ਅਵਿਰਾਜ ਸਿੰਘ ਫਸਟ ਪੋਜੀਸ਼ਨ ਪਰਮਨੀ ਕੌਰ 204 ਇਹ ਵੀ ਬੱਚੇ ਆ ਜਾਣ ਟੀਚਰ ਸਾਹਿਬਾਨ ਦੇ ਨਾਲ ਮੰਨਤ ਕੌਰ ਸਤਿ ਸ੍ਰੀ ਅਕਾਲ ਆ ਬੱਚੇ 204 ਦੇ ਨੇ 204 ਦੇ ਬੱਚੇ ਨੇ ਇਹਨਾਂ ਦਿਓ ਬੱਚੇ ਆ ਜਾਣ 501 ਥਰਡ ਪੋਜੀਸ਼ਨ ਅੰਬਰ ਕੌਰ ਸੈਕਿੰਡ ਪੋਜੀਸ਼ਨ ਸਹਿਜਪ੍ਰੀਤ ਕੌਰ ਫਸਟ ਪੋਜੀਸ਼ਨ ਆਰਿਅਨ ਸਿੰਘ 501 501 ਦੇ ਬੱਚੇ ਥਰਡ ਪੋਜੀਸ਼ਨ ਅੰਬਰ ਕੌਰ ਸਹਿਜਪ੍ਰੀਤ ਕੌਰ ਸੈਕਿੰਡ ਆਰਿਅਨ ਸਿੰਘ ਫਸਟ ਜਿਹੜੇ ਬੱਚੇ ਹਨ ਲੈ ਲੈਣ ਆ ਕੇ ਪ੍ਰਾਈਜ਼ ਆਪਣਾ 502 ਨੈਕਸਟ
2: ਵੀਰ ਜੀ ਪਹਿਲੇ 501
1: 502 ਥਰਡ ਪੋਜੀਸ਼ਨ Sat Sri Akal. 502, third position Harit Kaur, second position Avaneet Kaur Bring, first position Avaleen Kaur. 503 ਜੀ ਜਸਵੀਰ ਕੌਰ ਜੀ ਨੂੰ ਬੇਨਤੀ ਹੈ ਕਿ ਆਪਣੇ ਹੱਥੀਂ ਪ੍ਰਾਈਜ਼ ਦੇਣ ਆ ਕੇ ਬੱਚਿਆਂ ਨੂੰ 503 ਥਰਡ ਪੋਜੀਸ਼ਨ ਤਾਜਮੇਨ ਕੌਰ ਸੈਕਿੰਡ ਪੋਜੀਸ਼ਨ ਹਰਸਿਮਰਨ ਕੌਰ ਸਤਿ ਸ੍ਰੀ ਅਕਾਲ ਫਸਟ ਪੋਜੀਸ਼ਨ ਸਹਿਜ ਕੌਰ ਮੈਂ ਦੁਬਾਰਾ ਰਿਪੀਟ ਕਰਦਾ ਜੀ ਥਰਡ ਪੋਜੀਸ਼ਨ ਤਾਜਮੇਨ ਕੌਰ ਸੈਕਿੰਡ ਹਰਸਿਮਰਨ ਕੌਰ ਫਸਟ ਸਹਿਜ ਕੌਰ ਨਹੀਂ ਆਏ
2: ਹਾਂ
1: ਸਤਿ ਸ੍ਰੀ ਅਕਾਲ
2: ਇਵੈਂਟ ਕਰਕੇ ਅੱਗੇ ਹੋ ਗਿਆ
1: ਵਰਲਡ ਲੈਂਗੁਏਜ ਦੇ ਵਿੱਚ ਫਸਟ ਪੋਜੀਸ਼ਨ ਦਨੂਰ ਕੌਰ ਉਹ ਆਏ ਨਹੀਂ ਹੈਗੇ ਸਦੀਪ ਜੋਤ ਕੌਰ
2: ਸਦੀਪ ਜੋਤ ਕੌਰ ਸਿੰਘ
1: ਹਾਂਜੀ ਸਦੀਪ ਜੋਤ ਸਿੰਘ ਟੂ ਟੂ ਦੀ ਬੱਚੀ ਤਪਗੁਣ ਕੌਰ ਪਹਿਲਾਂ ਨਹੀਂ ਪਹੁੰਚੀ ਸੀ ਹੁਣ ਬੇਨਤੀ ਹੈ ਕਿ ਆਪਣਾ ਪ੍ਰਾਈਜ਼ ਲੈ ਲੈਣ ਆ ਕੇ ਥਰਡ ਪੋਜੀਸ਼ਨ ਤਪਗੁਣ ਕੌਰ 202 ਤਪਗੁਣ ਕੌਰ 202 ਦੇ ਵਿੱਚ ਇਸ ਤੋਂ ਆਪਾਂ ਅਰਦਾਸ ਕਰਨੀ ਹੈ ਜੀ ਤਪਗੁਣ ਕੌਰ ਥਰਡ ਪੋਜੀਸ਼ਨ ਇਹਦੀ ਆ ਗਿਆ ਹਾਂਜੀ ਦਨੂਰ ਨਹੀਂ ਆਈ ਅੱਜ ਸਤਿ ਸ੍ਰੀ ਅਕਾਲ ਹੁਣ ਆਪਾਂ ਇਹਨਾਂ ਵਲੰਟੀਅਰ ਦਾ ਨਹੀਂ ਮਿਲਦਾ ਇਹਨਾਂ ਵਲੰਟੀਅਰ ਵਿਭਾਗ ਸੀਗੇ ਨਾ ਦੇਖੋ ਬੜੀ ਬੱਚੇ ਨੇ ਆਪਾਂ ਤੁਹਾਨੂੰ ਲਿਸਟ ਦਿੱਤੀ ਸੀ ਨਾ ਬੱਚਿਆਂ ਦੀ ਪਰ ਉੱਦਾਂ ਬੁਲਾ ਲਓ ਉਹਨਾਂ
2: ਨੂੰ
1: ਸਨਮਾਨ ਕਰੋ ਉਹਨੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਕੋਈ ਨਹੀਂ ਆਇਆ ਵਲੰਟੀਅਰ ਦਾ ਦੇਖੋ
2: ਵਲੰਟੀਅਰ ਦਾ
1: ਲਿਸਟ
2: ਵਲੰਟੀਅਰ ਦੇ ਕੰਪਿਊਟਰ ਦੇ ਵਿੱਚ ਹੋਏ ਇਹਦੇ ਵਿੱਚ
1: ਤਿੰਨ ਬੱਚੇ
2: ਦਾ ਨਾਂ ਲਿਖਾਇਆ ਸੀਗਾ
1: ਤਿੰਨ ਸੌ ਚਾਰ ਸੀ ਇੱਕ ਇਨਾਮ ਬੱਚਿਆਂ ਤੋਂ ਹੋਰ ਹੈ, ਉਸ ਤੋਂ ਆਪਾਂ ਅਰਦਾਸ ਕਰਾਂਗੇ ਜੀ। ਜਿਹੜੇ ਬੱਚੇ ਸਵੇਰੇ ਅਸੈਂਬਲੀ ਦੇ ਬਾਹਰ ਸੇਵਾਵਾਂ ਨਿਭਾਉਂਦੇ ਸਨ, ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਜੋ ਇਲੈਕਟ੍ਰੋਨਿਕ ਗੈਜਟ ਹੈ ਉਹ 'ਤੇ ਖੜ੍ਹਦੇ ਸਨ ਅਤੇ ਹਾਜ਼ਰੀ ਬੱਚਿਆਂ ਦੀ ਅਤੇ ਟੀਚਰ ਸਾਹਿਬਾਂ ਦੀ ਲਵਾਉਂਦੇ ਸਨ, ਬੜਿੰਗ ਪਰਿਵਾਰ ਦੇ ਬੱਚੇ। ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆ ਜਾਓ, ਆਪਣਾ ਤੁਹਾਨੂੰ ਸਨਮਾਨਿਤ ਕਰਨਾ ਹੈ। ਇਹਨਾਂ ਬੱਚਿਆਂ ਨੇ ਹਮੇਸ਼ਾ ਹੀ ਇਹ ਮੈਂ ਦੇਖਿਆ ਸਮੇਂ ਸਿਰ ਪਹੁੰਚਦੇ ਹਨ। ਇਹ ਅਸੀਂ 9:40 ਦਾ ਟਾਈਮ ਰੱਖਿਆ ਸੀ ਵਿੰਡੋ ਦਾ, ਪਰ ਤਕਰੀਬਨ 9:30 ਹੀ ਇਹ ਬੱਚੇ ਪਹੁੰਚ ਜਾਂਦੇ ਸਨ। ਬੱਚੀ ਅਵਨੀਤ ਕੌਰ ਬੜਿੰਗ, ਜਪ੍ਰੀਤ ਕੌਰ ਬੜਿੰਗ, ਅਰਮਾਨ ਸਿੰਘ ਬੜਿੰਗ ਅਤੇ ਆਕਾਸ਼ਦੀਪ ਸਿੰਘ ਬੜਿੰਗ, ਇਹਨਾਂ ਨੂੰ ਬੇਨਤੀ ਹੈ ਕਿ ਆਪਾਂ ਇਹਨਾਂ ਦੇ ਜਕਾਰਾ ਬੁਲਾਵਾਂਗੇ ਅਤੇ ਇਹਨਾਂ ਦੇ ਸਰਟੀਫਿਕੇਟ ਹੈਗੇ ਤਾਂ ਦੇ ਦਿਓ ਇਹਨਾਂ ਦੇ। ਇਹਨਾਂ ਵਲੰਟੀਅਰ ਸਰਟੀਫਿਕੇਟ ਮੇਰੇ ਖਿਆਲ ਨਾਮ ਮਿਸ ਹੋ ਗਿਆ ਅਤੇ ਅਸੀਂ ਇਹਨਾਂ ਨੂੰ ਨੈਕਸਟ ਵੀਕ ਦੇਵਾਂਗੇ, ਪਰ ਇਹਨੂੰ ਸਨਮਾਨਿਤ ਅਸੀਂ ਜ਼ਰੂਰ ਕਰਨਾ ਚਾਹੁੰਦੇ ਹਾਂ ਇਹਨਾਂ ਦਾ ਨਾਮ ਲੈ ਕੇ। ਅਤੇ ਅਸੀਂ ਇਹਨਾਂ ਧੰਨਵਾਦ ਵੀ ਕਰਦੇ ਹਾਂ, ਜਿੱਥੇ ਇਹਨਾਂ ਦਾ ਧੰਨਵਾਦ ਹੈ ਇਹਨਾਂ ਦੇ ਮਾਪਿਆਂ ਦੇ ਵੀ ਧੰਨਵਾਦ ਹੈ, ਜਿਹੜੇ ਬੱਚਿਆਂ ਨੂੰ ਸਮੇਂ ਸਿਰ ਅਸੈਂਬਲੀ ਦੇ ਵਿੱਚ ਲੈ ਕੇ ਆਉਂਦੇ ਹਨ। ਬੜੀ ਜ਼ਿੰਮੇਵਾਰੀ ਇਹਨਾਂ ਨੇ, ਇੱਕ ਵੀ ਦਾਣ ਇੱਕ ਵੀ ਨਾਗਾ ਨਹੀਂ ਪਾਇਆ ਇਹਨਾਂ ਨੇ, ਹਮੇਸ਼ਾ ਹੀ ਉੱਥੇ ਆ ਕੇ ਇਹਨਾਂ ਨੇ ਸੇਵਾਵਾਂ ਨਿਭਾਈਆਂ ਹਨ। ਬਹੁਤ ਇਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸਤਿਗੁਰੂ ਅਰਦਾਸ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਬੱਚਿਆਂ 'ਤੇ ਮਿਹਰ ਭਰਿਆ ਆਪਣਾ ਹੱਥ ਰੱਖਣ, ਬੱਚਿਆਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਅਤੇ ਸੇਵਾ ਭਾਵਨਾ ਇਸੇ ਤਰ੍ਹਾਂ ਇਹਦੇ ਅੰਦਰ ਇਹ ਵਸੀਲੇ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ। ਬੋਲੇ ਸੋਨਿਹਾ, ਤੁਹਾਨੂੰ ਪ੍ਰਿੰਟ ਕਰਕੇ ਫਿਰ ਨੈਕਸਟ ਵੀਕ ਜਾਂ ਫੋਲੋਇੰਗ ਵੀਕ ਤੁਹਾਨੂੰ ਦੇ ਦਿਆਂਗੇ ਸਰਟੀ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਅਤੇ ਹੁਣ ਜਿਹੜੇ ਬੱਚੇ ਜਿੰਨੇ ਵੀ ਹਾਜ਼ਰ ਹਨ ਜਿਨ੍ਹਾਂ ਦਾ
2: ਨਾਮ ਲਿਖਾ
1: ਇੱਕ ਵਾਰੀ ਫਿਰ ਅਸੀਂ ਗੁਰਮੁਖ ਖਾਲਸਾ ਸਕੂਲ ਐਂਟਨ ਗੁਰਦਾਸ ਸਿੰਘ ਸਭਾ ਵਾਸ਼ਿੰਗਟਨ ਐਂਟਨ ਵੱਲੋਂ ਸਾਰੇ ਹੀ ਮਾਪਿਆਂ ਦਾ, ਵਲੰਟੀਅਰਸ ਦਾ, ਟੀਚਰ ਸਾਹਿਬਾਨ ਦਾ ਅਤੇ ਬੱਚਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇਹਨਾਂ ਵਲੰਟੀਅਰ ਅਤੇ ਟੀਚਰ ਸਾਹਿਬਾਨ ਦਾ ਸਦਕਾ ਹੀ ਆਪਾਂ ਸਕੂਲ ਨੂੰ ਚਲਾ ਪਾਉਂਦੇ ਹਾਂ। ਬਹੁਤ ਵੱਡੀ ਗੱਲ ਹੈ ਇਹ ਸੇਵਾਵਾਂ ਨਿਭਾਉਣੀਆਂ ਅਤੇ ਸਾਡਾ ਸਿਰ ਝੁਕਦਾ ਅਸੀਂ ਸਨਮਾਨ ਕਰਦੇ ਹਾਂ, ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਹੀ ਟੀਚਰ ਸਾਹਿਬਾਨ ਦਾ, ਵਲੰਟੀਅਰਸ ਦਾ। ਅਤੇ ਹੁਣ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਹੈ। ਸੈਸ਼ਨ ਦੀ ਜੋ ਸੰਪੂਰਨਤਾ ਹੋਈ ਹੈ ਉਸਦਾ ਆਪਾਂ ਸਤਿਗੁਰਾਂ ਦਾ ਸ਼ੁਕਰਾਨਾ ਆਪਾਂ ਕਰਨਾ ਹੈ ਸਾਰਿਆਂ ਨੇ ਰਲ ਕੇ। ਅਤੇ ਬੱਚਿਆਂ ਦਾ ਜਿਨ੍ਹਾਂ ਦਾ ਜਨਮ ਦਿਨ ਮਈ ਅਤੇ ਜੂਨ ਦਾ ਸੀਗਾ, ਜਿੰਨੇ ਵੀ ਬੱਚੇ ਹਾਜ਼ਰ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਇੱਥੇ ਆ ਜਾਣ, ਆਪਾਂ ਅਰਦਾਸ ਸ਼ੁਰੂ ਕਰੀਏ ਫਿਰ। ਜਿਹੜੇ ਬੱਚਿਆਂ ਦਾ ਜਨਮ ਮਈ ਅਤੇ ਜੂਨ ਵਿੱਚ ਹੋਇਆ ਸੀ, ਜੇ ਬੱਚੇ ਹਾਜ਼ਰ ਹਨ ਉਹਨਾਂ ਦੀ ਆਪਾਂ ਅਰਦਾਸ ਹੁਣ ਕਰਨੀ ਹੈ, ਕਰੀਏ ਸ਼ੁਰੂ।

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖਾਂ ਤਾਂ ਸੁਕਰਾਸ ਤਾਂ ਕੋ ਵਿਘਨ ਕੋ ਲਾਗੈ ਜਾ ਕੇ ਪ੍ਰਭ ਅੱਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਾਹਿਬਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੂੰ ਰਧਾਵੇ ਤਾਏ ਸਭ ਥਿਉਂ ਸਹਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਿਉਂ ਸਹਾਏ ਦਸਾਂ ਪਾਤਸ਼ਾਹਾਂ ਕੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਗੁਰੂ ਸਾਹਿਬ ਜੀ ਕੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜੇ ਨਾਮ ਜਪਿਆ ਵਣ ਸਿਕਿਆ ਦੇਖ ਚਲਾਈ ਤੇ ਗਵਾਏ ਦੇਖ ਕੇ ਅਡਿੱਟ ਕੇ ਅਤੇ ਨਾ ਪਿਆਰਿਆਂ ਹਸਚਾਰਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਸਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚੜਕਰੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ ਗੁਰਦੁਆਰੇ ਗੁਰੂ ਧਾਮਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੀਸਾਂ ਸਵਾਸਾਂ ਸੰਗ ਨਿਭਾਏ ਅਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜੇ ਤਖਤਾਂ ਸਰਬੱਤ ਗੁਰਦੁਆਰੇ ਸਾਹਿਬਾਂ ਜੀ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੈ ਸਰਬਤ ਖਾਲਸਾ ਜੀ ਗੁਰਦਾਸ ਆਏ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚੇਤਾਵਨ ਕਾ ਸਤਿਕਾਰ ਸਰਬ ਸੁਖ ਹੋਏ ਜਹਾਂ ਜਹਾਂ ਆਪ ਜੀ ਦਾ ਖਾਲਸਾ ਜੀ ਸਾਹਿਬ ਤਾਂ ਤਾਰ ਇਸ਼ਾਰਿਆ ਦੇਖ ਤੀਕ ਫਤਿਹ ਬਿਰਦ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕਬੋਲੇ ਬੋਲੇ ਬੋਲੋ ਜੀ ਬਖਸ਼ੋ ਤਾਰ ਪਿਤਾ ਜੀ ਉਹ ਸਿੱਖਾਂ ਦਾ ਮਾਨੀਮਾ ਮਤ ਉੱਚੀ ਮਤ ਪਾਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦੇ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਅਤੇ ਆਨੇ ਬੂਟਿਆਂ ਦੀ ਓਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਦਸੇ ਪਾਤਸ਼ਾਹ ਸਤਿ ਸ੍ਰੀ ਅਕਾਲ ਪੁਰਖ ਜੀ ਮਹਾਰਾਜ ਆਪ ਜੀਆਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋੜੀ ਅਸਚੇ ਪਾਤਸ਼ਾਹ ਜੀ ਹੋ ਆਪ ਜੀਆਂ ਦੀ ਕਿਰਪਾ ਬਖਸ਼ ਸਦਕਾ ਅਸਚੇ ਪਾਤਸ਼ਾਹ ਜੀ ਹੋ ਜੋ ਸਕੂਲ ਚੱਲਦਾ ਹੈ ਅਸਚੇ ਪਾਤਸ਼ਾਹ ਜੀ ਹੋ ਸਕੂਲ ਦੇ ਵਿੱਚ ਬੱਚੇ ਵਿੱਦਿਆ ਲੈਣ ਲਈ ਆਉਂਦੇ ਨੇ ਗੁਰਮਤਿ ਸਿੱਖਣ ਲਈ ਆਉਂਦੇ ਨੇ ਸੱਚੇ ਪਾਤਸ਼ਾਹ ਇਹ ਆਪ ਜੀ ਦੀ ਕਿਰਪਾ ਬਖਸ਼ ਦੇ ਸਦਕਾ ਹੀ ਹੈ ਸੱਚੇ ਪਾਤਸ਼ਾਹ ਜੀ ਹੋ ਅੱਜ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੇ ਵਧੀਆ ਪੜ੍ਹਾਈ ਕੀਤੀ ਹੈ ਆਪ ਜੀਆਂ ਦਾ ਗਿਆਨ ਪ੍ਰਾਪਤ ਕੀਤਾ ਹੈ ਪੰਜਾਬੀ ਸਿੱਖੀ ਹੈ ਅਤੇ ਮਾਤਾ ਪਿਤਾ ਨੇ ਬੜਾ ਯੋਗਦਾਨ ਪਾਇਆ ਇਹਦੇ ਵਿੱਚ ਸੱਚੇ ਪਾਤਸ਼ਾਹ ਜੀ ਹੋ ਅਤੇ ਆਪ ਜੀ ਦੀ ਕਿਰਪਾ ਸਦਕਾ ਅੱਜ ਜੋ ਦਰਬਾਰ ਸਮਾਗਮ ਕੀਤਾ ਗਿਆ ਸੱਚੇ ਪਾਤਸ਼ਾਹ ਜੀ ਹੋ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਅਤੇ ਬਖਸ਼ ਸਦਕਾ ਸਾਰਾ ਸੰਪੂਰਨ ਹੋਇਆ ਵਾਹਿਗੁਰੂ ਜੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਰਹਿ ਗਈਆਂ ਹੋਣਗੀਆਂ ਕਿਰਪਾ ਕਰੇ ਮਾਫ਼ ਕਰਨਾ ਸੱਚੇ ਪਾਤਸ਼ਾਹ ਅੱਗੇ ਤੋਂ ਬੱਚਿਆਂ ਦੇ ਸਿਰ 'ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਸੰਸਾਰਕ ਵਿੱਦਿਆ ਦੇ ਨਾਲ ਨਾਲ ਸੱਚੇ ਪਾਤਸ਼ਾਹ ਗੁਰਮਿਤ ਵਿੱਦਿਆ ਦੀ ਕਿਰਪਾ ਬਖਸ਼ਿਸ਼ ਕਰਨੀ ਪਰਿਵਾਰਾਂ 'ਤੇ ਸੁੱਖ ਸ਼ਾਂਤੀ ਵਰਤਾਉਣੀ ਪਰਿਵਾਰਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਕਿ ਉਹ ਬੱਚਿਆਂ ਦੇ ਲਈ ਪੂਰਾ ਸਹਿਯੋਗ ਦੇਣ ਤਾਂ ਕਿ ਉਹ ਗਿਆਨ ਪ੍ਰਾਪਤ ਕਰ ਸਕਣ ਇਹਨਾਂ ਅਰਦਾਸਾਂ ਬੇਨਤੀਆਂ ਨੂੰ ਲੈ ਕੇ ਕੋਈ ਭੁੱਲ ਚੁੱਕ ਗਲਤੀ ਹੋਈ ਹੋਵੇ ਸੱਚੇ ਪਾਤਸ਼ਾਹ ਜੀ ਮਾਫ਼ ਕਰ ਦੇਣੀ ਸਹੀ ਪਿਆਰੇ ਮੇਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਭਾਈ, ਇਸ ਤਰ੍ਹਾਂ ਹੁਣ ਅਰਦਾਸ ਇੱਕ ਬੱਚੀ ਨੇ ਕਰਨੀ ਹੈ। ਜਿਹੜੇ ਬੱਚਿਆਂ ਦਾ ਜਨਮ ਦਿਨ ਪਿਛਲੇ 2 ਮਹੀਨਿਆਂ ਦੇ ਦੌਰਾਨ ਹੋਇਆ ਹੈ, ਉਹਨਾਂ ਦੀ ਅਰਦਾਸ ਇਹ ਬੱਚੀ ਕਰੂਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮੈਂ ਨਾਮ ਲੱਭ ਲਓ, ਨਾਮ ਨੋਸ ਕਰਨਾ, ਫਿਰ ਅਰਦਾਸ ਕਰਨੀ ਸ਼ੁਰੂ। ਮੈਨੂੰ ਇੱਕ ਮਿੰਟ ਦਿਓ ਜੀ। ਕਿਹੜੇ ਮਹੀਨੇ? ਮਈ ਤੇ ਜੂਨ ਦੀ ਡਿਸ਼ ਚਾਹੀਦੀ ਹੈ ਸਪਨੇ ਪਹੁੰਚਣ।